ਔੜੀ ਸਤਿਗੁਰੂ ਬਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਹਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੋ ਜਿਨ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਝ ਥਾ ਵਿਰ ਲੈ ਕੇ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਔੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਨਾ ਹੁਕਮ ਕੀ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਨਾ ਨੰਗਾ ਦੂਜਕ ਚਾਲਿਆ ਤਾਂ ਦਿਸੇ ਖਰਾ ਡਰਾਵਨਾ ਕਰ ਔਗਣ ਪਛੋਤਾਵਨਾ ਕਰ।

ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਤੇ

ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪ੍ਰਥਮ

ਨਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਾ ਦਾ ਚੌਂਕੇ ਆਨੰਦ।

ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ।

0: ਉਹਨਾਂ ਦੀ ਸ਼ਖਸੀਅਤ ਦੀ ਝਲਕ ਭਲੀ ਭਾਂਤ ਪ੍ਰਾਪਤ ਹੁੰਦੀ ਹੈ। ਦੇਸ਼ ਲਈ ਸ਼ਹੀਦ ਹੁੰਦਿਆਂ ਜੋ ਉਹਨਾਂ ਨੇ ਨਾਰੇ ਲਗਾਏ, ਇਨਕਲਾਬ ਜ਼ਿੰਦਾਬਾਦ ਦੇ ਨਾਰੇ ਦੇ ਵਿੱਚ ਵੀ ਇੱਕ ਸੰਦੇਸ਼ ਲੁਪਤ ਹੈ ਕਿ ਅਸੀਂ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ, ਦੇਸ਼ ਦੀ ਸੇਵਾ ਕਰਨੀ ਹੈ ਔਰ ਅਸੀਂ ਦੇਸ਼ ਦੇ ਵਿੱਚ ਸਮਾਨਤਾ ਸਥਾਪਿਤ ਕਰਨੀ ਹੈ। ਐਸੇ ਦੇਸ਼ ਭਗਤਾਂ ਨੂੰ, ਐਸੇ ਸ਼ੂਰ ਵੀਰਾਂ ਨੂੰ ਪ੍ਰਣਾਮ ਹੈ। ਇਸ ਧਰਤੀ ਦੀ ਮਿੱਟੀ ਤੇ ਹੀ ਵੇਦ ਰਚੇ ਗਏ, ਦਰਸ਼ਨ ਦੇ ਪਤਾ ਨਹੀਂ ਕਿੰਨੇ ਭੇਦ ਰਚੇ ਗਏ। ਇਸ ਧਰਤੀ ਦੇ ਹਰ ਜ਼ਰਰੇ ਤੇ ਬਰਸਿਆ ਸੀ ਕੁੱਲ ਇਲਹਾਮ। ਰਾਮ ਰਹੀਮ ਗੌਤਮ ਬੁੱਧ ਨਾਨਕ ਦੀ ਧਰਤੀ ਏ, ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਧਰਤੀ ਏ, ਅਮਰ ਸ਼ਹੀਦਾਂ ਦੀ ਧਰਤੀ ਨੂੰ ਲੱਖ ਲੱਖ ਕੋਟ ਕੋਟ ਪ੍ਰਣਾਮ। ਅਮਰ ਸ਼ਹੀਦਾਂ ਦੀ ਧਰਤੀ ਨੂੰ ਲੱਖ ਲੱਖ ਕੋਟ ਕੋਟ ਪ੍ਰਣਾਮ।
1: ਆਓ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6:30 ਹੋ ਰਹੇ ਨੇ। ਆਓ ਸੁਣੀਏ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ, ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੰਭੀਰ ਚੀਜ਼ ਸੋਚਣ ਵਾਲੀ ਆ, ਉਹ ਹੈ ਖੇਤੀ ਖਰਚਾ। ਖੇਤੀ ਖਰਚਾ ਸਾਡਾ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਉੱਪਰ ਦੀ ਜਾ ਰਿਹਾ ਹੈ। ਇਸ ਕਰਕੇ ਇਹਦੇ 'ਚ ਤਵੱਜੋ ਦੇਣ ਦੀ ਲੋੜ ਹੈ। ਜੇ ਸਾਨੂੰ ਸਰਕਾਰ ਕਰਜ਼ ਦੀਆਂ ਸਹੂਲਤਾਂ ਦਿੰਦੀ ਹੈ, ਸਬਸਿਡੀਆਂ ਦਿੰਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਕਰਜ਼ਾ ਜ਼ਰੂਰ ਹੀ ਲੈਣਾ ਹੈ। ਜੇ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਉਹਦੇ ਲਈ ਤਾਂ ਕਰਜ਼ਾ ਲੈਣਾ ਕੋਈ ਮਤਲਬ ਮਾੜੀ ਗੱਲ ਨਹੀਂ ਹੈ। ਪਰ ਅੱਜ ਸੰਧੂ ਸਾਹਿਬ ਫਿਕਰ ਇਸ ਗੱਲ ਦੀ ਹੈ ਕਿ ਜਿਹੜੇ ਕੰਮ ਲਈ ਸਾਨੂੰ ਪੈਸੇ ਦੀ ਜ਼ਰੂਰਤ ਹੁੰਦੀ, ਅਸੀਂ ਉਸ ਕੰਮ ਲਈ ਪੈਸੇ ਨਹੀਂ ਲੈਂਦੇ, ਉਹਦੀ ਦੁਰਵਰਤੋਂ ਕਰਦੇ ਹਾਂ।
1: ਜਾਂ ਕਿਸੇ ਹੋਰ ਪਾਸੇ ਵਰਤ ਲੈਂਦੇ ਹਾਂ,
0: ਉਸ ਹੋਰ ਪਾਸੇ ਵਰਤ ਲੈਂਦੇ ਹਾਂ। ਸੋ ਇਹ ਜਿਹੜੀ ਚੀਜ਼ ਹੈ, ਕਿਤੇ ਨਾ ਕਿਤੇ ਕਿਸਾਨੀ ਦੇ ਹਿੱਸੇ ਜਿਹੜੀ ਮਾੜੀ ਚੀਜ਼ ਹੈ, ਕਿਉਂਕਿ ਫਿਰ ਕਿਸ਼ਤਾਂ ਨਹੀਂ ਲਹਿੰਦੀਆਂ, ਕਰਜ਼ਾ ਵਾਪਸੀ ਨਹੀਂ ਹੁੰਦੀ, ਅਤੇ ਫਿਰ ਜ਼ਿਮੀਂਦਾਰ ਜਿਹੜਾ ਹੈ ਕਰਸਾ ਦੇ ਵਿੱਚ ਔਖੀ ਘੜੀ ਚੱਲਿਆ ਜਾਂਦਾ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਜ਼ਾ ਇੱਕ ਜਿੱਦਾਂ ਆਪਾਂ ਸਿਆਣੇ ਕਹਿੰਦੇ ਮਿੱਠਾ ਜ਼ਹਿਰ ਹੈ। ਲਓ ਜਿੰਨੀ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਨਹੀਂ ਤਾਂ ਗੁਰੇਜ਼ ਪਰਹੇਜ਼ ਕਰਨਾ ਬਿਹਤਰ ਰਹਿੰਦਾ ਹੈ।
1: ਖਾਸ ਕਰਕੇ ਦੇਖੋ ਨਾਲ ਕਰਜ਼ੇ ਨਾਲ ਰਾਮ ਜੀ, ਕਿ ਵਾਧੂ ਦੀ ਖੇਤੀ ਮਸ਼ੀਨਰੀ ਖਰੀਦਣਾ ਵੀ ਇੱਕ ਤਰ੍ਹਾਂ ਦਾ ਬੋਝ ਹੀ ਹੈ।
0: ਇਹ ਕਰਜ਼ਾ ਚੜਾਉਣ ਦਾ ਇਹੀ ਕਾਰਨ, ਵੱਡਾ ਕਾਰਨ ਤਾਂ ਪੰਜਾਬ
1: ਕਹੀਏ ਕਿ ਹਰ ਪਾਸ ਹਰ ਮਸ਼ੀਨਰੀ ਮੇਰੇ ਕੋਲ ਹੋਵੇ, ਇਹ ਨਾ ਤਾਂ

0: ਸੰਭਵ ਹੈ ਅਤੇ ਨਾ ਹੀ ਫਾਇਦੇਮੰਦ ਹੈ।
1: ਫਾਇਦੇਮੰਦ
0: ਕੁਛ ਮਸ਼ੀਨਰੀ ਜਿਹੜੀ ਦੇਖੋ ਆਪਾਂ ਲੈ ਸਕਦੇ ਹਾਂ ਜਿਹੜੀ ਕਿ ਸਾਨੂੰ ਪਤਾ ਵੀ 12 ਮਹੀਨੇ 30 ਦਿਨ ਕੰਮ ਆਉਣੀ ਹੈ ਅਤੇ ਜਿਹੜੀ ਸਾਲ ਛਮਾਈ ਕੰਮ ਆਉਣੀ ਹੈ ਕੋਈ ਮਹੀਨੇ 2 ਮਹੀਨੇ ਚੱਲਣੀ ਹੈ ਜੇ ਉਹ ਕਿਰਾਏ 'ਤੇ ਮਿਲ ਜਾਏ ਅਤੇ ਉਹ ਚੰਗੀ ਗੱਲ ਆ ਬਜਾਏ ਕਿ ਉਹਨੂੰ ਆਪਣੇ ਖਰੀਦਣ ਦੇ।
1: ਦੇਖੋ ਜੋਤ ਦੇ ਲਿਹਾਜ਼ ਨਾਲ ਪਹਿਲਾਂ ਤਾਂ ਇਹ ਦੇਖੋ ਕਿ ਮੇਰੇ ਕੋਲ ਜੋਤ ਕਿੰਨੀ ਹੈ, ਮੇਰੇ ਕੋਲ ਕੰਮ ਕਿੰਨਾ ਹੈ, ਇੱਕ ਸਾਲ ਦੇ ਵਿੱਚ ਮਸ਼ੀਨਰੀ ਤੋਂ ਮੈਂ ਕੰਮ ਕਿੰਨਾ ਲੈਣਾ ਹੈ। ਜੇ ਤਾਂ ਤੁਹਾਡੇ ਕੋਲ ਉਸ ਲਿਹਾਜ਼ ਨਾਲ ਹਿਸਾਬ ਕਿਤਾਬ ਨਾਲ ਕੰਮ ਹੈ ਤਾਂ ਫਿਰ ਤਾਂ ਮਸ਼ੀਨਰੀ ਖਰੀਦੋ, ਨਹੀਂ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿਉਂਕਿ ਡਰਿੱਲਾਂ ਤੋਂ ਲੈ ਕੇ ਆਪਾਂ ਦੇਖਦੇ ਹਾਂ ਕਿ ਮਸ਼ੀਨੀਕਰਨ ਤਾਂ ਹਰ ਪਾਸੇ ਹੈ, ਮਸ਼ੀਨਾਂ ਦੀ ਖੇਤੀ ਹੈ ਅਤੇ ਸਾਰੀਆਂ ਮਸ਼ੀਨਾਂ ਜੇ ਤੁਸੀਂ ਘਰੇ ਇਕੱਠੀਆਂ ਕਰਕੇ ਰੱਖ ਲਓ ਉਹ ਕੋਈ ਸਿਆਣਪ ਨਹੀਂ ਹੈ, ਕਿਉਂਕਿ ਅੱਜ ਸਾਡੇ ਕੋਲ ਖੇਤੀ ਸੰਦ ਬੈਂਕ ਵੀ ਹੈ, ਬਹੁਤ ਸਾਰੀਆਂ ਐਸੀਆਂ ਸੁਵਿਧਾਵਾਂ ਆ ਗਈਆਂ, ਜਿਹੜਾ ਕੰਮ ਅਸੀਂ ਕਿਰਾਏ 'ਤੇ ਕਰਾ ਕੇ ਸਾਡਾ ਸਰ ਸਕਦਾ ਹੈ ਉਹਦੇ ਲਈ ਮਸ਼ੀਨਰੀ ਸਾਨੂੰ ਲੈਣੀ ਕੋਈ ਬਹੁਤੀ ਵਧੀਆ ਚੀਜ਼ ਨਹੀਂ ਹੈ।
0: ਨਾ ਖਾਸ ਕਰਕੇ ਮਹਿੰਗੀ,
1: ਹਾਂ
0: ਕਈ ਮਸ਼ੀਨਰੀ ਤਾਂ ਬਹੁਤ ਮਹਿੰਗੀਆਂ ਹੋਣੀਆਂ ਰਾਮ ਜੀ।
1: ਆਹੋ ਜੀ,
0: ਇਸ ਕਰਕੇ ਜੇ ਅਸੀਂ ਇਕੱਠੇ ਹੋ ਕੇ ਲੈ ਲਓ ਜਿੱਦਾਂ ਹੁਣ ਆਪਣੇ ਸੁਸਾਇਟੀ ਬਣਾਈ ਹੈ ਪਿੰਡ 'ਚ, ਜੇ ਉਹ ਲੈ ਲਵੇ
1: ਬਿਲਕੁਲ
0: ਅਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਜਿਹੜਾ ਹੈ ਸਮੇਂ ਸਮੇਂ 'ਤੇ ਇਸਤੇਮਾਲ ਕਰ ਸਕਦੇ ਹਾਂ ਅਤੇ ਸਾਨੂੰ ਫਾਇਦੇਮੰਦ ਵੀ ਰਹੇਗੀ ਉਹ ਜੀ।
1: ਰਹੇਗੀ ਜੀ, ਰਹੇਗੀ। ਦੂਸਰਾ ਜਿਹੜਾ ਸੰਧੂ ਸਾਹਿਬ ਜ਼ਿਕਰ ਇਹ ਵੀ ਕਰਨਾ ਹੈ ਕਿ ਦੇਖੋ ਖੇਤੀ ਮਸ਼ੀਨਰੀ ਲੈਣੀ ਜਾਂ ਖੇਤੀ ਮਸ਼ੀਨਰੀ ਨੂੰ ਅੱਗੋਂ ਬਣਾ ਤਾਂ ਲੈਂਦੇ ਹਾਂ, ਉਹਦੀ ਸਾਂਭ ਸੰਭਾਲ ਦੇ ਵਿੱਚ ਬੜੀ ਉਹ ਹੈ ਕਿ ਅੱਜ ਸੰਦ ਘਰਾਂ ਦੇ ਵਿੱਚ ਲਿਆ ਕੇ ਖੜੇ ਕੀਤੇ ਆ, ਮੁੜ ਕੇ ਕੋਈ ਇਹ ਨਹੀਂ ਦੇਖਦਾ ਵੀ ਮੀਂਹ ਕਣੀ ਪੈ ਰਹੀ ਹੈ ਇਹਦੇ ਉੱਤੇ, ਇਹਦੇ ਸਾਫ਼ ਸਫਾਈ ਦਾ ਧਿਆਨ ਵੀ ਰੱਖਣਾ ਹੈ ਕਿ ਨਹੀਂ ਰੱਖਣਾ ਹੈ, ਕਿਉਂਕਿ ਖੇਤੀ ਦੇ ਵਿੱਚ ਮਸ਼ੀਨ ਕੋਈ ਵੀ ਸਸਤੀ ਨਹੀਂ, ਡਰਿੱਲ ਮਸ਼ੀਨਾਂ ਵੀ ਬਹੁਤ ਮਹਿੰਗੀਆਂ ਨੇ, ਟਰੈਕਟਰ ਤਾਂ ਦੇਖੋ ਤੁਸੀਂ ਦੇਖੋ ਸਭ ਤੋਂ ਮਸ਼ੀਨਰੀ ਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਮੂਹਰੀ ਬੰਦਾ ਆ,
0: ਜਿਹਨੇ ਸਾਰੀ ਚਲਾਉਣੀ ਹੈ,
1: ਸਾਰੀ ਚਲਾਉਣੀ ਹੈ। ਸੋ ਇਸ ਕਰਕੇ ਸਾਰੀ ਮਸ਼ੀਨਰੀ ਦੀ ਸਾਂਭ ਸੰਭਾਲ ਜਿਹੜੀ ਹੈ ਵਰਤੋਂ ਤੋਂ ਪਹਿਲੋਂ ਅਤੇ ਵਰਤੋਂ ਤੋਂ ਬਾਅਦ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹੀ ਹੈ ਕਿ ਜਿੱਦਾਂ ਆਪਾਂ ਖੇਤੀ ਮਸ਼ੀਨਰੀ ਦੇ ਵਿੱਚ ਪਹਿਲਾ ਮੰਤਰ ਤਾਂ ਇਹੀ ਆ ਜਾਂਦਾ ਵੀ ਜੇ ਤੁਸੀਂ ਅਣਜਾਣ ਬੰਦੇ ਦੇ ਕੋਲ ਮਸ਼ੀਨਰੀ ਦੇਤੀ, ਚਾਹੇ ਉਹ ਡਰਿੱਲ ਮਸ਼ੀਨ ਹੈ ਚਾਹੇ ਉਹ ਆਪਣਾ ਕੋਈ ਵੀ ਖੇਤੀ ਦਾ ਯੰਤਰ ਹੈ, ਅਤੇ ਉਹਦਾ ਨਾਸ ਤਾਂ ਵੱਜਣਾ ਹੀ ਵੱਜਣਾ ਹੈ। ਸੋ ਇਸ ਕਰਕੇ ਜਿਹੜਾ ਨਿਪੁੰਨ ਬੰਦਾ ਹੈ ਕੰਮ ਹੈ, ਜਿੱਦਾਂ ਹੁਣ ਟਰੈਕਟਰ ਚਲਾਉਣ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਬੰਦੇ ਨੂੰ ਟਰੈਕਟਰ ਦੀ ਜਾਣਕਾਰੀ ਹੈ, ਚਲਾਉਣਾ ਆਉਂਦਾ ਹੈ, ਉਸ ਬੰਦੇ ਨੂੰ ਹੀ ਟਰੈਕਟਰ ਦੇ ਉੱਤੇ ਬਿਠਾਉਣਾ ਚਾਹੀਦਾ ਹੈ। ਐਵੇਂ ਜੇ ਹਰ ਇੱਕ ਨੂੰ ਕਹੋ ਵੀ ਦੇ ਆਓ 4 ਗੇੜੇ, ਤੂੰ ਵੀ ਦੇ ਆ 4 ਗੇੜੇ, ਇਹਦੇ ਨਾਲ ਟਰੈਕਟਰ ਦੀ ਜਾ ਜਾਂਦੀ ਹੋ ਜਾਂਦੀ ਹੈ।
0: ਹੋ ਜਾਂਦੀ ਆ ਜੀ। ਹੁਣ ਦੇਖੋ ਹਰ ਚੀਜ਼ ਦਾ ਹਿਸਾਬ ਤਾਂ ਹੁੰਦਾ ਵੀ ਕਲੱਚ ਆ, ਬ੍ਰੇਕ ਆ, ਰੇਸ ਆ। ਹੁਣ ਅਣਜਾਣ ਜਿਹੜਾ ਬੰਦਾ ਜਾਣਕਾਰ ਆ ਉਹਨੂੰ ਪਤਾ ਹੈ ਵੀ ਮੈਂ ਕਿਸ ਹਿਸਾਬ ਨਾਲ ਇਹਦੀ ਵਰਤੋਂ ਕਰਨੀ ਹੈ।
1: ਜਾਣਕਾਰ ਬੰਦੇ ਨੂੰ ਸਾਨੂੰ ਸਭ ਇਹ ਪਤਾ ਲੱਗ ਜਾਂਦਾ ਨਾ ਕਿ ਦੇਖੋ ਮਸ਼ੀਨਰੀ ਮੂੰਹੋਂ ਬੋਲਦੀ ਹੈ। ਜੇ ਕਿਤੇ ਕੋਈ ਸਮੱਸਿਆ ਲੱਗਦੀ ਹੈ ਕਿ ਯਾਰ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ, ਤਾਂ ਜਾਣਕਾਰ ਬੰਦਾ ਤਾਂ ਫੜ ਲੂਗਾ, ਉਸੇ ਟਾਈਮ ਮਿਸਤਰੀ ਕੋਲ ਲੈ ਜਾਊਗਾ, ਦਿਖਾ ਲੂਗਾ, ਨੁਕਸ ਫੜਿਆ ਜਾਊਗਾ। ਨਹੀਂ ਤਾਂ ਤੁਸੀਂ ਇਹ ਦੇਖ ਲਓ ਵੀ ਮਸ਼ੀਨਰੀ ਇੱਕ ਵਾਰੀ ਜੋ ਟਰੈਕਟਰ ਹੁਣ ਵੱਡੀਆਂ ਮਸ਼ੀਨਰੀਆਂ ਖੁੱਲਦੀਆਂ ਨੇ ਤਾਂ ਪੈਸਾ ਥੋੜ੍ਹਾ ਖਾਂਦੀਆਂ ਕਿਤੇ।
0: ਬਹੁਤ ਲੱਗਦਾ ਹੈ ਜੀ। ਹੁਣ ਦੇਖੋ ਇੱਕ ਗੱਲ ਹੋਰ ਵੀ ਰੁੜੀ ਆ ਰਾਮ ਜੀ, ਕਿ ਛੋਟੀ ਛੋਟੀ ਗੱਲ ਨੇ ਕਿ ਜੇ ਹੁਣ ਟਰੈਕਟਰ ਦੀ ਬੈਟਰੀ ਲੈ ਲਓ, ਤੁਹਾਡੀ ਪੂਰੇ ਤਰੀਕੇ ਨਾਲ ਵਧੀਆ ਹੋਣੀ ਚਾਹੀਦੀ ਵੀ ਸੈਲਫ ਮਾਰੋ ਸਟਾਰਟ ਹੋ ਜੇ, ਉਹਦੇ ਵਿੱਚੋਂ ਕੋਈ ਚੀਜ਼ ਰਿਸਦੀ ਨਾ ਹੋਵੇ, ਨਹੀਂ ਤਾਂ ਉਹ ਜਿਹੜੀ ਕਿਤੇ ਪੈਂਦੀ ਰਹਿੰਦੀ ਹੈ ਉਹਦੇ ਫਿਰ ਧੂਲ ਮਿੱਟੀ ਪੈ ਕੇ ਦੂਸਰੇ ਪੁਰਜੇ ਨੂੰ ਵੀ ਖਰਾਬ ਕਰਦੀ।
1: ਆਹੋ ਜੀ, ਦੇਖੋ ਹੁਣ ਏਅਰ ਕਲੀਨਰ ਦੀ ਗੱਲ ਆਪਾਂ ਕਰਦੇ ਹਾਂ, ਉਹਦੀ ਸਾਫ਼ ਸਫਾਈ ਹੈ, ਰੇਡੀਏਟਰ ਦੀ ਗੱਲ ਕਰਦੇ ਹਾਂ ਜਿੱਥੋਂ ਸਾਹ ਆਉਣਾ ਸਾਡੀ ਮਸ਼ੀਨਰੀ ਨੂੰ, ਫਿਰ ਥੱਲੇ ਤੇਲ ਦਾ ਸਾਨੂੰ ਲੈਵਲ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕਿੰਨੇ ਕੁ ਟੱਕ ਤੇਲ ਹੈ ਕਿ ਨਹੀਂ ਹੈ, ਇੱਦਾਂ ਹੀ ਸੈਲਫ ਮਾਰ ਕੇ ਜਿੱਦਾਂ ਹੈ ਸਿੱਧੇ ਚਲਾਈ ਚੱਲੀਏ ਅਤੇ ਉਹਦੇ ਨਾਲ ਫਿਰ ਜਿਹੜਾ ਹੈ ਸਾਡਾ ਮਸ਼ੀਨਰੀ ਦਾ ਖਰਾਬ ਤਾਂ ਹੋਣਾ ਤੈਅ ਹੈ।
0: ਬਿਲਕੁਲ,
1: ਇਸੇ ਤਰ੍ਹਾਂ ਆਪਾਂ ਜੇ ਗੱਲ ਕਰੀਏ, ਕਿਉਂਕਿ ਹੁਣ ਲੇਜ਼ਰ ਲੈਵਲਰ ਵੀ ਹੈ ਸਾਡੇ ਕੋਲ, ਡਰਿੱਲਾਂ ਵੀ ਹੈ, ਕੰਬਾਈਨਾਂ ਵੀ ਹੈ। ਦੇਖੋ ਕੰਬਾਈਨ ਕਿੱਡੀ ਵੱਡੀ ਮਸ਼ੀਨਰੀ ਹੈ ਕਿ ਨਹੀਂ? ਸੋ ਇਸ ਕਰਕੇ ਇੱਕ ਤਾਂ ਸੰਧੂ ਸਾਹਿਬ ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ ਕਿ ਜੇ ਖੇਤੀ ਮਸ਼ੀਨਰੀ ਲਈ ਹੈ ਭਾਈ, ਉਹਨੂੰ ਮਸ਼ੀਨਰੀ ਨੂੰ ਸਾਂਭਣ ਦਾ ਤੁਹਾਡੇ ਕੋਲ ਸਾਧਨ ਜ਼ਰੂਰ ਹੋਣਾ ਚਾਹੀਦਾ, ਸ਼ੈੱਡ ਤੁਹਾਨੂੰ ਉਸ ਲਿਹਾਜ਼ ਨਾਲ ਬਣਾਉਣੇ ਚਾਹੀਦੇ ਹੈ। ਇਹ ਨਹੀਂ ਵੀ ਤੁਸੀਂ ਲੱਖਾਂ ਦੀ ਮਸ਼ੀਨਰੀ ਲਿਆ ਕੇ ਅਤੇ ਬਾਹਰ ਹੀ ਖੜੀ ਹੈ ਅਤੇ ਉਹ ਮਸ਼ੀਨਰੀ ਦਾ ਫਿਰ ਦੇਖੋ ਮੀਂਹ ਕਣੀ ਅਤੇ ਹੈ ਜੀ ਮੌਸਮ ਦਾ, ਗਰਮੀ ਹੈ, ਸਰਦੀ ਹੈ, ਹਰ ਮੌਸਮ ਨੇ ਮਸ਼ੀਨਰੀ 'ਤੇ ਵੀ ਅਸਰ ਪਾਉਣਾ
0: ਜੀ। ਜੰਗਾਲ ਲੱਗ ਗਿਆ ਅਤੇ ਕੋਈ ਪੁਰਜਾ ਖਰਾਬ ਹੋ ਜੂ ਅਤੇ ਫਿਰ ਜਦੋਂ ਲੋੜ ਪੈਣੀ ਉਹਨੇ ਕੰਮ ਨਹੀਂ ਦੇਣਾ, ਫਿਰ ਉਹਦੀ ਰਿਪੇਅਰ ਕਰਾਓ। ਇਸ ਕਰਕੇ ਸੰਭਾਲ ਕਰੀਏ ਕਿ ਜੇ ਚੀਜ਼ ਵਰਤੋਂ 'ਚ ਆ ਗਈ ਆਪਾਂ ਇਹ ਨਹੀਂ ਮੈਨੂੰ ਇਸ ਤਰੀਕੇ ਰੱਖੋ ਵੀ ਅਗਲੇ ਸੀਜ਼ਨ 'ਚ ਵਧੀਆ ਕੰਮ ਆ ਜਾਏ।
1: ਨਾ ਜੀ, ਜਿਹੜੇ ਸਿਆਣੇ ਬੰਦੇ ਤਾਂ ਤੁਸੀਂ ਦੇਖੋ ਨਾ ਵੀ
0: ਸਾਫ਼ ਕਰਕੇ ਰੱਖੋ।
1: ਹਾਂ,
0: ਕਈ ਵਾਰ ਨਾ ਆਪਾਂ ਵਿੱਚ ਖਾਦ ਛੱਡ ਦਿੰਦੇ ਹਾਂ ਉੱਦਾਂ ਹੀ,
1: ਹਾਂ ਡਿੱਲਾਂ 'ਚ ਜਿਵੇਂ ਪਈ ਹੁੰਦੀ ਹੈ
0: ਅਤੇ ਉਹ ਫਿਰ ਨਾ ਸਲਾਬੇ ਨਾਲ ਜਿਹੜੀ ਆਪਣੇ ਅਸਰ ਕਰਦੀ ਹੈਗੀ ਲੋਹੇ ਦੇ ਉੱਪਰ ਨਾ ਜੰਗਾਲ ਦਾ ਕਾਰਨ ਬਣ ਜਾਂਦੀ ਹੈ।
1: ਦੇਖੋ ਜੀ, ਸਿਆਣੇ ਬੰਦੇ ਤਾਂ ਜਿਹਨਾਂ ਨੂੰ ਪਤਾ ਹੈ ਕਿ ਮਸ਼ੀਨ

0: ਨੇ ਹੁਣ ਖੜਨਾ, ਜਿੱਦਾਂ ਆਪਾਂ ਟਰੈਡ ਦੀ ਗੱਲ ਕਰਦੇ ਹਾਂ, ਟਾਇਰਾਂ ਦੇ ਥੱਲੇ ਇੱਟਾਂ ਦੇਂਦੇ ਹੈ ਨਾ, ਅਤੇ ਮਸ਼ੀਨਾਂ ਦੇ ਥੱਲੇ ਇਸ ਤਰ੍ਹਾਂ ਦੀਆਂ ਇੱਟਾਂ ਉੱਟਾਂ ਲਾਉਂਦੇ ਆ ਤਾਂ ਕਿ ਮਸ਼ੀਨ ਨੂੰ ਕਿਸੇ ਤਰ੍ਹਾਂ ਵੀ ਮਿੱਟੀ ਦੇ ਸੰਪਰਕ ਦੇ ਵਿੱਚ ਆ ਕੇ
1: ਨਾ ਆਵੇ,
0: ਨਾ ਆਵੇ, ਅਤੇ ਉਹ
1: ਕਿਉਂਕਿ ਦੇਖੋ ਹੁਣ ਜਿਹੜੀਆਂ ਡਰਿੱਲਾਂ ਨੇ ਕਈ ਚੀਜ਼ਾਂ ਹੁੰਦੀਆਂ ਨਾ ਕਿ ਤਵੀਆਂ ਨੇ ਕੋਈ ਸਾਲ 6 ਮਹੀਨੇ ਬਾਅਦ ਹੀ ਕੰਮ ਆਉਣੀਆਂ ਨੇ, ਅਤੇ ਉਹਨੂੰ ਕਹਿੰਦੇ ਚਲੋ ਟਾਇਰਾਂ ਉੱਪਰ ਕਰ ਦਿਓ ਤਾਂ ਉਸ ਤਰ੍ਹਾਂ ਵਧੀਆ ਪਈ ਰਹਿੰਦੀ ਹੈਗੀ,
0: ਪਈ ਰਹਿੰਦੀ
1: ਬਜਾਏ ਕਿ ਜ਼ਮੀਨ ਦੇ ਨਾਲ ਲੱਗੀ ਰਹੂਗੀ।
0: ਆ ਜੀ ਹੁਣ ਸੁਹਾਗਾ ਹੈ, ਤੁਸੀਂ ਦੇਖ ਲਓ,
1: ਹਾਂ
0: ਵੀ ਜੀ ਸੁਹਾਗਾ ਵੀ ਟਾਈਮ ਸਿਰ ਜੇ ਸੁਹਾਗਾ ਵੀ ਮੰਗਿਆ ਨਹੀਂ ਮਿਲਦਾ। ਆਮ ਤੌਰ 'ਤੇ ਅਸੀਂ ਕੀ ਕਰਦੇ ਹਾਂ ਵੀ ਜਿੱਥੇ ਦੇਖਿਆ ਸੁਹਾਗਾ ਸਿੜਤਾ,
1: ਖੇਤਾਂ 'ਚ ਵੀ ਪਿਆ ਰਹਿੰਦਾ,
0: ਖੇਤਾਂ 'ਚ ਪਿਆ ਰਹਿੰਦਾ, 3-3 ਮਹੀਨੇ 4-4 ਮਹੀਨੇ ਪਿਆ ਰਹਿੰਦਾ, ਅਤੇ ਮੁੜ ਕੇ ਜਗਾ ਉਹਨੂੰ
1: ਸਿਉਂਕ ਲੱਗ ਜਾਂਦੀ ਆ,
0: ਹੈ ਕਿ ਨਹੀਂ। ਸੋ ਇਹ ਸਾਂਭ ਸੰਭਾਲ ਖੇਤੀ ਮਸ਼ੀਨਰੀ ਦੀ ਸਾਡੇ ਲਈ ਬਹੁਤ ਜ਼ਰੂਰੀ ਹੈ, ਔਰ ਟਾਈਮ ਸਿਰ ਖੇਤੀ ਮਸ਼ੀਨਰੀ ਨੂੰ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਬਾਅਦ ਦੋਨਾਂ ਪੱਖਾਂ ਦੇ ਉੱਤੇ ਹੀ ਉਹਦੀ ਜਾਂਚ ਪੜਤਾਲ ਸਾਨੂੰ ਕਰਾਉਣੀ। ਜਿੱਥੇ ਕੋਈ ਗਰੀਸ ਦੇਣਾ ਹੈ ਗਰੀਸ ਦਿਓ, ਜਿੱਥੇ ਕੋਈ ਤੇਲ ਦੀ ਜ਼ਰੂਰਤ ਹੈ ਤੇਲ ਦਿਓ। ਬਾਕੀ ਵੱਡੀ ਗੱਲ ਇਹੀ ਹੈ ਸੰਧੂ ਸਾਹਿਬ ਕਿ ਖੇਤੀ ਮਸ਼ੀਨਰੀ ਨੂੰ ਖਰੀਦਣ ਵੇਲੇ ਹੀ ਸਾਨੂੰ ਇਸ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਹੀ ਮਸ਼ੀਨ ਮੈਂ ਖਰੀਦਾਂ, ਉਹੀ ਮਸ਼ੀਨਰੀ ਘਰ ਦੇ ਵਿੱਚ ਲੈ ਕੇ ਆਵਾਂ ਜਿਹਦੇ ਬਿਨਾਂ ਮੇਰਾ ਸਰਦਾ ਨਹੀਂ।
1: ਅੱਛਾ, ਟਾਇਰਾਂ 'ਚ ਹਵਾ ਦਾ ਵੀ ਬੜਾ ਮਹੱਤਵਪੂਰਨ,
0: ਬੜਾ ਮਹੱਤਵ ਹੈ ਜੀ, ਬੜਾ ਮਹੱਤਵ ਹੈ।
1: ਪੂਰੀ ਆਪਾਂ ਧਿਆਨ ਰੱਖੀਏ, ਥੋੜ੍ਹਾ ਬਹੁਤਾ ਘੱਟ ਜਾਏ ਤਾਂ ਇਹਦਾ ਵੀ ਅਸਰ ਪੈਂਦਾ, ਉਹਦੀ ਜਿਹੜੀ ਨਾ ਆਪਾਂ ਕੰਮ ਕਰਦੀ ਜਿਹੜੀ ਕਾਰਜ ਕੁਸ਼ਲਤਾ ਹੁੰਦੀ ਹੈ, ਉਹ 'ਤੇ ਅਸਰ ਪੈਂਦਾ,
0: ਪੈਂਦਾ ਜੀ, ਪੈਂਦਾ, ਹਰ ਚੀਜ਼ ਦਾ ਅਸਰ ਪੈਂਦਾ ਹੈ। ਗੱਲ ਫਿਰ ਉੱਥੇ ਸੰਧੂ ਸਾਹਿਬ ਆ ਜਾਂਦੀ ਹੈ ਕਿ ਜਾਣਕਾਰ ਖੇਤੀ ਦੇ ਵਿੱਚ, ਅੱਜ ਆਪਾਂ ਇਸੇ ਕਰਕੇ ਤਾਂ ਕਹਿੰਦੇ ਹਾਂ ਕਿ ਖੇਤੀ ਵਿਗਿਆਨ ਦੀ ਖੇਤੀ ਹੁਣ ਹੈ ਕਿ ਨਹੀਂ, ਸਾਇੰਸ ਦੀ ਖੇਤੀ ਰਹਿ ਗਈ, ਅਤੇ ਇਹਦੇ 'ਚ ਇਹੀ ਨਹੀਂ ਹੈ ਕਿ ਹਰ ਬੰਦਾ ਟਰੈਡ ਵਾਹੀ ਕਰ ਲੂਗਾ, ਹਰ ਬੰਦੇ ਨੂੰ ਗਿਆਨ, ਜਿਹਨੂੰ ਗਿਆਨ ਹੋਊਗਾ ਉਹੀ ਬੰਦਾ ਕੰਮ ਸਹੀ ਕਰੂਗਾ। ਸੋ ਇਸ ਕਰਕੇ ਹੁਣ ਖੇਤੀ ਗਿਆਨ, ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਸਾਡੇ ਕੋਲ, ਮਹਿਕਮਾ ਜ਼ਰਾਇਤ ਹੋਰ ਵੀ ਮਹਿਕਮੇ ਹੈ, ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਾਉਂਦੇ ਹੈ, ਤੁਹਾਨੂੰ ਟਰੈਕਟਰ ਦੇ ਬਾਰੇ ਵੀ ਦੱਸ ਦਿੰਦੇ ਸਾਰਾ ਕੁਛ, ਮਸ਼ੀਨਰੀ ਦੇ ਬਾਰੇ ਵੀ ਤੁਹਾਨੂੰ ਸਾਰਾ ਕੁਛ ਪਤਾ,
1: ਮੈਨੂਅਲ ਨਾਲ ਮਿਲਦਾ ਟਰੈਕਟਰ ਦੇ,
0: ਹੈ ਕਿ ਨਹੀਂ,
1: ਉਹ ਪੜ੍ਹਿਆ ਜਾ ਸਕਦਾ,
0: ਹਾਂ,
1: ਉਹ 'ਚ ਲਿਖਿਆ ਹੁੰਦਾ ਕਦੋਂ ਕਿਹੜਾ ਕੰਮ ਕਰਨਾ,
0: ਕਰਨਾ
1: ਕਦੋਂ ਸਰਵਿਸ ਕਰਾਉਣੀ ਹੈ ਇਹਦੀ।
0: ਬਿਲਕੁਲ, ਚੱਲੀਏ ਫਿਰ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6:40 ਹੋ ਰਹੇ ਨੇ। ਆਓ ਸਰਵਨ ਕਰਦੇ ਹਾਂ ਮਾਨਸ ਗਾਨ ਪ੍ਰੋਗਰਾਮ ਵਿੱਚੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਲੜੀਵਾਰ ਪਾਠ ਦੀ 210ਵੀਂ ਕੜੀ।

ਹੁਣੇ ਤੁਸੀਂ ਮਾਨਸ ਗਾਨ ਪ੍ਰੋਗਰਾਮ ਵਿੱਚੋਂ ਸਰਵਣ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ। ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:50 ਹੋਏ ਨੇ। ਹੁਣ ਤੁਸੀਂ ਪਰਿਚੇ ਤਹਿਤ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਸੁਣੋਗੇ।

ਹੁਣ ਤੋਂ ਥੋੜੀ ਦੇਰ ਬਾਅਦ ਸਵੇਰੇ 7:02 ਤੇ ਤੁਸੀਂ ਸੁਣੋਗੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8:40 ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮਹਿਕ ਪੰਜਾਬ ਦੀ, ਜਿਸ ਵਿੱਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਲਏ ਗਏ ਗੀਤ ਸੁਣੋਗੇ। ਸੁਰ ਸਾਧਨਾ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ ਸਵੇਰੇ 9:02 ਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਰਿੰਦਰ ਕੁਮਾਰ ਦੱਤਾ ਦਾ ਸਿਤਾਰ 'ਤੇ ਵਜਾਇਆ ਰਾਗ ਅਹੀਰੀ ਤੋੜੀ ਸੁਣੋਗੇ। ਸਵੇਰੇ 9:30 ਗਜ਼ਲਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸਵੇਰੇ 10:02 'ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਪੇਸ਼ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਾਲ ਕਰਕੇ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤ ਸੁਣ ਸਕੋਗੇ। ਅੱਜ ਦਾ ਇਹ ਪ੍ਰੋਗਰਾਮ ਸਵਰ ਕੋਕਿਲਾ ਲਤਾ ਮੰਗੇਸ਼ਕਰ 'ਤੇ ਆਧਾਰਿਤ ਰਹੇਗਾ। ਧਮਕ ਜਲੰਧਰ ਪੈਂਦੀ ਇਸ ਪ੍ਰੋਗਰਾਮ ਦਾ ਵੇਲਾ ਰਹੇਗਾ ਸਵੇਰੇ 11:05।

0: ਰੰਗਲੀ ਧਰਤੀ ਦਾ ਵੇਲਾ ਰਹੇਗਾ ਦੁਪਹਿਰ 2:30 ਵਜੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਬਲਜਿੰਦਰ ਸਿੰਘ ਆਜ਼ਾਦ ਤੇ ਸਾਥੀ ਦੀ ਕਵਿਸ਼ਰੀ ਸੁਣੋਗੇ ਅਸੀਂ ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 4:02 ਤੇ ਤੁਸੀਂ ਸੁਣੋਗੇ ਸਦਾ ਬਹਾਰ ਗੀਤ ਜਿਸ ਵਿੱਚ ਅੱਜ ਤੁਹਾਨੂੰ ਲਤਾ ਮੰਗੇਸ਼ਕਰ ਦੇ ਗਾਏ ਗੀਤ ਸੁਣਾਏ ਜਾਣਗੇ ਸ਼ਾਮ 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰੋਗੇ ਸ਼ਾਮ 5:30 ਦਾ ਵੇਲਾ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ ਸ਼ਾਮ 6:30 ਦਿਹਾਤੀ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਅੱਜ ਦੇ ਭਾਅ ਦੇ ਨਾਲ ਆਲੂਆਂ ਦੀ ਮਿਆਰੀ ਬੀਜ ਉਤਪਾਦਨ ਵਿਸ਼ਾ ਬਾਰੇ ਜਾਣਕਾਰੀ ਦੇਣਗੇ ਡਾਕਟਰ ਸੁਖਵਿੰਦਰ ਸਿੰਘ ਇਸ ਦੇ ਨਾਲ ਹੀ ਹਲਕਾ ਤੋਂ ਬਚਾਅ ਵਿਸ਼ਾ ਬਾਰੇ ਡਾਕਟਰ ਚਰਨ ਕਵਲ ਸਿੰਘ ਜਾਣਕਾਰੀ ਦੇਣਗੇ ਸ਼ਾਮ 7:10 ਤੇ ਜਨ ਸੇਵਾ ਸੇ ਦੇਸ਼ ਸੇਵਾ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਵੇਗਾ ਸ਼ਾਮ 7:45 ਤੇ ਵਿਵਿਧਾ ਦੇ ਤਹਿਤ ਵਿਅੰਗ ਵਾਰਤਾ ਅਬ ਦਿਲ ਵੀ ਪ੍ਰਦੂਸ਼ਿਤ ਹੋਣੇ ਲਗਾ ਹੈ ਸੁਣਵਾਈ ਜਾਏਗੀ ਵਾਰਤਾਕਾਰ ਹੋਣਗੇ ਪ੍ਰੇਮ ਵਿੱਚ ਹਿੰਦੀ ਗੀਤ ਸੁਣੋਗੇ ਰਾਤ 8:10 ਤੇ ਜਨ ਸੇਵਾ ਤੋਂ ਦੇਸ਼ ਸੇਵਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਅੱਜ ਦਾ ਵਿਸ਼ਾ ਰਹੇਗਾ ਖੇਲ ਮਹਾਕੁੰਭ ਤੋਂ ਖੇਲੋ ਇੰਡੀਆ ਰਾਤ 9:00 ਸੁਣੋਗੇ ਨਿਊਜ਼ ਐਟ 9 ਤੇ 9:15 ਸਪੋਟਲਾਈਟ ਪੰਜਾਬੀ ਨਾਟਕ ਉਡੀਕ ਪੇਸ਼ ਕਰਾਂਗੇ ਰਾਤ 9:30 ਅਤੇ ਏਸ਼ੀਆਈ ਖੇਡਾਂ ਦੀਆਂ ਮੁੱਖ ਝਲਕੀਆਂ ਸੁਣ ਸਕੋਗੇ ਰਾਤ 10:00 ਸਾਡੇ ਦਿੱਲੀ ਕੇਂਦਰ ਤੋਂ ਰਾਤ 10:20 ਤੇ ਫਿਲਮ ਮਿਊਜ਼ਿਕ ਲੈ ਕੇ ਹਾਜ਼ਰ ਹੋਵਾਂਗੇ ਅਤੇ ਰਾਤ 10:30 ਮੁਸ਼ਾਇਰਾ ਪੇਸ਼ ਕੀਤਾ ਜਾਵੇਗਾ ਇਸ ਦੇ ਨਾਲ ਹੀ ਸਮਾਚਾਰ ਵੀ ਆਪਣੇ ਮਿੱਥੇ ਸਮੇਂ ਅਨੁਸਾਰ ਪ੍ਰਸਾਰਿਤ ਕੀਤੇ ਜਾਣਗੇ ਇਹ ਸੀ ਸਾਡੇ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਇਸ ਵੇਲੇ 6:55 ਹੋ ਰਹੇ ਨੇ ਹੁਣ ਤੁਸੀਂ ਸੰਸਕ੍ਰਿਤ 'ਚ ਸਮਾਚਾਰ ਸੁਣੋਗੇ
1: ਸੰਪ੍ਰਤੀ ਵਾਰਤਾਃ ਸ੍ਰੂਯਂਤਾਂ ਪ੍ਰਵਾਚਕਃ ਪੁਨੀਤ ਤ੍ਰਿਪਾਠੀ अथ वार्ताः भारतम् अद्य सर्जिकल प्रहारस्य दशमीं वार्षिकीम् आमानयति यः विश्वस्य समक्षं नरेन्द्र मोदी प्रशासनस्य उग्रवाद विरोधी नीतेः नवीनम् उदाहरणं प्रादर्शयत् 16-2000 वर्षे सितंबर मासस्य 28-29 दिनांकयोः भारतीय सैन्यबलम् उरी प्रहारस्य प्रत्युत्तरे सति सीमारेखां विलंघ्य आतंकवादी शिबिराणि व्यनाशयत् प्रधानमंत्री नरेन्द्र मोदी संप्राह यत् अस्य साहसिक प्रहारस्य संकल्पः एव बालाकोट वायु प्रहारस्य अथ सिंदूराभियानस्य आधारशिलाम् अरचयत्
2: 10 वर्ष पहले 28-29 सितंबर 2016 को भारतीय सेना ने पाकिस्तान में आतंकी ठिकानों पर सर्जिकल स्ट्राइक की थी सर्जिकल स्ट्राइक ने डंके की चोट पर पूरी दुनिया के सामने भारत की आतंकवाद विरोधी नीति का एक नया उदाहरण प्रस्तुत किया था बीते एक दशक में बालाकोट की एयर स्ट्राइक से लेकर ऑपरेशन सिंदूर तक भारत ने बार बार ये स्पष्ट संदेश दिया है कि अगर आतंकवादी भारत पर आंख उठाएंगे तो उसका करारा जवाब दिया जाएगा अब आज का भारत आतंकवाद के खिलाफ जीरो टॉलरेंस पॉलिसी लेकर चल रहा है
1: प्रधानमंत्री नरेंद्र मोदी अब्रवीत यत शल्य प्रहारः

ਗੁਰਦਾਸ ਮਾਨ ਤੇ ਅਲਕਾ ਯਾਗਨਿਕ ਦੀ ਆਵਾਜ਼ 'ਚ ਤੁਸੀਂ ਮਿੰਨੀ ਪੰਜਾਬ ਫਿਲਮ ਦਾ ਇਹ ਗੀਤ ਸੁਣ ਰਹੇ ਸੀ ਤੇ ਇਹ ਜਿਹੜਾ ਗੀਤ ਸੀ ਨਾ ਇਹ ਪਿਆਰ ਦੀ ਕਹਾਣੀ ਸੁਣਾ ਰਿਹਾ ਸੀ ਤੇ ਕਹਾਣੀਆਂ ਟ੍ਰੈਫਿਕ ਪੁਲਿਸ ਕੋਲ ਵੀ ਬਹੁਤ ਨੇ ਪਿਆਰ ਦੀਆਂ ਨਹੀਂ ਅਣਗਹਿਲੀ ਨਾਲ ਡਰਾਈਵਿੰਗ ਕਰਨ ਦੀਆਂ ਹੁਣ ਵੇਖੋ ਜੀ ਪਿਛਲੇ 7 ਮਹੀਨਿਆਂ ਦਾ ਅੰਕੜਾ ਇਹ ਕਹਿੰਦਾ ਹੈ ਕਿ ਪੰਜਾਬ ਵਿੱਚ ਪਿਛਲੇ 7 ਮਹੀਨਿਆਂ 'ਚ 41 ਲੱਖ ਤੋਂ ਵੱਧ ਟ੍ਰੈਫਿਕ ਚਲਾਨ ਕੱਟੇ ਜਾ ਚੁੱਕੇ ਨੇ ਹੁਣ ਇਹ ਅੰਕੜਾ ਦੱਸਦਾ ਹੈ ਕਿ ਲੋਕਾਂ ਦੀ ਸੋਚ ਇਹੀ ਹੈ ਕਿ ਭਾਵੇਂ ਤੁਸੀਂ ਸਾਨੂੰ ਜਿੰਨਾ ਮਰਜ਼ੀ ਸਮਝਾ ਲਓ ਅਸੀਂ ਟ੍ਰੈਫਿਕ ਰੂਲ ਫੋਲੋ ਨਹੀਂ ਕਰਨੇ ਹਾਲਾਂਕਿ ਇਹ ਸਾਰਿਆਂ ਨੂੰ ਪਤਾ ਕਿ ਟ੍ਰੈਫਿਕ ਰੂਲ ਫੋਲੋ ਕਰਾਂਗੇ ਤਾਂ ਹੀ ਸੜਕਾਂ 'ਤੇ ਸੁਰੱਖਿਅਤ ਰਹਾਂਗੇ ਇਹ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਅਤੇ ਇਹਦੇ 'ਤੇ ਅਮਲ ਕਰਨਾ ਚਾਹੀਦਾ ਹੈ ਸੋਹਣੀ ਸਵੇਰ ਪ੍ਰੋਗਰਾਮ ਹੈ ਜੀ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤੁਹਾਡੇ ਦੋਸਤ ਵੀਰਿੰਦਰ ਦੇ ਨਾਲ ਇੱਕ ਵਾਰ ਨਾ ਜੀ ਇੱਕ ਮਾਯੂਸ ਅਤੇ ਬੁਝੇ ਹੋਏ ਬੰਦੇ ਨੂੰ ਕੋਈ ਸਮਝਾ ਰਿਹਾ ਸੀ ਕਿ ਯਾਰ ਤੂੰ ਹੌਸਲਾ ਨਾ ਹਾਰ ਹਿੰਮਤ ਨਾਲ ਤੂੰ ਆਪਣੇ ਹਾਲਾਤ ਬਦਲ ਸਕਦਾ ਉਹ ਬੰਦਾ ਕਹਿਣ ਲੱਗਾ ਕਿ ਯਾਰ ਮੈਂ ਹਾਲਾਤ ਕੀ ਬਦਲਾਂਗਾ ਹਿੰਮਤ ਕਰਕੇ ਮੈਂ ਘਰ ਆਪਣੀ ਮਰਜ਼ੀ ਨਾਲ ਟੀਵੀ ਦਾ ਚੈਨਲ ਤਾਂ ਬਦਲ ਨਹੀਂ ਸਕਦਾ ਵੇਖੋ ਜੀ ਗੱਲ ਤਾਂ ਸਹੀ ਹਾਲਾਤ ਬਦਲਣ ਲਈ ਹਿੰਮਤ ਕਰਨੀ ਪੈਂਦੀ ਸੋਚ ਬਦਲਣੀ ਪੈਂਦੀ ਕੰਮ ਕਰਨ ਦਾ ਤਰੀਕਾ ਬਦਲਣਾ ਪੈਂਦਾ ਆਪਣੇ ਟੀਚੇ ਵੱਲ ਹਰ ਰੋਜ਼ ਬਿਨਾਂ ਰੁਕੇ ਵਧਣਾ ਪੈਂਦਾ ਫਿਰ ਕਿਤੇ ਜਾ ਕੇ ਹਾਲਾਤ ਬਦਲਦੇ ਨੇ ਅਤੇ ਅਸੀਂ ਸਾਰੇ ਨਾ ਪੰਜਾਬ ਵਿੱਚ ਹਾਲਾਤ ਬਦਲਣ ਲਈ ਵਾਤਾਵਰਣ ਸਾਫ਼ ਕਰਨ ਲਈ ਕੋਸ਼ਿਸ਼ਾਂ ਤਾਂ ਕਰ ਹੀ ਰਹੇ ਹਾਂ ਅਤੇ ਜਿੱਥੇ ਜਿੱਥੇ ਸੱਚੀਆਂ ਇਮਾਨਦਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਉੱਥੇ ਕਾਮਯਾਬੀ ਵੀ ਮਿਲ ਰਹੀ ਪਟਿਆਲਾ ਜ਼ਿਲ੍ਹੇ 'ਚ ਨਾ ਇੱਕ ਸਵੈ ਸੇਵੀ ਸੰਸਥਾ ਪਿਛਲੇ 5 ਸਾਲਾਂ ਤੋਂ ਪਾਤੜਾਂ ਅਤੇ ਘੱਗਾ ਖੇਤਰ 'ਚ ਮਿੰਨੀ ਜੰਗਲ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਪਹਿਲਾਂ ਇਹ ਇਲਾਕਾ ਬੰਜਰ ਧਰਤੀ ਕਰਕੇ ਜਾਣਿਆ ਜਾਂਦਾ ਸੀ ਅਤੇ ਅੱਜ ਇਹੀ ਇਲਾਕਾ ਮਿੰਨੀ ਜੰਗਲ ਕਰਕੇ ਹਰੇ ਭਰੇ ਜੰਗਲਾਂ ਕਰਕੇ ਜਾਣਿਆ ਜਾਂਦਾ ਇਹਦੀ ਪਛਾਣ ਬਣ ਗਈ ਇਸੇ ਤਰ੍ਹਾਂ ਜੀ ਸੰਗਰੂਰ ਪਟਿਆਲਾ ਅਤੇ ਮੋਗਾ ਇਲਾਕੇ ਦੇ 242 ਤੋਂ ਵੱਧ ਪਿੰਡ ਐਸੇ ਨੇ ਜਿਨ੍ਹਾਂ ਨੇ ਵੇਸਟ ਮੈਨੇਜਮੈਂਟ ਨੂੰ ਕਾਮਯਾਬੀ ਦੇ ਨਾਲ ਲਾਗੂ ਕੀਤਾ ਅਤੇ ਇਹ ਕੂੜਾ ਮੁਕਤ ਹੋ ਗਏ ਇਹਨਾਂ ਦੋਵਾਂ ਮਿਸਾਲਾਂ 'ਚ ਹਾਲਾਤ ਜਿਹੜੇ ਬਦਲੇ ਨੇ ਉਹਦਾ ਕਾਰਨ ਇੱਕੋ ਹੀ ਸੀ ਕਿ ਹਰ ਕਿਸੇ ਨੇ

ਕੰਮ ਨੂੰ, ਆਪਣੀ ਸੋਚ ਨੂੰ, ਆਪਣੇ ਨਜ਼ਰੀਏ ਨੂੰ ਬਦਲਿਆ। ਕੁਛ ਵੀ ਬਦਲਣਾ ਪਹਿਲਾਂ ਆਪਣੇ ਆਪ ਨੂੰ ਤਾਂ ਬਦਲਣਾ ਹੀ ਪਏਗਾ ਨਾ। ਸੋਹਣੀ ਸਵੇਰ ਪ੍ਰੋਗਰਾਮ, ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

ਐਮੀ ਵਿਰਕ ਤੇ ਮਨਤ ਨੂਰ ਦੀ ਆਵਾਜ਼ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ ਆਕਾਸ਼ਵਾਣੀ ਜਲੰਧਰ ਤੁਸੀਂ ਟਿਊਨ ਕੀਤਾ ਹੈ ਸੋਹਣੀ ਸਵੇਰ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡਾ ਦੋਸਤ ਵੀਰਿੰਦਰ ਤੁਹਾਡੇ ਨਾਲ ਹੈ ਅਤੇ 8 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਚੱਲੇਗਾ ਤਾਂ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਦਾ ਸਾਥ ਦਿਓਗੇ ਸਾਡੀ ਨਾ ਜੀ ਅੱਜ ਕੱਲ੍ਹ ਆਦਤ ਬਣ ਜਾਂਦੀ ਹੈ ਕਿ ਸਾਡਾ ਕੰਮ ਨਾ ਮਸ਼ੀਨਾਂ ਹੀ ਕਰਨ ਸਾਨੂੰ ਨਾ ਕੁਛ ਕਰਨਾ ਪਵੇ ਇੱਦਾਂ ਹੀ ਨਾ ਇੱਕ ਪਿਤਾ ਆਪਣੇ 5 ਸਾਲ ਦੀ ਬੱਚੀ ਨੂੰ ਨਾ ਸੌਣ ਤੋਂ ਪਹਿਲਾਂ ਰੋਜ਼ ਆਪਣੀ ਗੋਦੀ 'ਚ ਬਿਠਾ ਕੇ ਕਹਾਣੀ ਸੁਣਾਇਆ ਕਰਦਾ ਸੀ ਫਿਰ ਉਹਨੇ ਸੋਚਿਆ ਕਿ ਯਾਰ ਸਾਰਾ ਦਿਨ ਨਾ ਕੰਮ ਕਰਕੇ ਥੱਕ ਜਾਈਦਾ ਬੱਚੀ ਨਾਲ ਸਿਰ ਖਪਾਈ ਕਰਨਾ ਬੜਾ ਮੁਸ਼ਕਿਲ ਜਿਹਾ ਲੱਗਦਾ ਤਾਂ ਉਹਨੇ ਕੀ ਕੀਤਾ ਕਿ ਨਾ ਕਹਾਣੀ ਆਪਣੀ ਆਵਾਜ਼ 'ਚ ਰਿਕਾਰਡ ਕਰ ਲਈ ਅਤੇ ਉਹ ਰਿਕਾਰਡਰ ਔਨ ਕਰ ਦਿੰਦਾ ਬੱਚੀ ਕਹਾਣੀ ਸੁਣਦੀ ਅਤੇ ਸੌਂ ਜਾਂਦਾ ਇਹ ਜਿਹੜਾ ਸਿਲਸਿਲਾ ਕੁਛ ਦਿਨ ਚੱਲਦਾ ਰਿਹਾ ਅਤੇ ਇੱਕ ਦਿਨ ਨਾ ਉਹ ਛੋਟੀ ਜਿਹੀ ਬੱਚੀ ਆਪਣੇ ਪਿਤਾ ਨੂੰ ਕਹਿਣ ਲੱਗੀ ਕਿ ਪਿਤਾ ਜੀ ਕਹਾਣੀ ਤਾਂ ਮੈਂ ਸੁਣ ਲੈਂਦੀ ਹਾਂ ਪਰ ਨਾ ਸਮੱਸਿਆ ਇਹ ਹੈ ਕਿ ਮੈਂ ਮਸ਼ੀਨ ਦੀ ਗੋਦ ਵਿੱਚ ਨਹੀਂ ਬਹਿ ਸਕਦਾ ਕਹਾਣੀ ਸੁਣਦਿਆਂ ਮੈਨੂੰ ਆਪਣਤ ਮਹਿਸੂਸ ਨਹੀਂ ਹੁੰਦੀ ਵਾਕਈ ਜੀ ਗੱਲ ਤਾਂ ਸਹੀ ਹੈ ਕਿ ਮਸ਼ੀਨਾਂ ਸਾਡਾ ਕੰਮ ਤਾਂ ਕਰ ਦਿੰਦੀਆਂ ਨੇ ਪਰ ਜਿਹੜੀਆਂ ਮਸ਼ੀਨਾਂ ਨੇ ਉਹਨਾਂ 'ਚ ਇਨਸਾਨੀ ਭਾਵ ਇਨਸਾਨੀ ਜਜ਼ਬਾਤ ਥੋੜ੍ਹੀ ਹੁੰਦੇ ਨੇ ਸੋ ਇਸ ਕਰਕੇ ਜਿਹੜਾ ਕੰਮ ਮਸ਼ੀਨ ਦੇ ਜ਼ਰੀਏ ਕੀਤਾ ਜਾਂਦਾ ਨਾ ਉਹ ਫਿਰ ਮਸ਼ੀਨੀ ਜਿਹਾ ਹੀ ਹੁੰਦਾ ਸੋ ਇਸ ਕਰਕੇ ਮਸ਼ੀਨਾਂ ਦਾ ਇਸਤੇਮਾਲ ਜ਼ਰੂਰ ਕਰੀਏ ਮਸ਼ੀਨਾਂ ਦੇ ਇਸਤੇਮਾਲ ਦੇ ਨਾਲ ਨਾਲ ਇਹ ਵੀ ਦੇਖੀਏ ਕਿ ਉਹਦੇ 'ਚ ਜਿਹੜਾ ਹਿਊਮਨ ਟੱਚ ਹੈ ਨਾ ਇਨਸਾਨੀ ਜਜ਼ਬਾ ਹੈ ਇਨਸਾਨੀ ਭਾਵ ਨੇ ਉਹ ਜ਼ਰੂਰ ਮਿਲਦੇ ਹੋਣ ਹੁਣ ਫਿਰ ਅੱਜ ਦੇ ਦਿਨ ਦਾ ਇਤਿਹਾਸ ਜਾਣ ਲਈ ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ੍ਹ ਲੈਂਦੇ ਹਾਂ ਜੀ ਅੱਜ ਜਿਹੜਾ 28 ਸਤੰਬਰ ਦਾ ਦਿਨ ਹੈ ਜੀ ਸਾਡੇ ਲਈ ਬਹੁਤ ਖਾਸ ਹੈ ਕਿਉਂਕਿ ਅੱਜ ਦੇ ਹੀ ਦਿਨ ਸਾਲ

ਸੱਤ ਵਿੱਚ ਭਾਰਤ ਦੇ ਸਭ ਤੋਂ ਮਹਾਨ ਪ੍ਰਭਾਵਸ਼ਾਲੀ ਕ੍ਰਾਂਤੀਕਾਰੀ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਲਾਇਲਪੁਰ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਅਤੇ ਚੱਕ ਨੰਬਰ 105 ਬੰਗਾ ਵਿੱਚ ਹੋਇਆ ਸੀ। ਇਹਨਾਂ ਬਾਰੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਬਾਅਦ ਵਿੱਚ ਵੀ ਗੱਲ ਕਰਨੀ ਹੈ ਜੀ। ਅੱਜ ਦਾ ਦਿਨ ਸਾਡੇ ਭਾਰਤ ਵਾਸੀਆਂ ਲਈ ਇਸ ਕਰਕੇ ਵੀ ਖਾਸ ਹੈ ਜੀ ਕਿ ਅੱਜ ਦੇ ਹੀ ਦਿਨ ਸਾਲ 2016 ਵਿੱਚ ਭਾਰਤੀ ਫੌਜ ਨੇ ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਹੋਏ ਅੱਤਵਾਦੀ ਹਮਲੇ ਦਾ ਜਵਾਬ ਦਿੰਦਿਆਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ POK ਵਿੱਚ ਵੜ ਕੇ ਅੱਤਵਾਦੀਆਂ ਦੇ ਲਾਂਚ ਪੈਡਾਂ 'ਤੇ ਸਫਲ ਸਰਜੀਕਲ ਸਟ੍ਰਾਈਕ ਕੀਤੀ ਸੀ। ਅੱਜ ਦੇ ਹੀ ਦਿਨ ਸਾਲ 1929 ਵਿੱਚ ਭਾਰਤ ਦੇ ਮਸ਼ਹੂਰ ਗਾਇਕਾ ਸਵਰ ਕੋਕਿਲਾ ਵਜੋਂ ਜਾਣੀ ਜਾਂਦੀ ਲਤਾ ਮੰਗੇਸ਼ਕਰ ਹੋਰਾਂ ਦਾ ਜਨਮ ਹੋਇਆ ਸੀ। ਸਾਲ 1982 ਵਿੱਚ ਅੱਜ ਦੇ ਹੀ ਦਿਨ ਅਭਿਨਵ ਬਿੰਦਰਾ ਹੋਰਾਂ ਦਾ ਜਨਮ ਹੋਇਆ ਸੀ, ਜਿਨ੍ਹਾਂ ਨੇ ਨਿਸ਼ਾਨੇਬਾਜ਼ੀ ਵਿੱਚ ਸਾਲ 2008 ਦੀਆਂ ਬੀਜਿੰਗ ਓਲੰਪਿਕਸ ਵਿੱਚ ਭਾਰਤ ਲਈ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ। ਸੋ ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਘਟਨਾਵਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਵੇਖੋ ਜੀ, ਪਿਆਰ ਕੀ ਹੁੰਦਾ ਹੈ ਇਹਦਾ ਪਤਾ ਤੇ ਵਕਤ ਦੇ ਨਾਲ ਹੀ ਲੱਗਦਾ ਹੈ, ਪਰ ਸਾਈਬਰ ਕ੍ਰਾਈਮ ਅੱਜ ਕੱਲ੍ਹ ਕਿੰਨਾ ਜ਼ੋਰਾਂ 'ਤੇ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਨਹੀਂ ਤਾਂ ਖਾਤੇ 'ਚੋਂ ਪੈਸੇ ਚਲੇ ਜਾਂਦੇ ਨੇ ਅਤੇ ਪਤਾ ਵੀ ਨਹੀਂ ਲੱਗਦਾ। ਫਿਰੋਜ਼ਪੁਰ 'ਚ ਨਾ ਸਾਈਬਰ ਕ੍ਰਾਈਮ ਦਾ ਇੱਕ ਨਵਾਂ ਹੀ ਰੂਪ ਵੇਖਣ ਨੂੰ ਮਿਲਿਆ ਜੀ। ਕਿਸੇ ਨੂੰ ਨਾ ਵਿਆਹ ਦਾ ਜਾਲੀ ਡਿਜੀਟਲ ਕਾਰਡ ਭੇਜਿਆ ਗਿਆ ਅਤੇ ਜਦੋਂ ਕਾਰਡ ਦੇ ਲਿੰਕ ਨੂੰ ਖੋਲ੍ਹਿਆ ਗਿਆ ਤਾਂ ਬੈਂਕ ਦੇ ਖਾਤੇ 'ਚੋਂ ਪੈਸੇ ਉੱਡ ਗਏ। ਫਿਰੋਜ਼ਪੁਰ 'ਚ ਹੋਰ ਵੀ ਇੱਦਾਂ ਦੇ ਬਹੁਤ ਸਾਰੇ ਮਾਮਲੇ ਆਏ ਨੇ ਜਿਹਦੇ ਵਿੱਚ ਜਾਲੀ ਏਅਰਪੋਰਟ ਕਸਟਮ ਅਧਿਕਾਰੀ ਬਣ ਕੇ ਪੈਸੇ ਠੱਗੇ ਗਏ। ਸੋ ਇਸ ਕਰਕੇ ਜੀ ਸਾਈਬਰ ਠੱਗ ਜੋ ਕਿ ਪੂਰੀ ਤਰ੍ਹਾਂ ਨਾਲ ਕਿਸੇ ਨਾ ਕਿਸੇ ਮਾਰ 'ਤੇ ਨੇ, ਕਿਸੇ ਨਾ ਕਿਸੇ ਦਾਅ 'ਤੇ ਨੇ, ਉਹਨਾਂ ਤੋਂ ਆਪਾਂ ਸਤਰਕ ਰਹਿਣਾ। ਔਨਲਾਈਨ ਕੰਮ ਕਰਦੇ ਹਾਂ ਅਸੀਂ, ਮੁਸਤੈਦ ਰਹਿਣਾ, ਇਸ ਗੱਲ ਦਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਅੱਛਾ ਜੀ, ਗੱਲ ਭਾਵੇਂ ਔਨਲਾਈਨ ਕੰਮ ਕਰਨ ਦੀ ਹੋਵੇ, ਸਿਹਤ ਦੀ ਹੋਵੇ ਜਾਂ ਇਨਵਾਇਰਮੈਂਟ ਦੀ ਹੋਵੇ, ਜਦੋਂ ਸਾਨੂੰ ਪਤਾ ਲੱਗ ਜਾਂਦਾ ਹੈ ਨਾ, ਸਮਝ ਆ ਜਾਂਦੀ ਹੈ ਨਾ ਕਿ ਆਹ ਕੰਮ ਕਰਨ ਦਾ ਨੁਕਸਾਨ ਹੈ, ਇਹਨੂੰ ਨਾ ਕਰੀਏ, ਤਾਂ ਫਿਰ ਉਸੇ ਵੇਲੇ ਹਾਲਾਤ ਬਦਲਣੇ ਸ਼ੁਰੂ ਹੋ ਜਾਂਦੇ ਨੇ, ਲੋਕਾਂ ਦੇ ਕੰਮ ਕਰਨ ਦੇ ਤੌਰ ਤਰੀਕੇ ਬਦਲ ਜਾਂਦੇ ਨੇ। ਹੁਣ ਜਿੱਦਾਂ ਸਿੱਕਮ ਦੇ ਲੋਕਾਂ ਨੇ ਜਾਣ ਲਿਆ ਕਿ ਪੈਸਟੀਸਾਈਡਸ ਵਾਲੀਆਂ ਸਬਜ਼ੀਆਂ ਸਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਰੋਗ ਦਿੰਦੀਆਂ ਨੇ, ਸਮੱਸਿਆਵਾਂ ਖੜੀਆਂ ਕਰਦੀਆਂ ਨੇ, ਉਹਨਾਂ ਨੇ ਔਰਗੈਨਿਕ ਖੇਤੀ ਨੂੰ ਅਪਣਾ ਲਿਆ, ਜਿਸ ਕਰਕੇ ਸਿੱਕਮ ਇਸ ਸੰਸਾਰ ਦਾ ਪਹਿਲਾ ਔਰਗੈਨਿਕ ਸੂਬਾ ਬਣ ਗਿਆ। ਹੁਣ ਸਿੱਕਮ 'ਚ ਲੋਕ ਪਲਾਸਟਿਕ ਨੂੰ ਵੀ ਆਪਣੇ ਲਾਗੇ ਨਹੀਂ ਲੱਗਣ ਦਿੰਦੇ। ਜਿਹੜੇ ਟੂਰਿਸਟ ਵੀ ਆਉਂਦੇ ਨੇ ਨਾ, ਉਹਨਾਂ ਤੋਂ ਪਲਾਸਟਿਕ ਦੀਆਂ ਬੋਟਲਸ ਲੈ ਲਈਆਂ ਜਾਂਦੀਆਂ ਨੇ ਅਤੇ ਉਹਨਾਂ ਨੂੰ ਬਾਂਸ ਦੀਆਂ ਬਣੀਆਂ ਬੋਤਲਾਂ ਦਿੱਤੀਆਂ ਜਾਂਦੀਆਂ। ਸੋ ਗੱਲ ਇਹ ਜੀ ਕਿ ਗੱਲ ਸਮਝ ਆਉਣ ਦੀ, ਪਤਾ ਲੱਗਣ ਦੀ ਹੈ, ਬਦਲਾਅ ਉਸੇ ਵੇਲੇ ਹੋ ਜਾਂਦੇ ਨੇ। ਆਪਾਂ ਪੰਜਾਬੀ ਵੀ ਤਾਂ ਇਸ ਗੱਲ ਨੂੰ ਸਮਝੀਏ ਨਾ, ਆਪਾਂ ਵੀ ਆਪਣੇ ਸੂਬੇ ਨੂੰ ਔਰਗੈਨਿਕ ਖੇਤੀ ਵਾਲਾ ਸੂਬਾ ਬਣਾ ਕੇ ਪੰਜਾਬ ਦੀ ਵਿਲੱਖਣ ਪਛਾਣ ਨੂੰ ਹੋਰ ਗੂੜਾ ਕਰ ਸਕਦੇ। ਸੋ ਸਾਨੂੰ ਹੁਣ ਇਹ ਸਮਝ ਲੈਣਾ ਚਾਹੀਦਾ, ਪਤਾ ਲੱਗ ਜਾਣਾ ਚਾਹੀਦਾ ਕਿ ਕਿਹਨਾਂ ਚੀਜ਼ਾਂ 'ਚ ਸਾਡਾ ਨੁਕਸਾਨ ਹੈ ਅਤੇ ਕਿਹਨਾਂ ਚੀਜ਼ਾਂ 'ਚ ਸਾਡਾ ਫਾਇਦਾ।

ਵੇਖੋ ਜੀ, ਕਿਸੇ ਦੇ ਪਿਆਰ ਵਿੱਚ ਤਾਂ ਬੰਦਾ ਚਾਅ ਵਿੱਚ ਹੀ ਮਰ ਜਾਂਦਾ ਹੈ, ਪਰ ਉਸ ਵੇਲੇ ਨਾ ਬੰਦਾ ਮਾਯੂਸੀ ਨਾਲ ਮਰ ਜਾਂਦਾ ਹੈ ਜਦੋਂ ਕੰਮ ਕਰਨ ਨੂੰ ਉਹਦਾ ਜੀ ਕਰਦਾ ਹੋਵੇ ਪਰ ਸਰੀਰ ਉਹਦਾ ਸਾਥ ਨਾ ਦਿੰਦਾ ਹੋਵੇ। ਹੈਲਥ ਐਕਸਪਰਟਸ ਇਹ ਕਹਿੰਦੇ ਨੇ ਕਿ ਜੇ ਤੁਸੀਂ ਜਲਦੀ ਬਿਮਾਰ ਪੈ ਜਾਂਦੇ ਹੋ, ਥੋੜ੍ਹਾ ਜਿਹਾ ਕੰਮ ਕਰਕੇ ਹੀ ਥੱਕ ਜਾਂਦੇ ਹੋ, ਤੁਹਾਡੇ ਜ਼ਖਮ ਛੇਤੀ ਭਰਦੇ ਨਹੀਂ, ਤਾਂ ਫਿਰ ਪੱਕੀ ਗੱਲ ਹੈ ਕਿ ਤੁਹਾਡੇ 'ਚ ਵਿਟਾਮਿਨ ਸੀ ਦੀ ਕਮੀ ਹੈ ਅਤੇ ਤੁਹਾਨੂੰ ਨਿੰਬੂ, ਸੰਤਰੇ ਅਤੇ ਕਿਨੂਆਂ ਦੇ ਨਾਲ ਆਪਣਾ ਮੇਲਜੋਲ ਵਧਾਉਣਾ ਚਾਹੀਦਾ। ਇਸ ਵੇਲੇ ਤਾਂ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਸੋਹਣੀ ਸਵੇਰ ਦੇ ਨਾਲ ਮਿਲੇ ਹੋਏ ਹੋ, ਜਿਹੜਾ ਤੁਹਾਨੂੰ ਇੱਦਾਂ ਦੀਆਂ ਜਾਣਕਾਰੀਆਂ ਦੇ ਰਿਹਾ ਹੈ। 8 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਤੁਹਾਡੇ ਨਾਲ ਚੱਲਦਾ ਰਹੇਗਾ। ਵੇਖੋ ਜੀ, ਅੱਜ ਕੱਲ੍ਹ ਫੇਸਬੁੱਕ ਅਤੇ ਵਟਸਐਪ 'ਤੇ ਜੋ ਬੇਗਾਨੇ ਹੁੰਦੇ ਨੇ, ਦੂਰ ਹੁੰਦੇ ਨੇ, ਉਹ ਝੱਟ ਆਪਣੇ ਹੋ ਜਾਂਦੇ ਨੇ। ਪਰ ਮਜ਼ੇ ਦੀ ਗੱਲ ਇਹ ਹੈ ਕਿ ਜਿਹੜੇ ਘਰ ਵਿੱਚ ਆਪਣੇ ਨੇ, ਉਹਨਾਂ ਨੂੰ ਆਪਣੇ ਨੇੜੇ ਰੱਖਣ ਲਈ ਬੜਾ ਸੰਘਰਸ਼ ਕਰਨਾ ਪੈਂਦਾ, ਬੜਾ ਸਬਰ ਰੱਖਣਾ ਪੈਂਦਾ, ਇੱਕ ਦੂਜੇ ਨੂੰ ਸਮਝਣਾ ਪੈਂਦਾ, ਫਿਰ ਜਿਹੜੇ ਆਪਣੇ ਨੇ ਉਹ ਆਪਣੇ ਬਣਦੇ। ਪਰ ਇਹ ਵੀ ਗੱਲ ਸੱਚੀ ਹੈ ਕਿ ਔਖੇ ਵੇਲਿਆਂ 'ਚ ਨਾ ਇਹ ਵਟਸਐਪ ਵਾਲੇ, ਫੇਸਬੁੱਕ ਵਾਲੇ ਕੰਮ ਨਹੀਂ ਆਉਂਦੇ, ਆਪਣੇ ਹੀ ਕੰਮ ਆਉਂਦੇ ਨੇ ਜਿਹੜੇ ਤੁਹਾਡੇ ਨਾਲ ਖੜੇ ਹੁੰਦੇ ਨੇ। ਅਤੇ ਇਹ ਵੀ ਗੱਲ ਸੱਚੀ ਹੈ ਜੀ ਕਿ ਜਿਨ੍ਹਾਂ ਨੂੰ ਨਸ਼ਿਆਂ ਦੀ ਲੱਤ ਲੱਗ ਜੇ, ਉਹਨਾਂ ਨੂੰ ਚੰਗੇ ਬੁਰੇ ਦੀ, ਆਪਣੇ ਬੇਗਾਨੇ ਦੀ ਸਮਝ ਨਹੀਂ ਰਹਿੰਦੀ, ਉਹ ਆਪਣਿਆਂ ਨੂੰ ਵੀ ਬੇਗਾਨਾ ਬਣਾ ਲੈਂਦੇ ਨੇ। ਅਤੇ ਜਿਹੜੇ ਨਸ਼ਿਆਂ ਦੇ ਹਨੇਰੇ 'ਚ ਕੈਦ ਨੇ, ਸੁੱਖ, ਖੁਸ਼ੀ, ਤਰੱਕੀ, ਇਹ ਚੀਜ਼ਾਂ ਵੀ ਉਹਨਾਂ ਲਈ ਬੇਗਾਨੀਆਂ ਹੋ ਜਾਂਦੀਆਂ ਨੇ, ਆਪਣੀਆਂ ਨਹੀਂ ਰਹਿੰਦੀਆਂ। ਇਸੇ ਲਈ ਤਾਂ ਪੂਰੇ ਦੇਸ਼ ਵਿੱਚ ਨਸ਼ਾ ਮੁਕਤ ਯੁਵਾ ਦੀ ਮੁਹਿੰਮ ਚੱਲ ਰਹੀ ਹੈ ਜੀ। ਪਰਸੋਂ ਹੀ ਸਰਹੱਦੀ ਇਲਾਕੇ 'ਚੋਂ 2 ਡਰੱਗ ਸਮਗਲਰਸ 19.820 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤੇ ਗਏ। ਇਹ ਨਸ਼ਾ ਸਰਹੱਦ ਪਾਰੋਂ ਡਰੋਨ ਦੇ ਜ਼ਰੀਏ ਇੱਧਰ ਲਿਆਂਦਾ ਜਾ ਰਿਹਾ ਸੀ। ਇਸੇ ਤਰ੍ਹਾਂ ਜੀ, ਫਾਜ਼ਿਲਕਾ 'ਚ 2 ਪਾਕਿਸਤਾਨੀ ਡਰੋਨ ਜ਼ਬਤ ਕੀਤੇ ਗਏ, 270 ਗ੍ਰਾਮ ਹੈਰੋਇਨ ਵੀ ਇੱਥੋਂ ਜ਼ਬਤ ਕੀਤੀ ਗਈ। ਵੇਖੋ, ਸੁਰੱਖਿਆ ਫੋਰਸਿਸ ਸਰਹੱਦਾਂ 'ਤੇ ਸਤਰਕ ਨੇ ਕਿ ਨਸ਼ਾ ਇੱਧਰ ਨਾ ਆਵੇ। ਅਸੀਂ ਆਪਣੇ ਪਰਿਵਾਰਾਂ 'ਚ ਇਸੇ ਤਰ੍ਹਾਂ ਆਪਣੇ ਬੱਚਿਆਂ ਪ੍ਰਤੀ ਸਤਰਕ ਰਹੀਏ ਕਿ ਉਹ ਭੈੜੀ ਸੰਗਤ ਵਿੱਚ ਨਾ ਪੈਣ। ਹਰ ਪਰਿਵਾਰ ਜੇ ਸਤਰਕ ਹੋਏਗਾ ਨਾ, ਫਿਰ ਕਿਸੇ ਨੌਜਵਾਨ ਦੀ ਜ਼ਿੰਦਗੀ 'ਚ ਨਸ਼ਾ ਘੁਸਪੈਠ ਨਹੀਂ ਕਰ ਸਕੇਗਾ। ਮਿਲ ਕੇ ਨਸ਼ਿਆਂ ਦੇ ਖਿਲਾਫ਼ ਆਪਾਂ ਇਹ ਜੰਗ ਜਿੱਤਣੀ ਹੈ।

0: ਜਗਮੋਹਨ ਸਿੰਘ ਸਾਡੇ ਨਾਲ ਨੇ, ਜੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਭਾਂਜੇ ਨੇ। ਭਗਤ ਸਿੰਘ ਹੋਰਾਂ ਦੀ ਦਾਰਸ਼ਨਿਕ ਸੋਚ ਤੋਂ ਉਹ ਕਾਫੀ ਡੂੰਘਾਈ ਦੇ ਨਾਲ ਵਾਕਿਫ ਨੇ। ਆਓ ਉਹਨਾਂ ਦੇ ਨਾਲ ਹੀ ਇਸ ਬਾਰੇ ਵਿਚਾਰ ਕਰਦੇ ਹਾਂ। ਪ੍ਰੋਫੈਸਰ ਜਗਮੋਹਨ ਸਿੰਘ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅਤੇ ਸਾਨੂੰ ਭਗਤ ਸਿੰਘ ਹੋਰਾਂ ਦੇ ਫਲਸਫੇ, ਉਹਨਾਂ ਦੀ ਸੋਚ ਬਾਰੇ ਦੱਸੋ ਜੀ।
1: ਉਹਨਾਂ ਨੇ ਇਹ ਕਿਹਾ ਵੀ, ਉਹ ਇੱਕ ਨਾਰਾ ਦਿੱਤਾ, ਅਸੀਂ ਉਹਨੂੰ ਤੋੜ ਲਿਆ। ਉਹ ਪੂਰਾ ਨਾਰਾ ਹੈ ਸਾਮਰਾਜਵਾਦ ਮੁਰਦਾਬਾਦ, ਕਿ ਜਿੰਨਾ ਚਿਰ ਤੱਕ ਸਮਾਜ ਵਿੱਚ ਇਨਸਾਨ ਦੇ ਹੱਥੋਂ ਇਨਸਾਨ ਦੀ ਲੁੱਟ ਅਤੇ ਕੌਮ ਦੇ ਹੱਥੋਂ ਕੌਮ ਦੀ ਲੁੱਟ ਹੈ, ਉਹਨਾਂ ਚਿਰ ਤੱਕ ਲੋਕਾਂ ਦੀ ਜ਼ਿੰਦਗੀ 'ਚ ਸੁਧਾਰ ਨਹੀਂ ਹੋ ਸਕਦਾ। ਇਨਕਲਾਬ ਦਾ ਮਤਲਬ ਜਿੱਦਾਂ ਆਪਾਂ ਲੈਂਦੇ ਹਾਂ, ਉਹਨਾਂ ਨੇ ਉਹਨੂੰ ਆਪ ਲਿਖਿਆ ਕਿ ਇਨਕਲਾਬ ਦਾ ਨਾਂ ਸੁਣ ਕੇ ਲੋਕਾਂ ਨੂੰ ਲੱਗਦਾ ਕਿ ਕੋਈ ਬੰਬ ਗੋਲੇ ਹੋਣਗੇ। ਉਹ ਕਹਿੰਦੇ ਨਹੀਂ, ਉਹ ਇੱਕ ਮੂਲ ਤਬਦੀਲੀ ਹੈ, ਕਿ ਜਿਹਦੇ ਨਾਲ ਸਾਡੇ ਰਿਸ਼ਤੇ ਜਿਹੜੇ ਨੇ ਔਰ ਉਹਦੇ 'ਚ ਨਾ ਬਰਾਬਰੀ ਜਿਹੜੀ ਹੈ ਇਹ ਖਤਮ ਹੁੰਦੀ ਹੈ। ਇਸੇ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਬਰਾਬਰਤਾ ਜਿਹੜੀ ਉਹ ਭਾਈਚਾਰੇ ਬਗੈਰ ਨਹੀਂ ਹੋ ਸਕਦੀ। ਤੁਸੀਂ ਇੱਕ ਵਰਗ ਦੀ ਬਰਾਬਰਤਾ ਕਰ ਲਓ ਤਾਂ ਉਹ ਬਰਾਬਰਤਾ ਨਹੀਂ ਹੈ, ਸਮਾਜ ਦੀ ਬਰਾਬਰਤਾ। ਇਸ ਕਰਕੇ ਭਾਈਚਾਰਾ ਜਿਹੜਾ ਹੈ ਉਹ ਤੁਹਾਡਾ ਮਤਲਬ ਉਹਦੇ ਨਾਲ ਹੋਣਾ। ਔਰ ਉਹਦੀ ਇੱਕ ਐਗਜ਼ਾਮਪਲ ਮੈਂ ਸਮਝਦਾ ਬਹੁਤ ਇੰਟਰਸਟਿੰਗ ਹੈ ਕਿ ਉਹ ਕਿਵੇਂ ਜੀਂਦੇ ਸੀ। ਜਿੱਦਾਂ ਜੇਲ੍ਹ ਵਿੱਚ ਇੱਕ ਲੜਕਾ ਉਹਨਾਂ ਦਾ ਮਲ ਮੂਤਰ ਚੁੱਕਣ ਆਉਂਦਾ ਸੀ, ਬੋਗਾ ਉਹਦਾ ਨਾਂ ਸੀ, ਫਾਂਸੀ ਦੀ ਕੋਠੜੀ 'ਚ ਤੁਹਾਨੂੰ ਅੰਦਰ ਹੀ ਕਰਨਾ ਹੁੰਦਾ। ਉਹ ਜਦੋਂ ਆਉਂਦਾ ਸੀ ਤਾਂ ਪਹਿਲੇ ਦਿਨ ਤੋਂ ਕਿਹਾ ਮੇਰੀ ਬੇਬੇ ਆ ਗਈ, ਮੇਰੀ ਬੇਬੇ ਆ ਗਈ। ਹੁਣ ਉਸ ਮੁੰਡੇ ਵਾਸਤੇ ਬੜਾ ਕ੍ਰਾਈਸਿਸ ਹੈ ਕਿ ਦੂਜੇ 'ਤੇ ਮੇਰਾ ਪਰਛਾਵਾਂ ਵੀ ਨਹੀਂ ਦੇਖਣਾ ਚਾਹੁੰਦੇ ਸੀ। ਇਹ ਸਰਦਾਰ ਇੰਨਾ ਇਹਦਾ ਨਾਂ ਬਣਿਆ ਹੋਇਆ, ਇਹ ਮੈਨੂੰ ਉਹ ਕਹਿੰਦਾ ਸਰਦਾਰ ਮੇਰੇ ਨਾਲ ਮਖੌਲ ਨਾ ਕਰੋ। ਕਹਿੰਦੇ ਨਹੀਂ, ਮੈਂ ਇਮਾਨਦਾਰੀ ਨਾਲ ਕਹਿੰਦਾ। ਮਤਲਬ ਜਦੋਂ ਸ਼ੂਦ ਦੇ ਸਵਾਲ 'ਤੇ ਵੀ ਅਸੀਂ ਉਹਨਾਂ ਨੂੰ ਕਿਵੇਂ ਦੁਤਕਾਰਦੇ ਹਾਂ, ਲੇਕਿਨ ਅਸੀਂ ਇਹ ਨਹੀਂ ਸਮਝਦੇ ਵੀ ਉਹ ਮਾੜਾ ਕੰਮ ਕਰਦੇ। ਦੋ ਵਿਅਕਤੀਆਂ ਨੇ ਮੇਰਾ ਮਲ ਮੂਤਰ ਚੁੱਕਿਆ, ਬਚਪਨ 'ਚ ਮੇਰੀ ਮਾਂ ਨੇ ਜਿਹਨੂੰ ਮੈਂ ਬੇਬੇ ਕਹਿੰਦਾ, ਹੁਣ ਉਸ ਰਿਸ਼ਤੇ 'ਚ ਤੂੰ ਕਹਿ ਰਿਹਾ। ਇਸ ਕਰਕੇ ਤੇਰਾ ਉਹ ਮਤਲਬ ਉਹ ਜਿਹੜਾ ਹੈ ਕਿ ਵੀ ਜੋ ਤੁਸੀਂ ਕਹਿ ਰਹੇ ਹੋ ਉਹ ਜੀਣਾ, ਮਤਲਬ ਉਹ ਜਿਹੜਾ ਉਹ ਇਨਕਲਾਬੀ ਬਣਾਉਂਦਾ।
2: ਉਹਦੇ ਵਿੱਚ ਉਹਨਾਂ ਨੇ ਸਮਝਿਆ ਕਿ ਜਿਹੜੀਆਂ, ਔਰ ਉਹਨਾਂ ਨੇ ਲਿਖਿਆ ਵੀ ਕਿ ਸਾਡੀ ਲੜਾਈ ਜਿਹੜੀ ਹੈ ਉਹ ਆਪਣੀਆਂ ਕਮਜ਼ੋਰੀਆਂ ਦੇ ਖਿਲਾਫ ਹੈ, ਜਿਹਨਾਂ ਦਾ ਫਾਇਦਾ ਸਾਡੇ ਆਪਣੇ ਗਰਜ ਲੋਕ ਵੀ ਉਠਾਉਂਦੇ ਨੇ, ਵੀ ਉਠਾਉਂਦਾ। ਉਹ ਕਮਜ਼ੋਰੀਆਂ ਜਿਹੜੀਆਂ ਨੇ ਉਹਦੇ 'ਚ ਹੈ ਕਿ ਅਸੀਂ ਧਰਮ ਦਾ ਇਨਸਾਨੀਅਤ ਪੱਖ ਭੁੱਲ ਕੇ ਇੱਕ ਜਨੂੰਨੀ ਪੱਖ ਵਿੱਚ ਚਲੇ ਜਾਂਦੇ ਹਾਂ, ਜਿਹਦੇ ਤੋਂ ਨੌਜਵਾਨ ਆਪਣੇ ਆਪ ਨੂੰ ਮੁਕਤ ਕਰਨ, ਔਰ ਜਾਤ ਪਾਤ ਤੋਂ ਦਾ ਜਿਹੜਾ ਵਖਰੇਵਾਂ ਹੈ ਉਹਦੇ ਤੋਂ ਮੁਕਤ ਕਰਨ। ਔਰ ਇਹ ਵੀ ਕਿ ਜਿੰਨਾ ਚਿਰ ਤੱਕ ਲੜਕੀਆਂ ਬਰਾਬਰ ਹਿੱਸੇਦਾਰ ਨਹੀਂ ਬਣਦੀਆਂ, ਉਹਨਾਂ ਚਿਰ ਤੱਕ ਸਾਡਾ ਆਜ਼ਾਦੀ ਯੁੱਗ ਸ਼ੁਰੂ ਨਹੀਂ ਹੁੰਦਾ। ਚੌਥੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਨੌਜਵਾਨਾਂ ਨੂੰ ਹਰ ਚੀਜ਼ ਦਾ ਕਾਰਨ ਸਮਝਣਾ ਚਾਹੀਦਾ, ਕਾਰਨ ਸਮਝਾਂਗੇ ਤਾਂ ਹੀ ਉਹਦਾ ਹੱਲ ਕੱਢ ਸਕਾਂਗੇ। ਤਾਂ ਇਹ ਇੱਕ ਉਹਨਾਂ ਦਾ ਪਹਿਲਾ ਹੈ, ਕਿਉਂਕਿ 1924-25 ਵਿੱਚ ਹੀ ਉਹਨਾਂ ਨੇ ਨੌਜਵਾਨ ਭਾਰਤ ਸਭਾ ਔਰ ਸਟੂਡੈਂਟ ਯੂਨੀਅਨ ਬਣਾਈ ਸੀ। ਇਹਦੇ 'ਚ ਇੰਟਰਸਟਿੰਗ ਹੈ ਕਿ ਲਾਹੌਰ ਦੇ 900 ਸਟੂਡੈਂਟ ਉਹਨਾਂ ਦੀ ਸਟੂਡੈਂਟ ਯੂਨੀਅਨ ਨਾਲ ਜੁੜੇ ਹੋਏ ਸੀ। ਉਹ ਵਿਸ਼ਿਆਂ 'ਤੇ ਵੀ ਵਿਚਾਰ ਕਰਦੇ ਸੀ, ਔਰ ਜਿਹੜਾ ਆਪਣੀ ਆਜ਼ਾਦੀ ਦੀਆਂ ਲਹਿਰਾਂ ਨੇ ਉਹਨਾਂ ਨਾਲ ਵੀ ਉਹਨਾਂ ਨੂੰ ਜੋੜੇ ਜਾਂਦੇ। ਉਹਨਾਂ ਨੇ ਪੂਰੀ ਕੋਸ਼ਿਸ਼ ਕਰਕੇ ਇੱਕ ਲੜਕੀ ਨੂੰ ਉਹਦੀ ਪ੍ਰੈਜ਼ੀਡੈਂਟ ਬਣਾਇਆ, ਜਦੋਂ MA ਹਿਸਟਰੀ ਦੀ ਹਿਸਟਰੀ ਦੀ ਸਟੂਡੈਂਟ ਸੀ।
0: ਪ੍ਰੋਫੈਸਰ ਜਗਮੋਹਨ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ, ਔਰ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਬਾਰੇ, ਉਹਨਾਂ ਦੀ ਸੋਚ ਬਾਰੇ, ਉਹਨਾਂ ਦੇ ਫਲਸਫੇ ਬਾਰੇ, ਉਹਨਾਂ ਦੇ ਆਦਰਸ਼ਾਂ ਬਾਰੇ ਸਾਨੂੰ ਜਾਣੂ ਕਰਵਾਉਣ ਲਈ। ਪ੍ਰੋਫੈਸਰ ਜਗਮੋਹਨ ਸਿੰਘ ਸਾਡੇ ਨਾਲ ਸਨ, ਜੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਭਾਂਜੇ ਨੇ, ਜਿਨ੍ਹਾਂ ਨੇ ਸਾਨੂੰ ਇਹ ਸਾਰੀ ਜਾਣਕਾਰੀ ਦਿੱਤੀ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਗੁਰਦਾਸ ਮਾਨ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ, ਆਕਾਸ਼ਵਾਣੀ ਜਲੰਧਰ ਤੋਂ ਸੋਹਣੀ ਸਵੇਰ ਪ੍ਰੋਗਰਾਮ 'ਚ ਆਪਣੇ ਦੋਸਤ ਵੀਰਿੰਦਰ ਦੇ ਨਾਲ। ਅਤੇ ਅੱਜ ਜਿਹੜਾ 28 ਸਤੰਬਰ ਦਾ ਦਿਨ ਹੈ ਨਾ, ਇਹ ਸਾਡੇ ਸਾਰਿਆਂ ਲਈ ਇਸ ਕਰਕੇ ਵੀ ਖਾਸ ਹੈ ਕਿਉਂਕਿ ਅੱਜ ਦੇ ਦਿਨ ਐਸੀ ਸ਼ਖਸੀਅਤ ਦਾ ਜਨਮ ਹੋਇਆ ਜਿਸ ਨੇ ਪੂਰੀ ਦੁਨੀਆ ਦੇ ਮਨਾਂ ਨੂੰ ਸੁਰਾਂ ਦੇ ਨਾਲ ਰੰਗ ਦਿੱਤਾ।

ਪਿਛਲੇ 76 ਸਾਲਾਂ ਤੋਂ ਇਹ ਆਵਾਜ਼ ਕਰੋੜਾਂ ਲੋਕਾਂ ਦੇ ਸਕੂਨ ਦੀ ਬੁਨਿਆਦ ਹੈ। ਅੱਜ ਦੇ ਹੀ ਦਿਨ ਸਾਲ 1929 ਵਿੱਚ ਇੰਦੌਰ ਵਿੱਚ ਲਤਾ ਮੰਗੇਸ਼ਕਰ ਹੋਰਾਂ ਦਾ ਜਨਮ ਹੋਇਆ ਸੀ। 13 ਸਾਲ ਦੀ ਛੋਟੀ ਉਮਰ ਵਿੱਚ ਹੀ ਪਿਤਾ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਕਮਜ਼ੋਰ ਮੋਢਿਆਂ 'ਤੇ ਆਪਣੇ ਮਾਤਾ ਜੀ ਅਤੇ 4 ਭੈਣਾਂ ਦੀ ਜ਼ਿੰਮੇਵਾਰੀ ਸੀ। ਛੋਟੀ ਉਮਰ 'ਚ ਉਹਨਾਂ ਦਾ ਮਨ ਸੰਗੀਤ ਵਿੱਚ ਸੀ, ਗਾਇਕੀ ਵਿੱਚ ਸੀ, ਪਰ ਰੁਜ਼ਗਾਰ ਮਿਲ ਰਿਹਾ ਸੀ ਐਕਟਿੰਗ ਵਿੱਚ। ਛੋਟੀ ਉਮਰ 'ਚ ਘਰ ਦੇ ਖਰਚੇ ਚਲਾਉਣ ਲਈ ਉਹਨਾਂ ਨੇ ਮਰਾਠੀ ਅਤੇ ਹਿੰਦੀ ਫਿਲਮਾਂ 'ਚ ਬਾਲ ਕਲਾਕਾਰ ਦੇ ਰੂਪ 'ਚ ਕੰਮ ਵੀ ਕੀਤਾ। ਗਾਇਕੀ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਹਨਾਂ ਨੂੰ ਸੰਗੀਤਕਾਰਾਂ ਤੋਂ ਇਹ ਵੀ ਸੁਣਨਾ ਪਿਆ ਕਿ ਤੁਹਾਡੀ ਆਵਾਜ਼ ਬਹੁਤ ਪਤਲੀ ਹੈ, ਫਿਲਮਾਂ ਲਈ ਇਹ ਢੁੱਕਵੀਂ ਨਹੀਂ। ਫਿਰ ਸਾਲ 1948 ਵਿੱਚ ਸੰਗੀਤਕਾਰ ਗੁਲਾਮ ਹੈਦਰ ਨੇ ਮਜਬੂਰ ਫਿਲਮ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਅਤੇ ਇਸ ਫਿਲਮ ਦਾ ਗੀਤ ਬਹੁਤ ਵੱਡਾ ਹਿੱਟ ਸਾਬਿਤ ਹੋਇਆ। ਅਤੇ ਫਿਰ ਸਾਲ 1949 ਵਿੱਚ ਮਹਿਲ ਫਿਲਮ ਦਾ ਇਹ ਗੀਤ ਆਇਆ।

ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਅਤੇ ਉਹਨਾਂ ਨੇ ਲਤਾ ਜੀ ਨੂੰ ਕਿਹਾ ਸੀ ਕਿ ਬੇਟੇ ਤੂੰ ਤਾਂ ਮੈਨੂੰ ਰਵਾ ਦਿੱਤਾ ਹੈ। ਲਤਾ ਜੀ ਦੀ ਗਾਇਕੀ ਦੇ ਨਾਲ ਬਹੁਤ ਸਾਰੇ ਕਿੱਸੇ ਜੁੜੇ ਹੋਏ ਨੇ। ਇੱਕ ਵਾਰ ਮੁੰਬਈ ਦੇ ਰੇਡੀਓ ਕਲੱਬ ਵਿੱਚ ਲਤਾ ਜੀ ਗਾ ਰਹੇ ਸਨ, ਕੋਈ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਉਹਨਾਂ ਨੇ ਦੇਖਿਆ ਕਿ ਪਿੱਛੇ ਇੱਕ 10 ਸਾਲ ਦਾ ਛੋਟਾ ਜਿਹਾ ਬੱਚਾ ਮੈਂਡੋਲਿਨ ਵਜਾ ਰਿਹਾ ਸੀ। ਉਸ ਬੱਚੇ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਉਹ ਗਰੀਬ ਬੱਚਾ ਘਰ ਦਾ ਖਰਚਾ ਚਲਾਉਣ ਲਈ ਇਹ ਮੈਂਡੋਲਿਨ ਚਲਾ ਰਿਹਾ ਸੀ। ਉਹਨਾਂ ਨੇ ਐਸ ਡੀ ਬਰਮਨ ਅਤੇ ਸ਼ੰਕਰ ਜੈਕਿਸ਼ਨ ਹੋਰਾਂ ਨੂੰ ਸਿਫਾਰਿਸ਼ ਕੀਤੀ ਕਿ ਇਸ ਬੱਚੇ ਨੂੰ ਮੌਕਾ ਦਿੱਤਾ ਜਾਵੇ। ਇਸ 10 ਸਾਲ ਦੇ ਬੱਚੇ ਦਾ ਨਾਂ ਸੀ ਲਕਸ਼ਮੀਕਾਂਤ, ਜੋ ਅੱਗੇ ਜਾ ਕੇ ਬਹੁਤ ਵੱਡੇ ਸੰਗੀਤਕਾਰ ਲਕਸ਼ਮੀਕਾਂਤ ਪਿਆਰੇ ਲਾਲ ਦੇ ਰੂਪ ਵਿੱਚ ਮਸ਼ਹੂਰ ਹੋਏ। ਸੋ ਜੀ, 36 ਤੋਂ ਵੱਧ ਭਾਰਤੀ ਭਾਸ਼ਾਵਾਂ 'ਚ 30,000 ਤੋਂ ਵੱਧ ਗੀਤ ਗਾਉਣ ਵਾਲੇ ਲਤਾ ਮੰਗੇਸ਼ਕਰ, ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਭੂਸ਼ਣ ਨਾਲ ਸਨਮਾਨਿਤ ਲਤਾ ਮੰਗੇਸ਼ਕਰ, ਦਾਦਾ ਸਾਹਿਬ ਫਾਲਕੇ 3 ਵਾਰ ਦੇ ਰਾਸ਼ਟਰੀ ਫਿਲਮ ਪੁਰਸਕਾਰ, 4 ਵਾਰ ਫਿਲਮ ਫੇਅਰ ਅਵਾਰਡ ਜਿੱਤਣ ਵਾਲੇ ਲਤਾ ਮੰਗੇਸ਼ਕਰ ਹਮੇਸ਼ਾ ਸੰਗੀਤ ਪ੍ਰੇਮੀਆਂ ਦੇ ਮਨਾਂ ਵਿੱਚ ਜ਼ਿੰਦਾ ਰਹਿਣਗੇ, ਉਹਨਾਂ ਦੇ ਮਨਾਂ ਨੂੰ ਜਿੱਤਦੇ ਰਹਿਣਗੇ, ਸਮਾਂ ਬੰਨਦੇ ਰਹਿਣਗੇ, ਉਹਨਾਂ ਦੇ ਗੀਤ ਫਿਜ਼ਾਵਾਂ 'ਚ ਗੂੰਜਦੇ ਰਹਿਣਗੇ।

ਲਤਾ ਮੰਗੇਸ਼ਕਰ ਅਤੇ ਭੁਪਿੰਦਰ ਹੋਰਾਂ ਦੀ ਆਵਾਜ਼ 'ਚ ਤੁਸੀਂ ਕਿਨਾਰਾ ਫਿਲਮ ਦਾ ਇਹ ਗੀਤ ਸੁਣ ਰਹੇ ਸੀ ਜੀ। ਅਤੇ ਗੀਤ ਸੁਣਦਿਆਂ ਗੱਲਾਂ ਬਾਤਾਂ ਕਰਦਿਆਂ ਪਤਾ ਹੀ ਨਹੀਂ ਲੱਗਾ ਕਿ ਪ੍ਰੋਗਰਾਮ ਕਦੋਂ ਖਤਮ ਹੋ ਰਿਹਾ। ਸੋ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਹੁਣ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

0: मंत्रालय ने एक राष्ट्रीय डिजिटल टूरिज्म स्टैक विकसित करने लई ओपन नेटवर्क फॉर डिजिटल कमर्स ONDC नाल सहयोग किया। इसका टीचा 23,000 सैर सपाटा तजर्बियां ते होमस्टे नूं इस मंच नाल जोड़ना ते 2028 दे अखीर तक उन्हां नूं बुक करन दे योग बनाउणा है। सैर सपाटा मंत्री गजेंद्र सिंह शेखावत ने कल विश्व सैर सपाटा दिवस ते भारत मंडपम विखे आयोजित एक समागम विच इस प्रोजेक्ट की शुरुआत की। मंत्रालय मुताबक यह डिजिटल बुनियादी ढांचा ONDC ते इंटरनेशनल सेंटर फॉर इनोवेशन एंड एडवांसमेंट के सहयोग नाल विकसित किया जा रहा है। सैर सपाटा विकल्पां नूं वधेरे पहुंचयोग ते भरोसेमंद बनाएगा। इस मौके बोलदिआं सैर सपाटा सकत्तर भुवनेश कुमार ने कहा कि प्रोजेक्ट के उन्नत पड़ावां च AI की वरतों की जाएगी। उन्होंने कहा कि नैशनल डिजिटल टूरिज्म स्टैक एक टिकट एक पास पहुंच की कल्पना करता है जो पूरे देश नूं एक यात्रा अनुभव नाल जोड़ता है। इस डिजिटल बुनियादी ढांचे का उद्देश्य सैलानियों नूं देश विच होरनां स्थानां तक पहुंच प्रदान करना, यात्रा की सहूलत देना, आसान बुकिंग ते अदायगी की सहूलत देना ते कागजी कार्रवाई नूं घटाउणा है। भारत ने अफगानिस्तान नूं मानवतावादी सहायता के हिस्से वजों काबुल के एक सरकारी हस्पताल नूं जीवन रक्षक दवाइयां ते डॉक्टरी सप्लाई की एक खेप भेजी है। विदेश मंत्रालय के बुलारे रणधीर जायसवाल ने एक सोशल मीडिया पोस्ट विच कहा है कि अफगान लोगों नूं भारत की सहायता च सेहत खेतर नूं विशेष तरजीह दित्ती जा रही है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮਨਾ ਰਿਹਾ। ਸਾਲ 1907 ਵਿੱਚ ਅੱਜ ਦੇ ਦਿਨ ਭਗਤ ਸਿੰਘ ਦਾ ਜਨਮ ਪੰਜਾਬ ਦੇ ਤਤਕਾਲੀ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਚ ਸ੍ਰੀਮਤੀ ਵਿਦਿਆਵਤੀ ਤੇ ਸ੍ਰੀ ਕ੍ਰਿਸ਼ਨ ਸਿੰਘ ਦੇ ਘਰ ਹੋਇਆ ਸੀ। ਹੋਰ ਵੇਰਵੇ ਨਾਲ ਇੱਕ ਰਿਪੋਰਟ।
1: ਭਗਤ ਸਿੰਘ ਦਾ ਜਨਮ ਕ੍ਰਾਂਤੀਕਾਰੀਆਂ ਦੇ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ 7 ਭੈਣਾਂ ਭਰਾਵਾਂ ਵਿੱਚ ਦੂਜੇ ਸਥਾਨ ਤੇ ਸਨ। ਉਹਨਾਂ ਨੂੰ ਪਿਆਰ ਨਾਲ ਪਾਗਾਂ ਵਾਲਾ ਕਿਹਾ ਜਾਂਦਾ ਸੀ। ਉਹਨਾਂ ਨੇ ਰਾਜਗੁਰੂ ਜੀ ਅਤੇ ਸੁਖਦੇਵ ਜੀ ਦੇ ਨਾਲ ਦੇਸ਼ ਲਈ ਆਪਣੀ ਕੁਰਬਾਨੀ ਦੇ ਕੇ ਆਪਣੇ ਇਸ ਪਿਆਰ ਦੇ ਨਾਮ ਨੂੰ ਸਾਰਥਕ ਕਰ ਦਿੱਤਾ। ਉਹਨਾਂ ਦਾ ਜਨਮ ਦਿਨ ਮਨਾਉਣ ਲਈ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਸ਼ਨ ਇਨਕਲਾਬ ਨਾਂ ਦਾ ਇੱਕ ਰਾਜ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਲੋਕ ਸ਼ਹੀਦ ਭਗਤ ਸਿੰਘ ਨਗਰ ਸਥਿਤ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੀ ਇਸ ਮਹਾਨ ਸਪੂਤ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਪਹੁੰਚ ਰਹੇ ਨੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਪੰਜਾਬ ਦੇ ਫਗਵਾੜਾ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਬੀਤੀ ਰਾਤ ਹਿੰਸਕ ਹੋ ਗਿਆ। ਵਿਦਿਆਰਥੀਆਂ ਤੇ ਪੁਲਿਸ ਦਰਮਿਆਨ ਝੜਪ ਕਾਰਨ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਕਰਨਾ ਪਿਆ। ਯੂਨੀਵਰਸਿਟੀ ਅੱਜ ਤੋਂ 10 ਦਿਨਾਂ ਲਈ ਬੰਦ ਕਰ ਦਿੱਤੀ ਗਈ ਹੈ ਤੇ ਮਿਡ ਟਰਮ ਪ੍ਰੀਖਿਆਵਾਂ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਵਿਦਿਆਰਥੀ ਬੀਤੀ ਦੇਰ ਰਾਤ ਤੋਂ ਨਵੀਂ ਦਿੱਲੀ ਨੂੰ ਅੰਮ੍ਰਿਤਸਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਰਹੇ ਸਨ ਤੇ LPU ਕੈਂਪਸ ਵਿੱਚ ਵੀ ਭੰਨਤੋੜ ਕੀਤੀ। ਜਦੋਂ ਪੁਲਿਸ ਨੇ ਰਾਜਮਾਰਗ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਦਿਆਰਥੀਆਂ ਨੇ ਪੁਲਿਸ ਮੁਲਾਜ਼ਮਾਂ ਤੇ ਪੱਥਰ ਸੁੱਟੇ ਜਿਸ ਨਾਲ ਕੁਝ ਮੁਲਾਜ਼ਮ ਜ਼ਖਮੀ ਹੋ ਗਏ। ਉਹਨਾਂ ਨੇ ਪੁਲਿਸ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਅੱਗ ਲਗਾ ਦਿੱਤੀ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ। ਸਾਡੇ ਪੱਤਰਕਾਰ ਨੇ ਦੱਸਿਆ ਕਿ ਵਿਦਿਆਰਥੀ ਕੁਝ ਦਿਨ ਪਹਿਲਾਂ ਯੂਨੀਵਰਸਿਟੀ ਕੈਂਪਸ 'ਚ ਇੱਕ ਮਹਿਲਾ ਵਿਦਿਆਰਥੀ ਨਾਲ ਕਥਿਤ ਜਬਰ ਜਨਾਹ ਦਾ ਵਿਰੋਧ ਕਰ ਰਹੇ ਨੇ ਅਤੇ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਵਿਦਿਆਰਥੀ ਨੁਮਾਇੰਦਿਆਂ ਦੀ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। ਇਸ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਰਜਿਸਟਰ ਮੋਨਿਕਾ ਗੁਲਾਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਥਿਤ ਜਬਰ ਜਨਾਹ ਦੇ ਇਲਜ਼ਾਮਾਂ ਨੂੰ ਅਫਵਾਹ ਦੱਸਿਆ ਗਿਆ ਤੇ ਕਿਹਾ ਗਿਆ ਕਿ ਇਹ ਝੂਠੀਆਂ ਬੇਬੁਨਿਆਦ ਤੇ ਮਨ ਘੜਤ ਨੇ। ਯੂਨੀਵਰਸਿਟੀ ਨੇ ਉਹਨਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਜੋ ਬੰਦ ਦੌਰਾਨ ਘਰ ਵਾਪਸ ਨਹੀਂ ਜਾ ਰਹੇ ਕਿ ਉਹ ਆਪਣੇ ਹੋਸਟਲਾਂ ਦੇ ਅੰਦਰ ਰਹਿਣ ਤੇ ਸ਼ਾਂਤ ਰਹਿੰਦੇ ਹੋਏ ਅਧਿਕਾਰਤ ਨਿਰਦੇਸ਼ਾਂ ਦੀ ਪਾਲਣਾ ਕਰਨ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ ਚ ਹਾੜੀ ਅਭਿਆਨ 2026 ਲਈ 2 ਰੋਜ਼ਾ ਰਾਸ਼ਟਰੀ ਖੇਤੀਬਾੜੀ ਸੰਮੇਲਨ ਦਾ ਉਦਘਾਟਨ ਕਰਨਗੇ। ਵਿਭਾਗ ਵੱਲੋਂ ਆਯੋਜਿਤ ਇਸ ਸੰਮੇਲਨ ਵਿੱਚ ਆਉਣ ਵਾਲੇ ਹਾੜੀ ਸੀਜ਼ਨ ਦੀਆਂ ਤਿਆਰੀਆਂ ਤੇ ਖੇਤੀਬਾੜੀ ਖੇਤਰ ਲਈ ਮੁੱਖ ਤਰਜੀਹਾਂ ਤੇ ਚਰਚਾ ਕੀਤੀ ਜਾਵੇਗੀ। ਮੰਤਰਾਲੇ ਮੁਤਾਬਕ ਇਸ ਸੰਮੇਲਨ ਵਿੱਚ ਕੇਂਦਰ ਤੇ ਰਾਜ ਸਰਕਾਰਾਂ ਦਰਮਿਆਨ ਬਿਹਤਰ ਤਾਲਮੇਲ ਤੇ ਖੇਤੀਬਾੜੀ ਉਤਪਾਦਨ ਸਥਿਰਤਾ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਸਾਂਝੀ ਰਣਨੀਤੀ ਵਿਕਸਿਤ ਕਰਨ ਤੇ ਵਿਚਾਰ ਕੀਤਾ ਜਾਵੇਗਾ। ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਬੱਦਲਵਾਈ ਬਣੀ ਹੋਈ ਹੈ। ਇਸੇ ਦੌਰਾਨ ਜਲੰਧਰ ਸਮੇਤ ਕੁਝ ਹੋਰਨਾਂ ਥਾਵਾਂ ਤੇ ਹਲਕੀਆਂ ਕਣੀਆਂ ਪੈ ਰਹੀਆਂ ਨੇ। ਭਾਰਤ ਨੇ ਤਿਰਵਨੰਤਪੁਰਮ 'ਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 1-0 ਦੀ ਬੜਤ ਬਣਾ ਲਈ।

0: ਇਹ 296 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 41 ਓਵਰਾਂ ਅਤੇ 4 ਗੇਂਦਾਂ 'ਚ 2 ਵਿਕਟਾਂ ਦੇ ਨੁਕਸਾਨ ਤੇ 300 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਵਿਰਾਟ ਕੋਹਲੀ ਦੇ ਨਾਬਾਦ 139 ਦੌੜਾਂ ਬਣਾ ਕੇ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਅਦਾ ਕੀਤੀ। ਇਹ ਉਹਨਾਂ ਦਾ ਇੱਕ ਰੋਜ਼ਾ ਕ੍ਰਿਕਟ ਵਿੱਚ 55ਵਾਂ ਸੈਂਕੜਾ ਸੀ। ਇਸ ਦੇ ਨਾਲ ਉਹ ਸਚਿਨ ਤੇਂਦੁਲਕਰ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ਵਿੱਚ 15,000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਬੱਲੇਬਾਜ਼ ਬਣ ਗਏ ਨੇ। ਕੁਲਦੀਪ ਯਾਦਵ ਨੇ ਭਾਰਤ ਲਈ 4 ਵਿਕਟ ਲਏ ਅਤੇ ਉਹਨਾਂ ਨੂੰ ਮੈਨ ਆਫ਼ ਦਾ ਮੈਚ ਐਲਾਨਿਆ ਗਿਆ। ਭਾਰਤ ਅੱਜ ਏਸ਼ੀਆਈ ਖੇਡਾਂ ਵਿਚ ਮਰਦਾਂ ਦੇ ਕ੍ਰਿਕਟ ਟੂਰਨਾਮੈਂਟ ਦੇ ਦੂਜੇ ਕੁਆਟਰ ਫਾਈਨਲ ਵਿਚ ਅਫਗਾਨਿਸਤਾਨ ਦਾ ਸਾਹਮਣਾ ਕਰੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਸ਼੍ਰੇਯਸ ਅਈਅਰ ਦੀ ਕਪਤਾਨੀ ਹੇਠ ਮੌਜੂਦਾ ਚੈਂਪੀਅਨ ਭਾਰਤ ਸਿੱਧੇ ਕੁਆਟਰ ਫਾਈਨਲ ਵਿਚ ਪਹੁੰਚ ਗਿਆ ਤੇ ਆਪਣਾ ਖਿਤਾਬ ਬਰਕਰਾਰ ਰੱਖਣ ਦਾ ਟੀਚਾ ਰੱਖੇਗਾ। ਤੇ ਆਖਰ ਵਿਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਭਾਰਤ ਵੱਲੋਂ ਪਾਕਿਸਤਾਨ ਸਥਿਤ ਦਹਿਸ਼ਤਗਰਦੀ ਟਿਕਾਣਿਆਂ ਤੇ ਸਰਜੀਕਲ ਸਟ੍ਰਾਈਕ ਦੀ ਅੱਜ 10ਵੀਂ ਵਰ੍ਹੇਗੰਢ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਭਾਰਤ ਦੀ ਦਹਿਸ਼ਤਗਰਦੀ ਵਿਰੋਧੀ ਨੀਤੀ ਦੀ ਇਕ ਨਵੀਂ ਮਿਸਾਲ ਕਰਾਰ ਦਿੱਤਾ। ਅੱਜ ਤੋਂ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਮੁਲਤਵੀ ਹੋਈ। ਸਰਕਾਰ ਨੇ ਸੈਰ ਸਪਾਟਾ ਖੇਤਰ ਲਈ ਇਕ ਰਾਸ਼ਟਰੀ ਡਿਜੀਟਲ ਜਨਤਕ ਖਾਤਾ ਬਣਾਉਣ ਲਈ ਇਕ ਪ੍ਰੋਜੈਕਟ ਸ਼ੁਰੂ ਕੀਤਾ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮਨਾ ਰਿਹਾ ਤੇ ਭਾਰਤ ਨੇ ਤਿਰੁਵਨੰਤਪੁਰਮ 'ਚ ਪਹਿਲੇ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 8:40 ਹੋਏ ਨੇ ਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ।

ਲਤਾ ਮੰਗੇਸ਼ਕਰ ਦੇ ਗਾਏ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਹੁਣ ਇੱਥੇ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਭਾਰਤ ਵੱਲੋਂ ਪਾਕਿਸਤਾਨ ਸਥਿਤ ਦਹਿਸ਼ਤਗਰਦੀ ਟਿਕਾਣਿਆਂ 'ਤੇ ਸਰਜੀਕਲ ਸਟ੍ਰਾਈਕ ਦੀ ਅੱਜ 10ਵੀਂ ਵਰ੍ਹੇਗੰਢ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਭਾਰਤ ਦੀ ਦਹਿਸ਼ਤਗਰਦੀ ਵਿਰੋਧੀ ਨੀਤੀ ਦੀ ਇੱਕ ਨਵੀਂ ਮਿਸਾਲ ਦੱਸਿਆ। ਅੱਜ ਤੋਂ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਮੁਲਤਵੀ ਹੋਈ। ਸਰਕਾਰ ਨੇ ਸੈਰ ਸਪਾਟਾ ਖੇਤਰ ਲਈ ਇੱਕ ਰਾਸ਼ਟਰੀ ਡਿਜੀਟਲ ਜਨਤਕ ਖਾਤਾ ਬਣਾਉਣ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮਨਾ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ ਵਿੱਚ ਹਾੜੀ ਅਭਿਆਨ 2026 ਲਈ 2 ਰੋਜ਼ਾ ਰਾਸ਼ਟਰੀ ਖੇਤੀਬਾੜੀ ਸੰਮੇਲਨ ਦਾ ਉਦਘਾਟਨ ਕਰਨਗੇ। ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਦੀ ਬਹੁਗਿਣਤੀ ਵਾਲੇ 3763 ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਿਤ ਕਰਨ ਲਈ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਵਿਕਾਸ ਕਾਰਜਾਂ ਲਈ 201 ਕਰੋੜ ਰੁਪਏ ਜਾਰੀ। ਪੰਜਾਬ ਭਰ ਵਿੱਚ ਬੀਜੇਪੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ। ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕੱਲ੍ਹ ਰਾਤ ਹੋਏ ਹੰਗਾਮੇ ਤੋਂ ਬਾਅਦ ਸਥਿਤੀ ਕਾਬੂ ਹੇਠ ਹੈ। ਰਾਜਮਾਰਗ 'ਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਰਿਹਾ। ਏਸ਼ੀਆਈ ਖੇਡਾਂ ਵਿੱਚ ਮਰਦਾਂ ਦੇ ਕ੍ਰਿਕਟ ਟੂਰਨਾਮੈਂਟ ਦੇ ਦੂਜੇ ਕੁਆਟਰ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਅੱਜ ਸਵੇਰੇ 10:30 ਵਜੇ ਅਫਗਾਨਿਸਤਾਨ ਨਾਲ ਹੋਵੇਗਾ ਅਤੇ ਭਾਰਤ ਨੇ ਤਿਰੂਵਨੰਤਪੁਰਮ ਵਿੱਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9:02 ਹੋਏ ਨੇ। ਹੁਣ ਤੁਸੀਂ ਸੁਣੋਗੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਰਿੰਦਰ ਕੁਮਾਰ ਦੱਤਾ ਦਾ ਸਿਤਾਰ 'ਤੇ ਵਜਾਇਆ ਰਾਗ ਅਹੀਰੀ ਤੋੜੀ ਸੁਣੋਗੇ।

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਸੁਣੀਏ ਗਜ਼ਲਾਂ।

ਕਈ ਵਾਰ ਦਿਲ ਉਹ ਕੁਝ ਕਹਿ ਦਿੰਦਾ ਹੈ ਜਿਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਸੌਖਾ ਨਹੀਂ। ਕਿਸੇ ਦੀ ਯਾਦ, ਕਿਸੇ ਦੀ ਉਡੀਕ ਜਾਂ ਕਿਸੇ ਖਾਸ ਪਲ ਦੀ ਮਿੱਠੀ ਯਾਦ, ਇਹ ਸਾਰੇ ਅਹਿਸਾਸ ਜਦੋਂ ਸੁਰਾਂ ਦਾ ਰੂਪ ਧਾਰ ਲੈਂਦੇ ਨੇ ਤਾਂ ਗਜ਼ਲ ਬਣ ਜਾਂਦੀ ਹੈ। ਜਗਜੀਤ ਸਿੰਘ ਦੀ ਗਾਈ ਇਹ ਗਜ਼ਲ, ਜਿਸ ਵਿੱਚ ਦਿਲਾਂ ਦੀ ਗਹਿਰਾਈਆਂ ਵਿੱਚ ਉਤਰਦੇ ਸੁਰਾਂ ਨੂੰ ਤੁਸੀਂ ਮਹਿਸੂਸ ਕੀਤਾ, ਇਸ ਗਜ਼ਲ ਵਿੱਚ ਤੁਸੀਂ ਪਿਆਰ ਦਾ ਅਹਿਸਾਸ ਮਹਿਸੂਸ ਕੀਤਾ। ਜਗਜੀਤ ਸਿੰਘ ਦੀ ਆਵਾਜ਼ ਦੀ ਇਹ ਖਾਸੀਅਤ ਸੀ ਕਿ ਉਹ ਗਜ਼ਲ ਨੂੰ ਸਿਰਫ ਗਾਉਂਦੇ ਨਹੀਂ ਸੀ, ਸਗੋਂ ਉਸਦੇ ਜਜ਼ਬਾਤਾਂ ਨੂੰ ਵੀ ਜੀਵੰਤ ਕਰ ਦਿੰਦੇ ਸੀ।

ਮਹਿਦੀ ਹਸਨ ਦੀ ਆਵਾਜ਼ ਵਿੱਚ ਇਹ ਗਜ਼ਲ ਸੁਣਨਾ ਆਪਣੇ ਆਪ ਵਿੱਚ ਹੀ ਵੱਖਰਾ ਤਜਰਬਾ ਹੈ। ਆਵਾਜ਼ ਦੀ ਗਹਿਰਾਈ, ਸੁਰਾਂ ਦੀ ਨਰਮੀ ਅਤੇ ਸ਼ਬਦਾਂ ਦੀ ਕਸ਼ਿਸ਼ ਤਿੰਨੇ ਮਿਲ ਕੇ ਇੱਕ ਅਜਿਹਾ ਮਾਹੌਲ ਬਣਾਉਂਦੇ ਨੇ ਜਿੱਥੇ ਸਰੋਤਾ ਸਿਰਫ ਗਜ਼ਲ ਸੁਣਦਾ ਨਹੀਂ ਸਗੋਂ ਉਸਨੂੰ ਮਹਿਸੂਸ ਵੀ ਕਰਦਾ ਹੈ। ਇਹੀ ਤਾਂ ਗਜ਼ਲ ਦੀ ਖੂਬਸੂਰਤੀ ਹੈ ਕਿ ਦਰਦ ਨੂੰ ਵੀ ਸੁਰ ਮਿਲ ਜਾਂਦੇ ਨੇ ਅਤੇ ਖਾਮੋਸ਼ੀ ਨੂੰ ਵੀ ਜ਼ੁਬਾਨ। ਗਜ਼ਲਾਂ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਗਜ਼ਲ ਪਿਨਾਸ ਮਸਾਨੀ ਅਤੇ ਤਲਤ ਅਜ਼ੀਜ਼ ਦੀਆਂ ਆਵਾਜ਼ਾਂ 'ਚ।

ਬਿਨਾਸ ਮਸਾਨੀ ਅਤੇ ਤਲਤ ਅਜ਼ੀਜ਼ ਦੀ ਗਾਈ ਇਸ ਗਜ਼ਲ ਵਿੱਚ ਬਹਾਰ ਸਿਰਫ ਬਾਹਰੀ ਖੂਬਸੂਰਤੀ ਦਾ ਪ੍ਰਤੀਕ ਨਹੀਂ, ਸਗੋਂ ਦਿਲ ਦੇ ਜਜ਼ਬਾਤਾਂ, ਪਿਆਰ ਅਤੇ ਉਮੀਦ ਦੀ ਤਸਵੀਰ ਹੈ। ਸ਼ਬਦਾਂ ਵਿੱਚ ਇੱਕ ਨਰਮ ਜਿਹੀ ਮਿਠਾਸ ਸੁਣਨ ਵਾਲਿਆਂ ਨੂੰ ਇੱਕ

0: ਘੰਟੀਆਂ ਲੱਗਦੀਆਂ। ਸ਼ਾਇਦ ਇਸੇ ਲਈ ਗਜ਼ਲ ਉਹਨਾਂ ਅਣਕਹੇ ਜਜ਼ਬਾਤਾਂ ਨੂੰ ਆਵਾਜ਼ ਦਿੰਦੀ ਹੈ। ਚੰਦਨ ਦਾਸ ਦੀ ਇਹ ਗਜ਼ਲ ਵੀ ਦਿਲ ਵਿੱਚ ਇੱਕ ਮਿੱਠੀ ਜਿਹੀ ਗੂੰਜ ਛੱਡ ਜਾਂਦੀ ਹੈ। ਅਤੇ ਇਸ ਗਜ਼ਲ ਦੇ ਨਾਲ ਹੀ ਗਜ਼ਲਾਂ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਭਾਰਤ ਵੱਲੋਂ ਪਾਕਿਸਤਾਨ ਸਥਿਤ ਦਹਿਸ਼ਤਗਰਦੀ ਟਿਕਾਣਿਆਂ 'ਤੇ ਸਰਜੀਕਲ ਸਟ੍ਰਾਈਕ ਦੀ ਅੱਜ 10ਵੀਂ ਵਰ੍ਹੇਗੰਢ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਭਾਰਤ ਦੀ ਦਹਿਸ਼ਤਗਰਦੀ ਵਿਰੋਧੀ ਨੀਤੀ ਦੀ ਇੱਕ ਨਵੀਂ ਮਿਸਾਲ ਦੱਸਿਆ। ਅੱਜ ਤੋਂ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਮੁਲਤਵੀ ਹੋਈ। ਸਰਕਾਰ ਨੇ ਸੈਰ ਸਪਾਟਾ ਖੇਤਰ ਲਈ ਇੱਕ ਰਾਸ਼ਟਰੀ ਡਿਜੀਟਲ ਜਨਤਕ ਖਾਤਾ ਬਣਾਉਣ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮਨਾ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ ਵਿੱਚ ਹਾੜੀ ਅਭਿਆਨ 2026 ਲਈ 2 ਰੋਜ਼ਾ ਰਾਸ਼ਟਰੀ ਖੇਤੀਬਾੜੀ ਸੰਮੇਲਨ ਦਾ ਉਦਘਾਟਨ ਕਰਨਗੇ। ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੀ ਬਹੁਗਿਣਤੀ ਵਾਲੇ 3763 ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਿਤ ਕਰਨ ਲਈ ਇੱਕ ਪਹਿਲਕਦਮੀ ਦੀ ਸ਼ੁਰੂਆਤ। ਵਿਕਾਸ ਕਾਰਜਾਂ ਲਈ 201 ਕਰੋੜ ਰੁਪਏ ਜਾਰੀ। ਪੰਜਾਬ ਭਰ ਵਿੱਚ ਬੀਜੇਪੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ। ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕੱਲ੍ਹ ਰਾਤ ਹੋਏ ਹੰਗਾਮੇ ਤੋਂ ਬਾਅਦ ਸਥਿਤੀ ਕਾਬੂ ਹੈ। ਰਾਜਮਾਰਗ 'ਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਏਸ਼ੀਆਈ ਖੇਡਾਂ ਵਿੱਚ ਮਰਦਾਂ ਦੇ ਕ੍ਰਿਕਟ ਟੂਰਨਾਮੈਂਟ ਦੇ ਦੂਜੇ ਕੁਆਟਰ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਅੱਜ ਸਵੇਰੇ 10:30 ਵਜੇ ਅਫਗਾਨਿਸਤਾਨ ਨਾਲ ਹੋਵੇਗਾ ਅਤੇ ਭਾਰਤ ਨੇ ਤਿਰੂਵਨੰਤਪੁਰਮ ਵਿੱਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10:02 ਹੋਏ ਨੇ ਅਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਬਸ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स ओटीटी ऐप नाउ एंड वॉच फॉर फ्री।
4: हेलो,
5: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
6: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
7: जापान दे खेड मैदानां विच हुण गूंजेगा एशिया दा दम। खेडां दे सब तों वड्डे महाकुंभ एशियन खेडां दा रोमांच हुण आकाशवाणी जलंधर तुहाडे तक पहुंचाएगा। कौन रचेगा इतिहास, कौन चुम्मेगा जित दा सिखर, भारतीय खिडारी किन्ने मैडल करनगे अपने नाम, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਅਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ

0: ਫਿਲਮ ਲਮਹੇ ਚੋਂ ਲਏ ਲਤਾ ਮੰਗੇਸ਼ਕਰ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਕੋਲ ਅੱਜ ਦੇ ਪਹਿਲੇ ਕਾਲਰ ਵੀ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਬਲਜੀਤ ਸਿੰਘ, ਪਿੰਡ ਬਜੀਤਪੁਰ ਭੋਮਾ ਭੈਣ ਜੀ।
0: ਬਲਜੀਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਤੁਹਾਡੇ
0: ਰੇਡੀਓ ਸੈੱਟ

0: ਫਿਲਮ ਚਾਂਦਨੀ ਤੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਅਗਲੇ ਕਾਲਰ ਵੀ ਸਾਡਾ ਨੰਬਰ 23-42-173 ਮਿਲਾ ਕੇ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਉੱਪਰ ਵਾਲੇ ਤੇਰੀ ਮਹਿਫਿਲ ਮੈਂ ਇਹ ਹਮ ਫਰਿਆਦ ਕਰਤੇ ਹੈ
0: ਜੀ,
1: ਮੈਡਮ ਜੀ ਕੋ ਸਦਾ ਖੁਸ਼ ਰੱਖਣਾ, ਜਿਹਨੇ ਹਮ ਫੋਨ ਸੁਬਹ ਔਰ ਸ਼ਾਮ ਕਰਤੇ ਹੈ
0: ਜੀ। ਜੀ ਸ਼ੁਕਰੀਆ ਜੀ, ਸ਼ੁਕਰੀਆ, ਨਮਸਕਾਰ ਜੀ। ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਸ਼ੀਸ਼ ਕਲਿਆਣੀ ਮਾਰਕੀਟ ਦਿਲਕੁਸ਼ਾ ਸ਼ਹਿਰ ਜਲੰਧਰ ਕਰਾਂਦਾ ਆਪਣੇ ਆਕਾਸ਼ਵਾਣੀ ਦੋਸਤਾਂ ਦੇ ਦਿਲ ਦੇ ਅੰਦਰ
0: ਜੀ। ਜੀ ਸਤੀਸ਼ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ?
1: ਤੁਹਾਡਾ ਵੀ ਸਵਾਗਤ ਹੈ ਮੈਡਮ ਜੀ, ਬਹੁਤ
0: ਜੀ ਜੀ ਸ਼ੁਕਰੀਆ ਜੀ, ਸ਼ੁਕਰੀਆ
1: ਆਪਣੀ ਗੱਲਬਾਤ ਹੋ ਰਹੀ ਤੁਹਾਡੇ ਨਾਲ
0: ਜੀ। ਜੀ ਤੇ ਕਿੰਨੇ ਕੁ ਦਿਨ ਬਾਅਦ ਕਾਲ ਲਗਾਈ ਸਤੀਸ਼ ਜੀ?
1: ਮੈਡਮ ਪਤਾ ਨੀ, ਮੈਂ ਤੁਹਾਡਾ ਸਾਥ ਇੱਧਰ ਸੀਗਾ ਸਾਡੇ,
0: ਤੁਸੀਂ ਬੜੇ ਦਿਨਾਂ ਬਾਅਦ ਅੱਜ ਕਾਲ ਲਗਾਈ ਹਨਾ,
1: ਤੇ ਤੁਸੀਂ ਮੈਨੂੰ ਉਧਰ ਚਲੇ ਗਏ, ਸਾਨੂੰ ਛੱਡ ਗਏ।
0: ਹਾਂ ਤੇ ਦੇਖੋ ਕਾਲ ਲੱਗ ਗਈ ਨਾ, ਕਾਲ ਵੀ ਮਿਲ ਗਈ। ਗੀਤ ਗੀਤ ਫਿਰ ਦੱਸੋ ਕਿਹੜਾ ਸੁਣਾਈਏ ਅੱਜ? ਲਤਾ ਮੰਗੇਸ਼ਕਰ ਜੀ ਤੇ ਆਧਾਰਿਤ ਹੈ ਸਾਡਾ ਹੈਲੋ ਫਰਮਾਇਸ਼ ਪ੍ਰੋਗਰਾਮ, ਤੇ ਕਿਹੜਾ ਗੀਤ?
1: ਬਿਲਕੁਲ ਮੈਡਮ
0: ਜੀ,
1: ਸੱਤਾ ਜੀ ਦਾ ਲਾ ਦਿਓ ਅਭਿਮਾਨ ਫਿਲਮ ਦਾ ਤੇਰੀ ਬਿੰਦੀਆ।
0: ਲਓ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਚ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ,
1: ਸ਼ੁਕਰੀਆ।
0: ਤੇ ਬਾਕੀ ਸਾਡੇ ਕਾਲਰਸ ਵੀ ਜੇ ਆਪਣਾ ਪਸੰਦੀਦਾ ਗੀਤ ਸੁਣਨਾ ਚਾਹੁੰਦੇ ਨੇ ਨਾ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਵਿੱਚ, ਤਾਂ ਉਹਨਾਂ ਨੂੰ ਪਤਾ ਹੀ ਹੈ ਕੀ ਕਰਨਾ ਜੀ, ਨੰਬਰ ਮਿਲਾਉਣਾ ਹੈ। ਨੰਬਰ ਹੈ ਸਾਡਾ 23-42-173, ਅਤੇ ਅਗਲੀ ਕਾਲ ਜਦੋਂ ਤੱਕ ਆਉਂਦੀ ਹੈ ਆਓ ਪ੍ਰੋਗਰਾਮ 'ਚ ਸੁਣਵਾਉਂਦੇ ਹਾਂ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦਾ ਗਾਇਆ ਇੱਕ ਗੀਤ।

0: ਲਤਾ ਮੰਗੇਸ਼ਕਰ ਤੇ ਉਦਿਤ ਨਾਰਾਇਣ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਅਗਲੇ ਕਾਲਰ ਵੀ ਆਪਣੀ ਫਰਮਾਇਸ਼ ਲੈ ਕੇ ਸਾਡੇ ਕੋਲ ਆ ਗਏ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਪਿੰਡ ਟਾਣੀ ਲਾਲ ਖਾਂ, ਤਹਿਸੀਲ ਨੂਰ, ਜ਼ਿਲ੍ਹਾ ਹਨੂਮਾਨਗੜ੍ਹ। ਰਸਤਾ ਤੋਂ ਜਾਵੇਦ ਖਾਂ ਜੋਈਆ ਬੋਲਦਾ ਜੀ।
0: ਜਾਵੇਦ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਚੰਗੇ ਜੀ, ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਔਰ ਇਸ ਤਰ੍ਹਾਂ ਕਰ ਰਹੇ ਹੋ, ਸਾਡੀ ਦੁਆ ਅੱਲਾਹ ਤਾਲਾ ਤੋਂ ਜੀ।
0: ਜੀ ਜੀ, ਸ਼ੁਕਰੀਆ। ਅਤੇ ਜਾਵੇਦ ਜੀ, ਅੱਜ ਪ੍ਰੋਗਰਾਮ 'ਚ ਕਿਹੜੀ ਫਰਮਾਇਸ਼ ਲੈ ਕੇ ਆਏ ਹੋ, ਕਿਹੜਾ ਗੀਤ ਸੁਣਵਾ ਦੀ? ਲਤਾ
1: ਮੰਗੇਸ਼ਕਰ ਦਵਾਦੇ ਤੇ ਲੇਕਿਨ ਫਿਲਮ ਦਾ ਗੀਤ ਸੁਣਾ ਦੇਣਾ ਨਾ
2: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਟੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ, ਪ੍ਰਾਇਮਰੀ ਚੈਨਲ, DRM ਅਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਟੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ

0: ਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in
1: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਅਤੇ ਅੰਤਰਾਲ 'ਤੇ ਜਾਣ ਤੋਂ ਪਹਿਲਾਂ ਸਾਨੂੰ ਸਾਡੇ ਕਾਲਰ ਆਪਣੀ ਫਰਮਾਇਸ਼ ਦੱਸ ਗਏ ਸੀ ਆਓ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਫਿਲਮ ਲੇਕਿਨ 'ਚੋਂ

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਅਤੇ ਅੱਜ ਦਾ ਇਹ ਪ੍ਰੋਗਰਾਮ ਆਧਾਰਿਤ ਹੈ ਜੀ ਸਵਰ ਕੋਕਿਲਾ ਲਤਾ ਮੰਗੇਸ਼ਕਰ 'ਤੇ, ਅਤੇ ਹੁਣੇ ਤੁਸੀਂ ਪ੍ਰੋਗਰਾਮ 'ਚ ਸੁਣਿਆ ਲਤਾ ਮੰਗੇਸ਼ਕਰ ਦਾ ਗਾਇਆ ਫਿਲਮ ਚੁਪਕੇ ਚੁਪਕੇ 'ਚੋਂ ਲਿਆ ਗੀਤ, ਅਤੇ ਇਸ ਤੋਂ ਬਾਅਦ ਸਾਡੇ ਅਗਲੇ ਕਾਲਰ ਵੀ ਸਾਡੇ ਕੋਲ ਆਪਣੀ ਫਰਮਾਇਸ਼ ਲੈ ਕੇ ਆ ਪਹੁੰਚੇ ਨੇ, ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ,
1: ਹਾਂਜੀ ਨਮਸਤੇ ਮੈਡਮ ਜੀ।
0: ਨਮਸਤੇ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ
1: ਨੇ? ਸੁਧੀਰ ਮਲਿਕ ਬੋਲਦਾ ਜੀ, ਡੀਪੀਓ ਬਾਗਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਜੀ।
0: ਸੁਧੀਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਵਧੀਆ ਜੀ, ਮੀਂਹ ਦਾ ਨਜ਼ਾਰਾ ਲੈ ਰਹੇ ਹਾਂ ਜੀ।
0: ਵਾਹ ਜੀ, ਗਾਣਾ ਲੱਗਾ ਸੀ ਅਬ ਕੇ ਸਜਣ,
1: ਉੱਥੇ ਸਿਗਨਲ ਨਹੀਂ ਆ ਰਿਹਾ, ਹੁਣ ਮੈਂ ਕਿਹਾ ਚਲੋ ਕਾਲ ਤਾਂ ਲਗਾਈਏ ਆਪਣੀ,
0: ਤੇ ਦੇਖ ਲਓ ਕਾਲ ਲੱਗ ਵੀ ਗਈ। ਸਾਵਨ ਔਰ ਬਾਰਿਸ਼ ਗਾਣਾ ਵੀ ਬਹੁਤ ਵਧੀਆ ਇੰਜੋਏ ਕੀਤਾ, ਤੇ ਹੁਣ ਅਗਲਾ ਗਾਣਾ ਸੁਣਾ ਦਿੰਨੇ ਆ, ਦੱਸੋ
1: ਕੋਈ ਵੀ ਗੀਤ।
0: ਚਲੋ ਆਪਾਂ ਤੁਹਾਨੂੰ ਲਤਾ ਜੀ ਦਾ ਗਾਇਆ ਇੱਕ ਗੀਤ ਸੁਣਵਾਉਣ ਜਾ ਰਹੇ ਹਾਂ, ਫਿਲਮ ਦਿਲਵਾਲੇ ਦੁਲਹਨੀਆ ਲੈ ਜਾਏਂਗੇ ਚੋਂ ਲਿਆ ਹੋਇਆ, ਉਮੀਦ ਹੈ ਤੁਹਾਨੂੰ ਪਸੰਦ ਆਏਗਾ। ਬਹੁਤ ਬਹੁਤ ਸ਼ੁਕਰੀਆ
1: ਜੀ ਲਤਾ ਜੀ।
0: ਹਾਂ, ਇਹ ਤਾਂ ਗੱਲ ਹੈ, ਗਾਣੇ ਤਾਂ ਜਿਹੜਾ ਮਰਜ਼ੀ ਸੁਣ ਲਈ ਹੈ, ਬਹੁਤ ਵਧੀਆ ਜੀ ਜੀ, ਤੇ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਥੈਂਕ ਯੂ ਮੈਡਮ।

0: ਦਿਲਵਾਲੇ ਦੁਲਹਨੀਆ ਲੈ ਜਾਏਂਗੇ ਦੇ ਫਿਲਮ ਦੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਅਗਲੇ ਕਾਲਰ ਵੀ ਆ ਪਹੁੰਚੇ ਨੇ, ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਨੀਲਾ ਬਰਾੜ ਬੋਲਦਾ ਭੈਣ ਜੀ, ਪਿੰਡ ਕੜਿਆਣੇ ਤੋਂ।
0: ਨੀਲਾ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ? ਹੈਲੋ, ਹੈਲੋ, ਲਓ ਜੀ ਸਾਡੇ ਕਾਲਰ ਤਾਂ ਸਾਡੇ ਨਾਲ ਜੁੜ ਗਏ ਸੀ ਪਰ ਲੱਗਦਾ ਉਹਨਾਂ ਦੀ ਕਾਲ ਕਿਸੇ ਤਰ੍ਹਾਂ ਕੱਟੀ ਗਈ ਹੈ, ਪਰ ਚਲੋ ਉਹਨਾਂ ਨੇ ਸਾਨੂੰ ਆਪਣੀ ਫਰਮਾਇਸ਼ ਦੱਸ ਦਿੱਤੀ ਸੀ, ਜਦੋਂ ਤੱਕ ਅਗਲੇ ਕਾਲਰ ਦਾ ਇੰਤਜ਼ਾਰ ਕਰਦੇ ਹਾਂ। ਆਓ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਾਉਂਦੇ ਹਾਂ ਲਤਾ ਮੰਗੇਸ਼ਕਰ ਦਾ ਗਾਇਆ ਫਿਲਮ ਰਿਸ਼ਤਾ ਕਾਗਜ਼ ਕਾ ਚੁਲਿਆ ਇੱਕ ਗੀਤ।

0: ਫਿਲਮ ਰਿਸ਼ਤਾ ਕਾਗਜ਼ ਕਾ ਚ ਲਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ ਚ ਸਾਡੇ ਅੱਜ ਦੇ ਆਖਰੀ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ
1: ਨੇ? ਮੈਂ ਜੈਬ ਸਿੰਘ ਖਹਿਰਾ, ਪਿੰਡ ਕਲਾਰਾ, ਤੁਸੀਂ ਨਾਭਾ ਜਿਹੜਾ ਪਚਾਰ ਤੋਂ ਬੋਲ ਰਹੇ ਹਾਂ।
0: ਜੈਬ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਤੇ ਪ੍ਰੋਗਰਾਮ ਦੇ ਆਖਰੀ ਕਾਲਰ ਬਣ ਗਏ ਹੋ ਤੁਸੀਂ ਤੇ ਛੇਤੀ ਛੇਤੀ। ਹਾਂਜੀ, ਛੇਤੀ ਛੇਤੀ ਆਪਣੀ ਹੁਣ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣਾ ਦਈਏ?
1: ਫਿਰ ਮੈਂ ਜੀ ਮਨਮੋਜੀ
0: ਜੀ,
1: ਗੀਤਕਾਰ ਰਾਜਿੰਦਰ ਕਿਸ਼ਨ, ਸੰਗੀਤਕਾਰ ਮਦਨ ਮੋਹਨ
0: ਜੀ,
1: ਆਵਾਜ਼ ਲਤਾ ਮੰਗੇਸ਼ਕਰ ਜੀ
0: ਜੀ।
1: ਮੈਂ ਤੋ ਤੁਮ ਸੰਗ
0: ਲਓ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਆਪਣੀ ਦੋਸਤ ਦੇਵਿਕਾ ਨੂੰ ਇੱਥੇ ਖਤਮ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 11 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸਮਾਚਾਰ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਪ੍ਰਿਯੰਕਾ ਅਰੋੜਾ। भारत आज सर्जिकल स्ट्राइक की 10वीं वर्षगांठ मना रहा है। 28 और 29 सितंबर 2016 की रात सेना ने नियंत्रण रेखा के पार आतंकवादी ठिकानों पर

ਪ੍ਰੋਗਰਾਮ ਧਮਕ ਜਲੰਧਰ 35 ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਚਾਹੇ ਸਾਡੀਆਂ ਭੈਣਾਂ ਰਸੋਈ 'ਚ ਖੜੀਆਂ ਹੋਣ ਚਾਹੇ ਸਾਡੇ ਭਰਾ ਕੰਮਾਂ ਕਾਰਾਂ 'ਤੇ ਗਏ ਹੋਣ ਤੁਸੀਂ ਐਪ ਦੇ ਜ਼ਰੀਏ ਸਾਡੇ ਪ੍ਰੋਗਰਾਮ ਸੁਣ ਹੀ ਲੈਂਦੇ ਹੋ ਵੈਸੇ ਅੱਜ ਲਤਾ ਮੰਗੇਸ਼ਕਰ ਜੀ ਦਾ ਜਨਮ ਦਿਨ ਵੀ ਹੈ ਹੈ ਨਾ ਸੁਰਾਂ ਦੀ ਇਸ ਐਸੀ ਰੁੱਤ ਸੀ ਜੋ ਕਦੇ ਢਲਦੀ ਨਹੀਂ ਲਤਾ ਜੀ ਦੀ ਆਵਾਜ਼ ਸੀ ਜੋ ਦਿਲਾਂ 'ਚੋਂ ਨਿਕਲਦੀ ਨਹੀਂ ਗੀਤ ਤਾਂ ਬਹੁਤ ਆਏ ਅਤੇ ਬਹੁਤ ਗਏ ਜ਼ਮਾਨੇ ਵਿੱਚ ਪਰ ਲਤਾ ਜੀ ਦੀ ਆਵਾਜ਼ ਵਰਗੀ ਮਿਠਾਸ ਕਦੇ ਮਿਲਦੀ ਨਹੀਂ ਬਿਲਕੁਲ ਜੀ ਸਭ ਤੋਂ ਪਹਿਲੇ ਸਲਾਮ ਲਤਾ ਮੰਗੇਸ਼ਕਰ ਨੂੰ ਕਰਨਾ ਬਣਦਾ ਅੱਜ ਉਹਨਾਂ ਦਾ ਜਨਮ ਦਿਨ ਹੈ ਔਰ ਅਸੀਂ ਸਾਰੇ ਜਾਣਦੇ ਹਾਂ ਪ੍ਰੋਗਰਾਮ ਧਮਕ ਜਲੰਧਰ 35 'ਚ ਤੁਹਾਡੇ ਸਾਰਿਆਂ ਦੀਆਂ ਫਰਮਾਇਸ਼ਾਂ ਮੇਰੇ ਤੱਕ ਪਹੁੰਚ ਚੁੱਕੀਆਂ ਨੇ ਕੰਪਿਊਟਰ 'ਤੇ ਬਿਲਕੁਲ ਤੁਹਾਡੇ ਨਾਮ ਜਿਹੜੇ ਨੇ ਮਿਲ ਗਏ ਸਾਨੂੰ ਐਸਾ ਅਸੀਂ ਇਸ ਲਈ ਕਹਿ ਰਹੇ ਹਾਂ ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਸਵੇਰੇ 10 ਵਜੇ ਤੋਂ 10:30 ਵਜੇ ਦੇ ਵਿੱਚ ਹੀ ਤੁਸੀਂ ਸਾਨੂੰ ਸੁਨੇਹੇ ਕਰ ਸਕਦੇ ਹੋ ਅਸੀਂ ਆਪਣੇ ਪ੍ਰੋਗਰਾਮ 'ਚ ਉਹੀ ਸ਼ਾਮਿਲ ਕਰਦੇ ਹਾਂ ਨਾਮ ਜਿਨ੍ਹਾਂ ਨੇ 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ ਆਪਣੇ ਸੁਨੇਹੇ ਭੇਜੇ ਨੇ ਯਾਦ ਰਹੇ ਤੁਸੀਂ ਵੀ ਸਾਨੂੰ ਸੁਨੇਹੇ ਭੇਜੋ ਨੰਬਰ ਵਟਸਐਪ ਦਾ ਸਾਡਾ ਨੰਬਰ ਹੈ ਜੀ 9465536077 9465536077 ਇਸ ਨੰਬਰ 'ਤੇ ਆਪਣੇ ਨਾਮ ਦੇ ਨਾਲ ਰਿਸ਼ਤੇਦਾਰਾਂ ਦੇ ਨਾਮ ਪੜੋਸੀਆਂ ਦੇ ਸਭ ਨੂੰ ਖੁਸ਼ ਕਰ ਦਿਓ ਅਤੇ ਆਪਣੀ ਪੰਜਾਬੀ ਗੀਤ ਦੀ ਫਰਮਾਇਸ਼ ਲਿਖ ਕੇ ਭੇਜ ਦਿਓ ਸੋ ਤੁਹਾਡਾ ਮਨੋਰੰਜਨ ਕਰਨ ਲਈ ਬਿਲਕੁਲ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਇੱਥੇ ਹਾਜ਼ਰ ਹੈ ਸੋ ਪ੍ਰੋਗਰਾਮ ਦਾ ਆਗਾਜ਼ ਨਵਰਾਜ ਹੰਸ ਅਤੇ ਰੈਬਿਕਾ ਦੀਆਂ ਆਵਾਜ਼ਾਂ 'ਚ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਗਲਾ ਸੁਨੇਹਾ ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ ਦਾ। ਅਬਦੁਲ ਗਫਾਰ ਡਾਵਰ, ਖੁਸ਼ਨਸੀਬ ਅਬਦੁਲ ਹੱਕ ਡਾਵਰ, ਜਿਆਉਲ ਹੱਕ ਡਾਵਰ, ਮੁਹੰਮਦ ਉਮਰ ਡਾਵਰ, ਨਾਗਚੁਨ ਰੋਡ, ਸੰਜੇ ਕਲੋਨੀ, ਖੰਡਵਾ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਇਹਨਾਂ ਨੇ ਨਾਲ ਹੋਰ ਵੀ ਨਾਮ ਸ਼ਾਮਿਲ ਕੀਤੇ ਨੇ, ਭਾਟਾਪਾਰਾ ਛੱਤੀਸਗੜ੍ਹ ਤੋਂ ਔਰ ਸੋਹਨ ਜੋਸ਼ੀ ਜੀ ਦਾ। ਸ਼ੁਕਰੀਆ ਜੀ। ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼, ਸ਼ੀਖਾ, ਪ੍ਰੀਤਿਸ਼ਾ ਔਰ ਮੈਕਸ ਨੇ ਆਪਣਾ ਸੁਨੇਹਾ ਭੇਜਿਆ। ਸੁਰਿੰਦਰ ਸੰਧੂ ਜੀ ਨੇ ਆਪਣਾ ਨਾਮ ਨਾ ਥੋੜ੍ਹਾ ਜਿਹਾ ਹੁਣ ਸਹੀ ਜਗ੍ਹਾ 'ਤੇ ਲਿਖਣਾ ਸ਼ੁਰੂ ਕਰ ਦਿੱਤਾ। ਬਿਲਕੁਲ ਜੀ, ਤੁਸੀਂ ਜਿੱਥੇ ਮਰਜ਼ੀ ਲਿਖ ਲਓ, ਅਸੀਂ ਲੱਭ ਵੀ ਲੈਣਾ। ਅਗਲੇ ਸੁਨੇਹੇ ਦੇ ਨਾਲ ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਕਿਰਨ, ਕਪਿਲ ਔਰ ਕੁਨਾਲ ਮਹਿਰਾ, ਪਿੰਡ ਫੁੱਲੋਂ ਮਿੱਠੀ ਬਠਿੰਡਾ ਤੋਂ ਹਰਜਾ ਸਿੰਘ ਢਿੱਲੋਂ, ਪੋਤਰਾ ਦਿਪਿੰਦਰ ਸਿੰਘ ਢਿੱਲੋਂ ਔਰ ਹੋਰ ਪੋਤਰਾ ਇਹਨਾਂ ਦਾ ਗੁਰਵਾਰਸ ਸਿੰਘ ਢਿੱਲੋਂ, ਭੋਲਾ ਸਿੰਘ, ਬੈਣੀਵਾਲ, ਬਲਕੌਰ ਸਿੰਘ ਸਿੱਧੂ, ਪੂਰਾ ਇਹਨਾਂ ਦਾ ਪਰਿਵਾਰ ਸਾਡੇ ਕੋਲ ਬਠਿੰਡਾ ਤੋਂ ਇਹਨਾਂ ਨੇ ਵਿਹਲੇ ਸਿਰ ਸੁਨੇਹਾ ਭੇਜਿਆ ਜੀ। ਸ਼ੁਕਰੀਆ। ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰੀਕਸ਼ਿਤ, ਪ੍ਰਾਚੀ ਢਿੰਗਰਾ ਅਤੇ ਕਾਲਰਾ ਪਰਿਵਾਰ। ਗਾਂਵ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ ਬਗੜੀਆ, ਰਜਾ ਅਤੇ ਬੇਬੀ ਗਰੀਮਾ। ਪਿੰਡ ਕੁਣਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਕੁਣਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁਣਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਾਰਾ ਹੀ ਬਰਾੜ ਪਰਿਵਾਰ ਔਰ ਸੁਖਦੇਵ ਸਿੰਘ ਚਹਿਲ, ਬੁਰਜ ਹਨੂਮਾਨਗੜ੍ਹ, ਕੁਲਵੰਤ ਗਿੱਲ ਮਲੋਟ ਤੋਂ। ਗਾਂਵ ਢਾਣੀ ਲਾਲ ਖਾਨ ਨੋਹਰ ਤੋਂ ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ ਔਰ ਅਗਲਾ ਸੁਨੇਹਾ ਕਨੇਰਾ ਮੁਹੱਲਾ ਪਟਿਆਲਾ ਤੋਂ ਭੇਜਿਆ ਕਿੰਨੇ ਹੈ ਜੀ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਨੇ। ਟਾਲੀਵਾਲਾ ਬੋਤਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਤ, ਅਰਨਵ ਚਤਰਤ, ਲਾਜਵੰਤੀ ਅਤੇ ਅਨੀਤਾ ਰਾਣੀ ਔਰ ਗੀਤ ਦੀ ਫਰਮਾਇਸ਼ ਤੁਹਾਡੇ ਸਾਰਿਆਂ ਦੀ, ਜੋ ਮੈਨੂੰ ਹਰਭਜਨ ਮਾਨ ਦੇ ਗਾਇਕ ਦੀ ਆਵਾਜ਼ 'ਚ ਤੁਸੀਂ ਸੁਣਨਾ ਚਾਹੁੰਦੇ ਹੋ ਔਰ ਜ਼ਰੂਰ ਸੁਣਾਵਾਂਗੇ। ਇਸੇ ਗੀਤ ਨਾਲ ਹੋਰ ਨਾਮ ਸ਼ਾਮਿਲ ਕਰਾਂਗੇ। ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਸਵੀਟੀ ਔਰ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਉਮਾਲੀ ਮਹਾਰਾਸ਼ਟਰ ਤੋਂ ਅਨੂਪ ਕੁਮਾਰ, ਉਧਵ ਪਾਟਿਲ, ਪਲਸੀ ਤੋਂ ਵੀ ਐੱਸ ਸ਼ੇਗੋਕਾਰ ਔਰ ਡਾਕਟਰ ਜੈਸ਼੍ਰੀ ਦਾ। ਛੱਤੀਸਗੜ੍ਹ ਤੋਂ ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਔਰ ਰੁਦਰ ਵਰਮਾ। ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾ

ਸਿੰਘ ਬਲਕਰਨ ਤੈਨੂੰ ਪਵੀ ਜੱਸੀ ਔਰ ਸਾਰਾ ਹੀ ਪਰਿਵਾਰ ਇਹਨਾਂ ਦਾ ਦਿਲ ਦੇ ਨਾਲ ਮੋਰਾਂ ਦੇ ਨਾਲ ਫੁੱਲਾਂ ਦੇ ਨਾਲ ਰੁੱਖਾਂ ਦੇ ਨਾਲ ਕੌਣ ਪਹੁੰਚ ਗਏ ਲਓ ਫਿਰ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਈਲ ਖੁਸ਼ਦਿਲ ਹਸਮੁਖ ਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜ਼ੂ ਮਹਿਕ ਖੁਸ਼ਦਿਲ ਸਾਰਾ ਹੀ ਖੁਸ਼ਦਿਲ ਪਰਿਵਾਰ ਧਮਕ ਜਲੰਧਰ ਪੈਂਦੀ 'ਚ ਹਾਜ਼ਰ ਹੈ ਅਗਲੇ ਸੁਨੇਹੇ ਦੇ ਨਾਲ ਜੀ ਸਾਡੇ ਕੋਲ ਪਹੁੰਚੇ ਨੇ ਮਜਨੂ ਕਾ ਟੀਲਾ ਤੋਂ ਕਮਲ ਬਾਲੂਜਾ ਮਧੂ ਸਾਗਰ ਉਮੰਗ ਆਕਾਂਸ਼ਾ ਗੁੜੀਆ ਮਾਹੀ ਮਲਿਕ ਔਰ ਇਸ਼ਿਤਾ ਅਰੋੜਾ ਸਾਧੂ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ ਚੰਦਰਕਲਾ ਔਰ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹਰਜਿੰਦਰ ਸਿੰਘ ਭਾਟੀਆ ਏਂਜਲ ਭਾਟੀਆ ਸੋਨੂ ਪੱਪੀ ਅਤੇ ਤਮੰਨਾ ਭਾਟੀਆ ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਬੜੇ ਹੀ ਸੋਹਣਾ ਦਿਖਣ 'ਚ ਲੱਗ ਰਿਹਾ ਜੀ ਸਾਨੂੰ ਇਹ ਸੁਨੇਹਾ ਸਾਊਥ ਅਵੈਨਿਊ ਅਬੋਹਰ ਤੋਂ ਜਸਪਾਲ ਭਾਰਤੀ ਵੀਨਾ ਭਾਰਤੀ ਸੁਰਿੰਦਰ ਮਨਦੀਪ ਡਿੰਪਲ ਯੁਵਰਾਜ ਅਤੇ ਹੈਪੀ ਹਰਪ੍ਰੀਤ ਇਹਨਾਂ ਨੇ ਵੀ ਕੋਈ ਕਸਰ ਨਹੀਂ ਛੋੜੀ ਪੂਰੇ ਦਿਲ ਦੇ ਨਾਲ ਫੁੱਲਾਂ ਦੇ ਨਾਲ ਹੱਥ ਜੋੜ ਕੇ ਇਹਨਾਂ ਨੇ ਸਾਡੇ ਤੱਕ ਸੁਨੇਹਾ ਭੇਜਿਆ ਜੀ ਹੱਥ ਜੋੜਨ ਦੀ ਕੋਈ ਜ਼ਰੂਰਤ ਨਹੀਂ ਇਹ ਤੁਹਾਡਾ ਹੀ ਪ੍ਰੋਗਰਾਮ ਹੈ ਅਸੀਂ ਬਹੁਤ ਸ਼ੁਕਰ ਗੁਜ਼ਾਰ ਹਾਂ ਤੁਹਾਡੇ ਸੁਨੇਹਿਆਂ ਦਾ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਕਰ ਦਿੰਦੇ ਹਾਂ ਪੂਰੀ ਹਰਭਜਨ ਮਾਨ ਦੀ ਆਵਾਜ਼ ਤੁਸੀਂ ਸੁਣਨਾ ਚਾਹੁੰਦੇ ਹੋ ਜਗ ਜੰਕਸ਼ਨ ਰੇਲਾਂ ਦਾ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਨਾਮ ਪੜ੍ਹ ਲਈਏ ਜੀ ਜਿਨ੍ਹਾਂ ਨੇ ਸਾਡੇ ਤੱਕ ਨਾਮ ਭੇਜੇ ਨੇ। ਫੁੱਲਾਂ ਦੇ ਨਾਲ ਪਹੁੰਚ ਗਏ ਨੇ ਖੁਸ਼ਬੂ ਫੈਲਾਨ ਨਜ਼ਦੀਕ ਬੱਸ ਸਟੈਂਡ ਬੁਰਜ ਹਨੁਮਾਨਗੜ੍ਹ ਫਾਜ਼ਿਲਕਾ ਤੋਂ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ, ਤਹਿ ਦਿਲ ਤੋਂ ਸ਼ੁਕਰੀਆ। ਅਗਲਾ ਸੁਨੇਹਾ ਯਾਦਵ ਮੁਹੱਲਾ ਸੁਨਾਵਦ ਐਮ ਪੀ ਤੋਂ, ਦਿਲੀਪ ਮਾਲਾਕਾਰ, ਸੁਨੀਤਾ, ਯੋਗੇਸ਼, ਮੁਸਕਾਨ, ਜਤਿੰਦਰ, ਧਰਮਿੰਦਰ, ਮਾਲਾਕਾਰ ਰੀਨਾ, ਨਿਸ਼ਾ, ਮੀਰਾ, ਹੈਪੀ ਔਰ ਸਾਰਾ ਹੀ ਮਾਲਾਕਾਰ ਪਰਿਵਾਰ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਔਰ ਅਗਲੇ ਸੁਨੇਹੇ ਦੇ ਨਾਲ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ ਮਲਹੋਤਰਾ, ਲਾੜੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਓ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕ ਸਿੱਕਾ, ਤਪਾ ਮੰਡੀ ਤੋਂ ਸ਼ਮਸ਼ੇਰ ਸਿੰਘ ਹਾਂਸ, ਸਤਪਾਲ ਮਾਨ। ਔਰ ਅਗਲਾ ਸੁਨੇਹਾ ਸਾਡੇ ਤੱਕ ਹਮੇਸ਼ਾ ਦੀ ਤਰ੍ਹਾਂ ਜੀ ਜਿੱਥੇ ਮਰਜ਼ੀ ਬੈਠੇ ਇਹ ਸਾਡੇ ਜਿਹੜੇ ਸਰੋਤੇ ਨੇ, ਆਸਟ੍ਰੇਲੀਆ ਹੋਣ ਜਾਂ ਇੰਡੀਆ, ਆਦਰਸ਼ ਨਗਰ ਮਲੋਟ ਵਾਲੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ, ਤਹਿ ਦਿਲ ਤੋਂ ਸ਼ੁਕਰੀਆ ਜੀ। ਪੰਚਕੂਲਾ ਸੈਕਟਰ 9 ਤੋਂ ਸਾਡੇ ਤੱਕ ਮੈਸੇਜ ਆਇਆ ਹੈ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕ ਢੀਂਗਰਾ ਅਤੇ ਪੰਚਕੂਲਾ ਸੈਕਟਰ 11 ਤੋਂ ਅਤੁਲ ਸ਼ਰਮਾ। ਅਗਲਾ ਸੁਨੇਹਾ ਸਾਡੇ ਤੱਕ ਰਾਜ ਸ਼ਰਮਾ, ਰਾਜਕੁਮਾਰ ਸ਼ਰਮਾ, ਸਮਿਤੀ ਸ਼ਰਮਾ, ਮਾਵਿਸ਼ ਔਰ ਜੈਨਿਸ਼ ਇਹ ਪਹੁੰਚੇ ਨੇ ਜੀ ਲੁਧਿਆਣਾ ਤੋਂ। ਬੜੀ ਖੁਸ਼ੀ ਹੋਈ ਹੈ ਜੀ ਇਹਨਾਂ ਦੇ ਨਾਮ ਪੜ੍ਹ ਕੇ ਮੈਨੂੰ, ਕਿਉਂਕਿ ਚਾਹੇ FM ਦੇ ਵਿੱਚ ਹੋਏ ਚਾਹੇ ਚਿੱਠੀਆਂ 'ਚ ਹੋਏ, ਇਹਨਾਂ ਦੇ ਨਾਮ ਜ਼ਰੂਰ ਸ਼ਾਮਿਲ ਕੀਤੇ ਜਾਂਦੇ ਨੇ। ਔਰ ਅੱਜ ਇਸ ਚੈਨਲ 'ਤੇ ਬੈਠ ਕੇ ਧਮਕ ਜਲੰਧਰ ਪੈਂਦੀ 'ਚ ਤੁਹਾਡੇ ਨਾਮ ਪੜ੍ਹ ਕੇ ਦਿਲ ਬਹੁਤ ਖੁਸ਼ ਹੋਇਆ ਔਰ ਇਸੇ ਤਰ੍ਹਾਂ ਤੁਹਾਡਾ ਪਿਆਰ ਆਕਾਸ਼ਵਾਣੀ ਜਲੰਧਰ ਨੂੰ ਮਿਲਦਾ ਰਹੇ। ਅਗਲੇ ਸੁਨੇਹੇ ਦੇ ਨਾਲ ਧਮਕ ਜਲੰਧਰ ਪੈਂਦੀ 'ਚ ਵਿਜੇ ਤੰਵਰ ਅਤੇ ਮਮਤਾ ਹੁੰਡੀ ਖਰੜ ਤੋਂ, ਔਰ ਗਾਂਵ ਖੋਖਰਾ ਮਲੀ ਵਿਨੋਦ ਬਾਰਾਸਾ, ਵਿਸ਼ਾਲ, ਵਿਕਾਸ, ਰੋਸ਼ਨੀ ਅਤੇ ਸ਼ਗੁਨ ਬਾਰਾਸਾ, ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ, ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਸਿਮਰਜੋਤ ਅਤੇ ਫਤਿਹਜੋਤ ਸੱਪਲ, ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ, ਨੋਖੇਲਾਲ ਵਰਮਾ, ਇਹਨਾਂ ਨੇ ਵੀ ਆਪਣੀ ਹਾਜ਼ਰੀ ਲਵਾ ਲਈ ਹੈ ਜੀ। ਔਰ ਅਗਲੇ ਸੁਨੇਹੇ ਦੇ ਨਾਲ ਸਾਡੇ ਤੱਕ ਹੀਰਾ ਬਾਗ ਜਗਰਾਓਂ ਤੋਂ ਜਗਦੀਸ਼ ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ, ਪਾਰੂਸ਼ੀ ਮਹਿਤਾ, ਦੀਪਾਂਸ਼ੂ ਮਹਿਤਾ, ਸ਼ੁਕਰੀਆ ਜੀ ਤੁਸੀਂ ਜਗਰਾਓਂ ਤੋਂ ਸਾਡੇ ਤੱਕ ਸੁਨੇਹਾ ਭੇਜਿਆ, ਤਹਿ ਦਿਲ ਤੋਂ ਸ਼ੁਕਰੀਆ। ਰਮੇਸ਼ ਬਿੱਲਾ ਚਾਵਲਾ ਪਿੰਡ ਅਤੇ ਡਾਕਖਾਨਾ ਖੋਈਆਂ ਸਰਵਰ ਤੋਂ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ, ਆਸਥਾ ਜੈ ਸ਼੍ਰੀ, ਸੰਤੋਸ਼ ਚਾਵਲਾ, ਹੇਮੰਤ ਦੀਪਕ, ਰਮੇਸ਼ ਚਾਵਲਾ, ਰਾਈਜਲ ਹੇਜਰ, ਵਿਹਾਨ ਚਾਵਲਾ, ਰਿੱਜੂ ਬੱਬੂ, ਵੀਹੂ ਚਾਵਲਾ, ਸਾਰਾ ਹੀ ਚਾਵਲਾ ਪਰਿਵਾਰ, ਬੜੇ ਹੀ ਸੋਹਣੇ ਢੰਗ ਨਾਲ ਇਹਨਾਂ ਨੇ ਸਾਡੇ ਤੱਕ ਆਪਣਾ ਸੁਨੇਹਾ ਭੇਜਿਆ ਜੀ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ, ਕੀਰਤੀ ਅਤੇ ਭੂਮਿਕਾ ਅਰੋੜਾ ਦਾ ਸੁਨੇਹਾ ਵੀ ਮਿਲ ਗਿਆ। ਪਿੰਡ ਚੰਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ। ਔਰ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਗਾਂਵ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪੇਂਦਰ ਕੁਮਾਰ ਡੁੱਡੀ ਦਾ ਵੀ ਸਾਡੇ ਕੋਲ ਸੁਨੇਹਾ ਆ ਚੁੱਕਾ ਹੈ। ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ, ਇਹ ਪਿੰਡ ਸਾਮੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਜੀ। ਔਰ ਅਗਲੇ ਸੁਨੇਹੇ ਦੇ ਨਾਲ ਸਾਡੇ ਕੋਲ ਜਗਸੀਰ ਸਿੰਘ, ਗੁਰਮੇਲ ਸਿੰਘ, ਹਰਵਿੰਦਰ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ ਇਹਨਾਂ ਨੇ ਸਾਡੇ ਤੱਕ ਆਪਣਾ ਸੁਨੇਹਾ ਭੇਜਿਆ। ਔਰ ਰਾਮ ਰਾਮ ਜੀ ਕੌਣ ਲਿਖਦੇ ਨੇ ਜੀ, ਮੁੱਲਾਪੁਰ ਪੁਰਾਣੀ ਮੰਡੀ ਤੋਂ,

ਲਓ ਜੀ, ਸਮਾਂ ਜਿਹੜਾ ਹੈ ਨਾ ਇੰਨੀ ਜਲਦੀ ਬੀਤ ਜਾਂਦਾ, ਜਦੋਂ ਸਰੋਤਿਆਂ ਦੇ ਨਾਲ ਸਾਡਾ ਆਪਸ ਦੇ ਪ੍ਰੋਗਰਾਮ ਦਾ ਸਮਾਂ ਹੁੰਦਾ, ਉਹਦਾ ਵਿਹਲਾ ਇੰਨੀ ਜਲਦੀ ਬੀਤਦਾ। ਚਲੋ ਕੋਈ ਗੱਲ ਨਹੀਂ, ਔਰ ਰੋਜ਼ਾਨਾ ਦਾ ਪ੍ਰੋਗਰਾਮ ਹੈ, ਨਾਮ ਪੜ੍ਹਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਜਿਨ੍ਹਾਂ ਦੇ ਨਾਮ ਨਹੀਂ ਪੜ੍ਹੇ ਜਾਣਗੇ ਉਹ ਨਾਰਾਜ਼ ਨਾ ਹੋਣਾ, ਉਹ ਅਗਲੇ ਦਿਨ ਪੜ੍ਹੇ ਜਾਣਗੇ। ਸੋ ਅਗਲੇ ਸੁਨੇਹੇ ਦੇ ਨਾਲ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਔਰ ਸੁਮਿਤ ਰਮੇਸ਼ ਸਾਹੂ, ਡੁਮਰਾਵ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਔਰ ਦਾਨਿਸ਼ ਅੰਸਾਰੀ,

ਸਬਜ਼ਾਰ ਬਕਸਰ ਤੋਂ ਸ਼ਰਧਾਨੰਦ ਆ ਰਿਹਾ, ਅਭਿਆਨੰਦ ਆ ਰਿਹਾ ਔਰ ਪਰਮਾਨੰਦ ਆ ਰਿਹਾ। ਸਾਰਿਮਪੁਰ ਬਕਸਰ ਤੋਂ ਰਾਮ ਐਸ ਡੀ ਅੰਸਾਰੀ, ਆਸਮਾ ਖਾਤੂਨ ਔਰ ਇਕਬਾਲ ਮਸਤਾਨ। ਅਗਲੇ ਸੁਨੇਹੇ ਦੇ ਨਾਲ ਜੌਨ ਡੈਕਿਸਟਰੋ, ਰੋਜ਼ੀ ਪਲ ਅਤੇ ਵਿਲਿਸ ਜਨਕਪੁਰੀ ਸਹਾਰਨਪੁਰ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਔਰ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ, ਕੁਮਾਰਹੇੜਾ ਸਹਾਰਨਪੁਰ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਜੀ। ਔਰ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਸ਼ਾ ਅਤੇ ਭਰਤ ਭੂਸ਼ਣ ਸੰਧੂ, ਜਾਦਲਾ ਟਾਊਨ ਐਸ ਬੀ ਐਸ ਨਗਰ ਤੋਂ ਇਹਨਾਂ ਨੇ ਸਾਡੇ ਤੱਕ ਆਪਣਾ ਸੁਨੇਹਾ ਭੇਜਿਆ। ਹਲਕਾ ਲਹਿਰਾ, ਖਨੌਰੀ ਮੰਡੀ, ਬਿੰਦੂ ਬੇਦੀ, ਬਲਵੀਰ ਸਿੰਘ, ਅਰਨੋ ਕਾਮਰੇਟ ਅਤੇ ਨਾਲ ਹਰਭਜਨ ਸਿੰਘ, ਔਰ ਪਿੰਡ ਥੈ ਕਲੰਦਰ ਤੋਂ ਨਾਮ ਭੇਜੇ ਨੇ ਕ੍ਰਿਸ਼ਨ ਬਾਗਲਾ, ਆਸ਼ਾ, ਸਾਜਨ, ਪ੍ਰਿੰਸ, ਰਜਨੀ, ਆਂਚਲ ਅਤੇ ਵੰਸ਼ ਬਾਗਲਾ ਨੇ। ਔਰ ਪ੍ਰੋਗਰਾਮ 'ਚ ਅਗਲਾ ਸੁਨੇਹਾ ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਾਇਆਬ ਅਤੇ ਲੱਡੂ ਨੇ ਔਰ ਇਹਨਾਂ ਨੇ ਸਾਡੇ ਤੱਕ ਸੁਨੇਹਾ ਭੇਜਿਆ ਜੀ ਰਘੁਵੀਰ ਨਗਰ ਤੋਂ। ਪ੍ਰੋਗਰਾਮ 'ਚ ਅਗਲਾ ਸੁਨੇਹਾ ਸੂਰਿਆਨਗਰੀ, ਜੋਧਪੁਰ, ਰਾਜਸਥਾਨ, ਕੁੜੀ ਸੈਕਟਰ 5 ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ, ਕਲਪਿਤ, ਬੇਬੀ ਗਰਵੀ ਅਤੇ ਬੇਬੀ ਬੁਆਏ ਹਿਮਾਕਸ਼। ਔਰ ਗਾਂਵ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਜਿਹੜੇ ਨੇ ਉਹਨਾਂ ਨੇ ਹਾਜ਼ਰੀ ਭਰਤੀ ਹੈ ਜੀ। ਔਰ ਧਮਕ ਜਲੰਧਰ ਪੈਂਦੀ ਚ ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ ਲਖੋਤਰਾ, ਰਾਨੀ, ਸੋਨੂ ਅਤੇ ਰਜਨੀ ਦਾ ਵੀ ਸੁਨੇਹਾ ਮਿਲ ਗਿਆ। ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਆਖਰੀ ਗੀਤ ਫਰਮਾਇਸ਼ ਤੁਹਾਡੇ ਸਾਰਿਆਂ ਦੀ, ਨੇਹਾ ਕੱਕਰ ਅਤੇ ਗੁਰੂ ਰੰਧਾਵਾ ਦੀਆਂ ਆਵਾਜ਼ਾਂ 'ਚ। ਧਮਕ ਜਲੰਧਰ ਪੈਂਦੀ ਦਾ ਚਾਹੇ ਆਖਰੀ ਗੀਤ ਹੈ ਪਰ ਤੁਸੀਂ ਕਿਤੇ ਨਹੀਂ ਜਾਣਾ, ਸਾਡੇ ਨਾਲ ਸਾਥ ਨਿਭਾਉਣਾ ਸ਼ਾਮ 4:30 ਵਜੇ ਤੱਕ।

0: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਦਿਨ ਦੇ 12 ਵੱਜ ਰਹੇ ਨੇ। ਲੋ ਹੁਣ ਸੁਣੋ ਹਿੰਦੀ ਵਿੱਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਪ੍ਰਿਯੰਕਾ ਅਰੋੜਾ।

0: नमस्कार।
1: ਵਾਸੀਵੜੀ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ ਜੀ।
0: ਬਿਲਕੁਲ ਜੀ, ਮੈਂ ਤਰਨ ਹਾਜ਼ਰ ਹੋ ਗਈ ਹਾਂ ਜੀ। ਵਾਸੀਵੜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅਤੇ ਮੇਰੇ ਨਾਲ ਨੇ
1: ਜੀ ਤਰਨ ਦੇ ਨਾਲ ਮੈਂ ਪੂਨਮ ਹਾਂ ਅਤੇ ਤਰਨ ਕੀ ਹਾਲ ਚਾਲ ਨੇ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ, ਠੀਕ ਠਾਕ ਹੋ?
1: ਵੈਸੇ ਅੱਜ ਜਦੋਂ ਅਸੀਂ ਹਾਲ ਚਾਲ ਇੱਕ ਦੂਸਰੇ ਦਾ ਪੁੱਛ ਰਹੇ ਹਾਂ ਨਾ, ਤਾਂ ਫਿਰ ਹਾਲ ਚਾਲ ਜਿਹੜੇ ਨੇ ਉਹ ਹੋਰ ਵਧੀਆ ਹੋ ਗਏ ਨੇ। ਅੱਜ ਮੌਸਮ ਬੜਾ ਸੁਹਾਵਣਾ ਹੋ ਗਿਆ।
0: ਬਿਲਕੁਲ,
1: ਅਤੇ ਇਹ ਸੰਕੇਤ ਹੈ ਕਿ ਹੁਣ ਮੌਸਮ ਜਿਹੜਾ ਹੈ ਤੇਜ਼ੀ ਨਾਲ ਬਦਲਣ ਵਾਲਾ ਹੈ।
0: ਬਿਲਕੁਲ, ਤਬਦੀਲੀ ਆਉਣ ਵਾਲੀ ਹੈ ਅਤੇ ਉਸ ਤਬਦੀਲੀ ਵਿੱਚ ਅਸੀਂ ਆਪਣੇ ਆਪ ਲਈ ਕਿੰਨੇ ਕੁ ਜਾਗਰੂਕ ਹੋਣਾ ਹੈ ਇਹ ਵੀ ਸਾਨੂੰ ਸੋਚਣਾ ਪਏਗਾ।
1: ਬਿਲਕੁਲ ਜੀ, ਸਭ ਬਹੁਤ ਸਾਰੀਆਂ ਸੁਹਾਣੀਆਂ ਸੋਚ ਵੀ ਰਹੀਆਂ ਹੋਣਗੀਆਂ ਕਿ ਹੁਣ ਠੰਡ ਹੋਣੀ ਸ਼ੁਰੂ ਹੋ ਜਾਣੀ ਹੈ
0: ਜੀ,
1: ਕੱਪੜਿਆਂ ਦੇ ਵਿੱਚ ਫਿਰ ਬਦਲ ਕੀਤਾ ਜਾਏ, ਕੁਛ ਕੱਪੜੇ ਇਹੋ ਜਿਹੇ ਵੀ ਕੱਢੇ ਜਾਣ ਜਿਸ ਦੇ ਵਿੱਚ ਅਸੀਂ ਥੋੜ੍ਹਾ ਹੋਰ ਸਹਿਜ ਮਹਿਸੂਸ ਕਰ ਸਕੀਏ।
0: ਬਿਲਕੁਲ, ਔਰ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਸ਼ਿਕਵਾ ਸੀ ਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਈ ਹੈ, ਉਹਨਾਂ ਲਈ ਅੱਜ ਖੁਸ਼ੀ ਵਾਲੀ ਗੱਲ ਹੋ ਗਈ ਹੈ ਕਿ ਦੋ ਕੁ ਦਿਨਾਂ ਦਾ ਮੌਸਮ ਚੇਂਜ ਸੀ ਪਰ ਅੱਜ ਬਿਲਕੁਲ ਚੇਂਜ ਹੋ ਗਿਆ।
1: ਦੇਖੋ ਜੀ, ਜਦੋਂ ਵੀ ਮੌਸਮ ਚੇਂਜ ਹੁੰਦਾ ਹੈ ਨਾ, ਤਾਂ ਖਾਸ ਤੌਰ 'ਤੇ ਜਦੋਂ ਬਾਰਿਸ਼ਾਂ ਕਦੇ ਵੀ ਹੁੰਦੀਆਂ ਨੇ, ਸਾਨੂੰ ਅਸੁਵਿਧਾ ਵੀ ਬਹੁਤ ਹੁੰਦੀ ਹੈ।
0: ਬਿਲਕੁਲ,
1: ਸੜਕਾਂ 'ਤੇ, ਆਪਣੇ ਘਰ ਬਾਰ ਦੇ ਵਿੱਚ, ਅਤੇ ਜਦੋਂ ਅਸੀਂ ਆਪਣੇ ਆਸ ਪਾਸ ਸਫਾਈ ਨਹੀਂ ਦੇਖਦੇ, ਗੰਦਗੀ ਹੁੰਦੀ ਹੈ, ਤਾਂ ਇਹ ਬਰਸਾਤ ਜਿਹੜੀ ਹੈ ਮੁਸੀਬਤ ਬਣ ਕੇ ਵੀ ਆਉਂਦੀ ਹੈ।
0: ਬਿਲਕੁਲ, ਕਿਸੇ ਨੇ ਬੜਾ ਖੂਬਸੂਰਤ ਇੱਕ ਕੋਟ ਵੀ ਦਿੱਤਾ ਹੋਇਆ ਕਿ ਸਾਫ਼ ਘਰ, ਸਾਫ਼ ਗਲੀ ਅਤੇ ਸਾਫ਼ ਸ਼ਹਿਰ ਜਿਹੜਾ ਹੈ ਉਹ ਤੰਦਰੁਸਤ ਜੀਵਨ ਦੀ ਪਹਿਚਾਣ ਹੈ।
1: ਬਿਲਕੁਲ ਜੀ, ਤੰਦਰੁਸਤੀ ਜਿਹੜੀ ਇੱਕ ਬਹੁਤ ਵੱਡੀ ਨਿਆਮਤ ਹੈ ਅਤੇ ਉਹ ਸਫਾਈ ਦੇ ਨਾਲ ਹੀ ਉਪਜਦੀ ਹੈ।
0: ਬਿਲਕੁਲ, ਔਰ ਜੇ ਨਾਲ ਦੀ ਨਾਲ ਆਪਾਂ ਗੱਲ ਕਰੀਏ ਕਿ ਇਸ ਵਾਰ ਜਿਹੜਾ ਰੇਬੀਜ਼ ਵੀਕ ਜਿਹੜਾ ਉਹ ਮਨਾਇਆ ਜਾ ਰਿਹਾ ਹੈ, ਰੇਬੀਜ਼ ਜਾਗਰੂਕਤਾ ਹਫ਼ਤਾ, ਅਤੇ ਉਹਦੇ ਉੱਤੇ ਵੀ ਜੇ ਆਪਾਂ ਅੱਜ ਗੱਲ ਕਰੀਏ ਤਾਂ ਰੇਬੀਜ਼ ਇੱਕ ਗੰਭੀਰ ਅਤੇ ਬੜੀ ਹੀ ਜਾਨਲੇਵਾ ਜਿਹੜੀ ਹੈ ਵਾਇਰਲ ਬਿਮਾਰੀ ਹੈ।
1: ਬਿਲਕੁਲ ਜੀ, ਇਹ ਸਾਰੇ ਦਿਨ ਸਾਨੂੰ ਯਾਦ ਦਿਲਾਉਂਦੇ ਨੇ ਕਿ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ, ਆਪਣਾ ਆਲਾ ਦੁਆਲਾ ਸਾਫ਼ ਸਵੱਛ ਰੱਖਣਾ ਹੈ। ਅਤੇ ਜਦੋਂ ਅਸੀਂ ਸਵੱਛਤਾ ਦੀ ਗੱਲ ਕੀਤੀ ਹੈ ਤਾਂ ਇਸੇ ਲਈ ਵੀ ਅਸੀਂ ਕੁਝ ਦਿਨ ਖਾਸ ਤੌਰ 'ਤੇ ਜਾਗਰੂਕਤਾ ਦੇ ਲਈ ਰੱਖੇ ਹੋਏ ਨੇ, ਪਰ ਸਫਾਈ ਦੀ ਅਸੀਂ ਗੱਲ ਕਰਦੇ ਹਾਂ ਉਸ ਦੇ ਲਈ ਹਰ ਦਿਨ ਹੀ ਜ਼ਰੂਰੀ ਹੁੰਦਾ ਹੈ, ਕਿਉਂਕਿ ਸਫਾਈ ਹਰ ਇੱਕ ਦਿਨ ਦੀ, ਸਾਡੀ ਰੂਟੀਨ, ਸਾਡੀ ਆਦਤ ਦੀ, ਜੀਵਨ ਸ਼ੈਲੀ ਦਾ ਹਿੱਸਾ ਹੋ ਜਾਣਾ ਚਾਹੀਦਾ ਹੈ।
0: ਬਿਲਕੁਲ, ਜੇ ਬਿਮਾਰੀਆਂ ਤੋਂ ਬਚ ਕੇ ਰਹਿਣਾ ਔਰ ਜ਼ਿੰਦਗੀ ਨੂੰ ਤੰਦਰੁਸਤ ਤਰੀਕੇ ਦੇ ਨਾਲ ਜੀਣਾ, ਤਾਂ ਸਵੱਛਤਾ ਜਿਹੜਾ ਉਹ ਪਹਿਲ ਦੇ ਆਧਾਰ 'ਤੇ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ
1: ਅਤੇ ਸਭਨਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਕਿਸੇ ਇੱਕ ਖਾਸ ਪ੍ਰਸ਼ਾਸਨ ਦੀ, ਸਰਕਾਰ ਦੀ, ਜਾਂ ਘਰ ਪਰਿਵਾਰ ਦੇ ਵਿੱਚ ਵੀ ਕਈ ਵਾਰੀ ਕੋਈ ਇੱਕ ਵਿਅਕਤੀ ਹੀ ਸਫਾਈ ਕਰਦਾ ਰਹਿੰਦਾ ਅਤੇ ਬਾਕੀ ਉਸ ਵੱਲ ਧਿਆਨ ਨਹੀਂ ਦਿੰਦੇ। ਇਹ ਹਰ ਇੱਕ ਇਨਸਾਨ ਦੀ ਜਿਹੜੀ ਜ਼ਿੰਮੇਦਾਰੀ ਹੋਵੇ, ਸਹਿਯੋਗਤਾ ਹੋਵੇ, ਤਾਂ ਹੀ ਅਸੀਂ ਇਸ ਸੰਕਲਪ ਨੂੰ, ਸਵੱਛਤਾ ਦੇ ਸੰਕਲਪ ਨੂੰ ਪੂਰਾ ਕਰ ਸਕਦੇ ਹਾਂ।
0: ਬਿਲਕੁਲ, ਇੱਕ ਸਾਂਝਾ ਕਦਮ ਹੈ ਔਰ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ ਜਾਂ ਅਸੀਂ ਘਰ ਦੇ ਵਿੱਚ ਹਾਂ ਜਾਂ ਜਿੱਥੇ ਵੀ ਅਸੀਂ ਜਾ ਰਹੇ ਹਾਂ, ਸਾਡਾ ਇਹ ਪਹਿਲਾ ਇੱਕ ਕਹਿ ਲਓ ਨਾ ਕਿ ਮੈਂਡੇਟਰੀ ਵਰਕ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਸਾਫ਼ ਸਫਾਈ ਨੂੰ ਧਿਆਨ ਵਿੱਚ ਰੱਖ ਕੇ ਚੱਲਣਾ।
1: ਬਿਲਕੁਲ ਸਹੀ ਕਿਹਾ ਤੁਸੀਂ, ਅਤੇ ਤੁਸੀਂ ਰੇਬੀਜ਼ ਦੀ ਗੱਲ ਵੀ ਕੀਤੀ ਸੀ, ਅੱਜ ਅਸੀਂ ਵਰਲਡ ਰੇਬੀਜ਼ ਡੇ 'ਤੇ ਖਾਸ ਮੁਲਾਕਾਤ ਵੀ ਸੁਣਾਉਣੀ ਹੈ
0: ਜੀ,
1: ਪਰ ਪਹਿਲਾਂ ਇੱਕ ਗੀਤ ਦੇ ਨਾਲ ਸ਼ੁਰੂਆਤ ਕਰ ਲਈ।
0: ਬਿਲਕੁਲ,

0: ਸੁਣੋ ਸੁਣੋ ਸੁਣੋ ਪਿੰਡ ਵਾਲਿਓ, ਕੇਵਾਈਸੀ ਅਪਡੇਟ ਸੁਨੇਹੇ ਨੂੰ ਨਜ਼ਰ ਅੰਦਾਜ਼ ਨਾ ਕਰੋ। ਆਪਣਾ ਕੇਵਾਈਸੀ ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ਏਟੀਐਮ ਜਾਂ ਬਿਜ਼ਨਸ ਕੋਰਿਸਪੋਂਡੈਂਟ ਯਾਨੀ ਬੀਸੀ ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਸਵੈ ਘੋਸ਼ਣਾ ਕਰੋ। ਤੇ ਜੇਕਰ ਕੋਈ ਬਦਲਾਵ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ ਕੇਵਾਈਸੀ ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਜੀ ਤਰਨ, ਜਿਸ ਤਰ੍ਹਾਂ ਸੰਗੀਤ ਇਨਸਾਨ ਦਾ ਸੱਚਾ ਸਾਥੀ ਹੈ ਨਾ
4: ਜੀ,
3: ਇਸੇ ਤਰ੍ਹਾਂ ਹੀ ਇਨਸਾਨ ਦੇ ਸੱਚੇ ਸਾਥੀ ਇਹ ਕੁਦਰਤ ਦੇ ਪ੍ਰਾਣੀ, ਜਾਨਵਰ, ਪੰਛੀ, ਜੀਵ ਜੰਤੂ ਵੀ ਨੇ ਅਤੇ ਇਹ ਬੜੇ ਵਫ਼ਾਦਾਰ ਵੀ ਮੰਨੇ ਜਾਂਦੇ ਨੇ।
4: ਬਿਲਕੁਲ ਮੰਨੇ ਜਾਂਦੇ ਨੇ। ਪਰ ਜੇ ਅਸੀਂ ਗੱਲ ਕਰੀਏ ਰੇਬੀਜ਼ ਵੀਕ ਦੀ ਤਾਂ ਉਹਦੇ ਵਿੱਚ ਇਸ ਵਾਰ ਦੀ ਜੇ ਥੀਮ ਦੀ ਮੈਂ ਗੱਲ ਕਰਾਂ ਤਾਂ ਉਹ ਹੈ ਸਟਰੋਂਗਰ ਟੂਗੈਦਰ, ਯਾਨੀ ਕਿ ਮਿਲ ਕੇ ਹੋਰ ਮਜ਼ਬੂਤ ਜਾਂ ਇਕੱਠੇ ਹੋ ਕੇ ਰੇਬੀਜ਼ ਵਿਰੁੱਧ ਲੜਾਈ।
3: ਬਿਲਕੁਲ ਜੀ, ਅਸੀਂ ਇਹ ਕਹਿਣਾ ਚਾਹ ਰਹੇ ਸੀ ਕਿ ਦੇਖੋ ਇਨਸਾਨ ਦੇ ਸੱਚੇ ਮਿੱਤਰ ਵੀ ਨੇ, ਵਫ਼ਾਦਾਰ ਵੀ ਨੇ ਅਤੇ ਦੋਨਾਂ ਦਾ ਸਾਥ ਬੜਾ ਪਿਆਰਾ ਵੀ ਹੁੰਦਾ। ਪਰ ਕਈ ਵਾਰ ਇੰਝ ਹੋ ਜਾਂਦਾ ਕਿ ਇਨਸਾਨ ਦਾ ਉਸਦੇ ਨਾਲ ਜੋ ਜਾਨਵਰਾਂ ਦੇ ਨਾਲ ਕੁਝ ਇਹੋ ਜਿਹੀ ਅਸਹਿਜਤਾ ਹੋ ਜਾਂਦੀ ਹੈ
4: ਜੀ,
3: ਅਤੇ ਜਦੋਂ ਨੁਕਸਾਨ ਹੁੰਦਾ ਤਾਂ ਫਿਰ ਰੇਬੀਜ਼ ਤੋਂ ਬਚਾਅ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ। ਰੇਬੀਜ਼ ਨੂੰ ਪਹਿਚਾਨਣਾ, ਇਸ ਨੂੰ ਟ੍ਰੀਟ ਕਰਨਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ।
4: ਬਿਲਕੁਲ ਜ਼ਰੂਰੀ ਹੈ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੇ ਜਾਨਵਰਾਂ ਦੇ ਨਾਲ ਪਿਆਰ ਹੈ ਸਾਨੂੰ, ਔਰ ਕੁਛ ਲੋਕ ਨੇ ਜਿਨ੍ਹਾਂ ਦੀ ਸ਼ੁਰੂਆਤ ਜਿਹੜੀ ਆ ਉਹਨਾਂ ਤੋਂ ਦੇਖੇ ਬਿਨਾਂ ਨਹੀਂ ਹੁੰਦੀ, ਔਰ ਜਿਹੜੀ ਰਾਤ ਨੂੰ ਨੀਂਦ ਵੀ ਆ ਉਹਨਾਂ ਨੂੰ ਮਿਲੇ ਬਿਨਾਂ ਨਹੀਂ ਪੂਰੀ ਹੁੰਦੀ, ਪਰ ਉਹਨਾਂ ਨਾਲ ਰਹਿ ਕੇ ਉਹਨਾਂ ਨਾਲ ਬਚਣਾ ਕਿਵੇਂ ਹੈ ਕਿ ਸਾਡੇ ਤੋਂ ਸਾਡੇ ਨੂੰ ਉਹ ਕੱਟਣ ਨਾ, ਔਰ ਕੋਈ ਬਿਮਾਰੀ ਜਿਹੜੀ ਭਿਆਨਕ ਦਾ ਅਸੀਂ ਸ਼ਿਕਾਰ ਨਾ ਹੋ ਜਾਈਏ, ਅਤੇ ਉਹਦੇ ਵਾਸਤੇ ਸਾਨੂੰ ਜਾਗਰੂਕ ਹਮੇਸ਼ਾ ਰਹਿਣਾ ਚਾਹੀਦਾ।
3: ਆਓ ਫਿਰ ਇਹ ਸਾਰੀ ਜਾਣਕਾਰੀ ਡਾਕਟਰ ਨੰਦਿਕਾ ਖੁੱਲਰ ਹੋਣਾ ਤੋਂ ਸੁਣਦੇ ਹਾਂ।
4: ਬਿਲਕੁਲ ਜੀ,
3: ਅਤੇ ਉਹ ਦੱਸ ਰਹੇ ਨੇ ਕਿ ਰੇਬੀਜ਼ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ। ਆਓ ਫਿਰ ਸੁਣਦੇ ਹਾਂ। ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ ਡਾਕਟਰ ਨੰਦਿਕਾ ਖੁੱਲਰ, ਜੋ ਕਿ ਜ਼ਿਲ੍ਹਾ ਮਹਾਮਾਰੀ ਅਫਸਰ ਕਪੂਰਥਲਾ ਨੇ, ਅਤੇ ਇਹਨਾਂ ਦੇ ਨਾਲ ਅਸੀਂ ਜਾਣਕਾਰੀ ਅੱਜ ਜੋ

0: ਸਾਂਝੀ ਕਰਨੀ ਹੈ ਉਹ ਰੇਬੀਜ਼ ਦੇ ਬਾਰੇ ਹੈ। ਵਿਸਤਾਰ ਸਹਿਤ ਇਹਨਾਂ ਦੇ ਨਾਲ ਗੱਲਬਾਤ ਕਰਾਂਗੀ। ਡਾਕਟਰ ਨੰਦਿਕਾ ਖੁੱਲਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਪ੍ਰੋਗਰਾਮ ਦੇ ਵਿੱਚ।
1: ਬਹੁਤ ਧੰਨਵਾਦ ਜੀ।
0: ਡਾਕਟਰ ਨੰਦਿਕਾ ਜੀ ਕਹਿੰਦੇ ਨੇ ਕਿ ਜਾਨਵਰ ਇਨਸਾਨ ਦੇ ਸੱਚੇ ਦੋਸਤ ਹੁੰਦੇ ਨੇ, ਬਹੁਤ ਵਫ਼ਾਦਾਰ ਹੁੰਦੇ ਨੇ, ਸੱਚੇ ਸਾਥੀ ਹੁੰਦੇ ਨੇ, ਪਰ ਜੇਕਰ ਇਹਨਾਂ ਦਾ ਸਹੀ ਟੀਕਾਕਰਨ, ਰੱਖ ਰਖਾਓ ਨਾ ਕੀਤਾ ਜਾਵੇ ਤਾਂ ਇਨਸਾਨ ਦੇ ਲਈ ਇਹ ਹਾਨੀਕਾਰਕ ਵੀ ਹੋ ਸਕਦੇ ਨੇ। ਸੋ ਰੇਬੀਜ਼ ਇੱਕ ਪ੍ਰਮੁੱਖ ਤੌਰ 'ਤੇ ਇਹੋ ਜਿਹੀ ਸਮੱਸਿਆ ਜਿਸ ਦਾ ਅਸੀਂ ਜ਼ਿਕਰ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਰੇਬੀਜ਼ ਕਿਸ ਨੂੰ ਕਹਿੰਦੇ ਨੇ।
1: ਜੀ, ਰੇਬੀਜ਼ ਇੱਕ ਘਾਤਕ ਬਿਮਾਰੀ ਹੈ, ਜਾਨਲੇਵਾ ਬਿਮਾਰੀ ਹੈ। ਪੰਜਾਬੀ 'ਚ ਇਹਨੂੰ ਹਲਕਾ ਕਿਹਾ ਜਾਂਦਾ ਹੈ
0: ਜੀ।
1: ਅਤੇ ਰੇਬੀਜ਼ ਜਿਹੜੀ ਬਿਮਾਰੀ ਹੈ ਇਹ ਰੇਬੀਜ਼ ਦੇ ਵਾਇਰਸ ਕਰਕੇ ਹੁੰਦੀ ਹੈ। ਅਤੇ ਰੇਬੀਜ਼ ਦਾ ਵਾਇਰਸ ਸਾਡੇ ਸਰੀਰ ਵਿੱਚ ਉਦੋਂ ਹੀ ਐਂਟਰ ਕਰਦਾ ਹੈ ਜਦੋਂ ਕੋਈ ਰੇਬੀਜ਼ ਨਾਲ ਗ੍ਰਸਤ ਵਿਅਕਤੀ ਜਾਂ ਕੋਈ ਜਾਨਵਰ ਸਾਨੂੰ ਕੱਟਦਾ
0: ਜੀ,
1: ਅਤੇ ਉਹਦੇ ਥੁੱਕ ਦੇ ਰਾਹੀਂ, ਥੁੱਕ ਸਾਡੇ ਸਰੀਰ ਦੇ ਅੰਦਰ ਜਦੋਂ ਜਾਏਗਾ, ਜ਼ਖਮ ਬਣੇਗਾ, ਜ਼ਖਮ ਦੇ ਵਿੱਚ ਥੁੱਕ ਲੱਗੇਗਾ ਜਾਨਵਰ ਦਾ ਜਾਂ ਇਨਸਾਨ ਦਾ ਵੀ
0: ਜੀ,
1: ਉਹਦੇ ਕਰਕੇ ਰੇਬੀਜ਼ ਦਾ ਵਾਇਰਸ ਸਾਡੇ ਸਰੀਰ ਦੇ ਵਿੱਚ ਅੰਦਰ ਵੜ ਸਕਦਾ
0: ਜੀ। ਅਤੇ ਜਾਨਵਰ ਤੋਂ ਇਨਸਾਨ ਤੱਕ ਇਹ ਵਾਇਰਸ ਕਿਸ ਤਰ੍ਹਾਂ ਪਹੁੰਚ ਜਾਂਦਾ ਹੈ? ਕਿ ਕੱਟਣ ਦੇ ਨਾਲ ਹੀ ਹੁੰਦਾ ਜਾਂ ਕੋਈ ਹੋਰ ਕਾਰਨ ਵੀ ਹੁੰਦਾ?
1: ਜਿਵੇਂ ਕੋਈ ਹਲਕਾਈ ਗਾਂ ਸੀਗੀ
0: ਜੀ,
1: ਅਤੇ ਜਿਹੜੇ ਗਾਵਾਂ ਮੱਝਾਂ ਦਾ ਧਿਆਨ ਰੱਖਦੇ ਉਹਨਾਂ ਦੇ ਉਂਗਲੀਆਂ ਦੀ ਜਿਹੜੀ ਚਮੜੀ ਹੈ ਉੱਥੇ ਕੱਟ ਲੱਗੇ ਹੁੰਦੇ ਛੋਟੇ ਛੋਟੇ, ਹੁਣ ਹਲਕਾਈ ਗਾਂ ਦਾ ਥੁੱਕ ਜੇ ਉਸ ਕੱਟ 'ਚ ਲੱਗ ਜਾਏਗਾ ਉੱਥੋਂ ਵਾਇਰਸ ਸਰੀਰ ਦੇ ਵਿੱਚ ਅੰਦਰ ਜਾ ਸਕਦਾ
0: ਜੀ,
1: ਇਹ ਵੀ ਇੱਕ ਪੋਸੀਬਿਲਿਟੀ ਹੈਗੀ ਹੈ
0: ਜੀ। ਵੈਸੇ ਬਹੁਤ ਇਹ ਖਤਰਨਾਕ ਅਸੀਂ ਸੁਣਦੇ ਹਾਂ ਕਿ ਬਿਮਾਰੀ ਹੈ, ਕਿੰਨੇ ਕੁ ਖਤਰਨਾਕ, ਕਿੰਨੇ ਕੁ ਘਾਤਕ ਹੋ ਸਕਦੀ ਹੈ? ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਬਹੁਤ ਘਾਤਕ ਹੈ।
1: ਇਹ ਜੀ 100% ਘਾਤਕ ਹੈ। ਜਦੋਂ ਇੱਕ ਵਾਰੀ ਰੇਬੀਜ਼ ਹੋ ਗਈ, ਹਲਕਾ ਦਾ ਵਾਇਰਸ ਜਿਹੜਾ ਰੇਬੀਜ਼ ਦਾ ਵਾਇਰਸ ਹੈ ਉਹ ਸਾਡੇ ਬ੍ਰੇਨ ਦੇ ਵਿੱਚ, ਦਿਮਾਗ ਦੇ ਵਿੱਚ ਪਹੁੰਚ ਗਿਆ ਇੱਕ ਵਾਰੀ, ਫਿਰ ਅਸੀਂ ਕੁਛ ਵੀ ਨਹੀਂ ਕਰ ਸਕਦੇ ਮਰੀਜ਼ ਦੇ ਲਈ, ਫਿਰ ਉਹ ਬਹੁਤ ਹੀ ਦਰਦਨਾਕ ਮੌਤ ਦਾ ਸ਼ਿਕਾਰ ਹੁੰਦਾ ਹੈ
0: ਜੀ। ਅਤੇ ਕਿਹੜੇ ਕਿਹੜੇ ਮੁੱਖ ਤੌਰ 'ਤੇ ਲੱਛਣ ਹੁੰਦੇ ਨੇ ਜਿਸ ਨਾਲ ਅਸੀਂ ਪਛਾਣ ਸਕਦੇ ਹਾਂ ਕਿ ਰੇਬੀਜ਼ ਸਾਡੇ ਸਰੀਰ 'ਚ ਪਹੁੰਚ ਗਿਆ ਹੈ?
1: ਦੇਖੋ ਜੀ, ਪਹਿਲਾਂ ਤਾਂ ਇੱਕ ਹਿਸਟਰੀ ਹੋਏਗੀ ਕਿ ਹਾਂਜੀ ਕੋਈ ਜਾਨਵਰ ਨੇ ਕੱਟਿਆ ਸੀ ਜਾਂ ਹਲਕਾ ਇਨਸਾਨ ਨੇ ਕੱਟਿਆ ਸੀ। ਜਾਨਵਰਾਂ ਵਿੱਚ ਬੰਦਰ ਵੀ ਹੋ ਸਕਦੇ, ਨੇਵਲੇ ਵੀ ਹੋ ਸਕਦੇ ਹੈ, ਹਲਕਾਈ ਗਾਂ, ਉਹਦਾ ਜੇ ਲਾਰ ਲੱਗੀ ਹੱਥਾਂ 'ਚ, ਆਪਾਂ ਹੱਥ ਨਹੀਂ ਧੋਏ, ਧਿਆਨ ਨਹੀਂ ਦਿੱਤਾ, ਕੋਈ ਹਲਕਾਇਆ ਕੁੱਤਾ, ਬਿੱਲੀ, ਇੱਦਾਂ ਦੇ ਕੋਈ ਵੀ ਜਾਨਵਰ, ਸਤਨਧਾਰੀ ਜਿਹੜੇ ਹੁੰਦੇ, ਸੱਪ, ਕੋੜ ਕਿਲੀਆਂ, ਛਿਪਕਲੀਆਂ ਦੇ ਕੱਟਣ ਨਾਲ ਹਲਕਾ ਨਹੀਂ ਹੁੰਦਾ। ਲੋਕਾਂ ਨੂੰ ਇਸ ਗੱਲ ਦਾ ਬਹੁਤ ਗਲਤ ਫਹਿਮੀ ਰਹਿੰਦੀ ਹੈ, ਅਤੇ ਜਿਹੜੇ ਸਤਨਧਾਰੀ ਨੇ ਉਹਨਾਂ ਦੇ ਕੱਟਣ ਨਾਲ ਹਲਕਾ ਹੋ ਸਕਦਾ। ਜਦੋਂ ਇੱਕ ਵਾਰੀ ਰੇਬੀਜ਼ ਦਾ ਵਾਇਰਸ ਸਾਡੇ ਸਰੀਰ ਵਿੱਚ ਵੜ ਗਿਆ, ਉਹ ਸਾਡੇ ਟਿਸ਼ੂਜ਼ ਦੇ ਵਿੱਚ, ਮਸਲਸ ਦੇ ਵਿੱਚ, ਉੱਥੋਂ ਉਹ ਦਿਮਾਗ ਵਾਲੀਆਂ ਨਸਾਂ ਦੇ ਵਿੱਚ, ਜਿਸ ਮੰਨ ਲਓ ਪੈਰ 'ਚ ਕੱਟਿਆ ਸੀ
0: ਜੀ,
1: ਏੜੀ ਦੇ ਕੋਲ ਕੱਟਿਆ, ਉੱਥੋਂ ਉਹ ਦਿਮਾਗ ਵਾਲੀ ਨਸ ਵਿੱਚ ਵੜਦਾ, ਉਹਦੇ ਵਿੱਚ ਚੱਲਦਾ ਚੱਲਦਾ ਚੱਲਦਾ ਚੱਲਦਾ ਹੌਲੀ ਹੌਲੀ 2-3 ਮਹੀਨੇ ਤੱਕ ਭਾਵੇਂ, ਉਹ ਇੱਕ ਵਾਰੀ ਦਿਮਾਗ 'ਚ ਪਹੁੰਚ ਗਿਆ, ਜਦੋਂ ਰੀੜ੍ਹ ਦੀ ਹੱਡੀ ਤੋਂ ਥਰੂ ਹੁੰਦਾ ਹੋਇਆ ਦਿਮਾਗ ਵਿੱਚ ਜਦੋਂ ਪਹੁੰਚ ਗਿਆ
0: ਜੀ,
1: ਫਿਰ ਉਸਨੇ ਦਿਮਾਗ ਨੂੰ ਡਿਸਟਰੋਏ ਕਰਨਾ, ਖਰਾਬ ਕਰਨਾ ਸ਼ੁਰੂ ਕਰ ਦੇਣਾ ਵਾਇਰਸ ਨੇ। ਉਸ ਸਮੇਂ ਜਿਹੜੇ ਸਿਮਟਮ ਨੇ ਉਹ ਸਾਹਮਣੇ ਆਉਂਦੇ ਆ। ਜਿਹੜਾ ਵੀ ਰੇਬੀਜ਼ ਦਾ ਪੇਸ਼ੈਂਟ ਹੋਏਗਾ, ਉਹਦੇ ਮੂੰਹ 'ਤੇ ਤੁਸੀਂ ਫੁੱਕ ਮਾਰੋਗੇ, ਹਵਾ ਇੱਕਦਮ ਛੱਡੋਗੇ, ਉਹਨੂੰ ਕੰਬਣੀ ਛਿੜ ਜਾਏਗੀ
0: ਜੀ।
1: ਪਾਣੀ ਤੋਂ ਜਿਹੜਾ ਕਹਿੰਦੇ ਕਿ ਡਰਦਾ, ਪਾਣੀ ਪੀਣ ਤੋਂ ਨਹੀਂ ਡਰਦਾ, ਰੇਬੀਜ਼ ਦਾ ਵਾਇਰਸ ਚਾਹੁੰਦਾ ਹੈ ਕਿ ਮੈਂ ਅੱਗੇ ਵਧਾਂ
0: ਜੀ।
1: ਉਹ ਗਲੇ ਦੀ ਜਿਹੜੀਆਂ ਮਸਲਸ ਨੇ ਉਹਨਾਂ ਨੂੰ ਇੰਨਾ ਕੱਸ ਦਿੰਦਾ ਹੈ ਕਿ ਅੰਦਰ ਪਾਣੀ ਲੰਘਾ ਹੀ ਨਹੀਂ ਸਕਦਾ, ਥੁੱਕ ਵੀ ਅੰਦਰ ਨਹੀਂ ਲੰਘਾ ਸਕਦਾ ਰੇਬੀਜ਼ ਦਾ ਮਰੀਜ਼, ਉਹ ਥੁੱਕ ਵੀ ਬਾਹਰ ਜਾਂਦਾ ਹੈ ਕਿਉਂਕਿ ਉਹ ਰੇਬੀਜ਼ ਦਾ ਵਾਇਰਸ ਦਿਮਾਗ 'ਤੇ ਡੈਮੇਜ ਕਰਕੇ ਉਹ ਥੁੱਕ ਦੇ ਗਲੈਂਡਸ ਵਿੱਚ ਆ ਗਿਆ। ਉਹ ਜਦੋਂ ਵੀ ਹੁਣ ਹਲਕਾਇਆ ਜਾਨਵਰ ਜਾਂ ਇਨਸਾਨ ਅੱਗੇ ਕਿਸੇ ਨੂੰ ਕੱਟੇਗਾ ਤਾਂ ਰੇਬੀਜ਼ ਵਾਇਰਸ ਨੂੰ ਆਪਣਾ ਅਗਲਾ ਸ਼ਿਕਾਰ ਮਿਲ ਜਾਏਗਾ, ਉਹ ਅਗਲੇ ਇਨਸਾਨ ਤੱਕ ਜਾਂ ਅਗਲੇ ਜਾਨਵਰ ਤੱਕ ਪਹੁੰਚ ਜਾਏਗਾ ਇਨਫੈਕਸ਼ਨ ਕਰਨ ਲਈ, ਅਤੇ ਉਹ ਥੁੱਕ ਵੀ ਅੰਦਰ ਨਾ ਲੰਘਾ ਸਕੇ, ਇਸ ਲਈ ਗਲੇ ਦੀ ਮਸਲਸ ਨੂੰ ਇੰਨਾ ਟਾਈਟ ਕਰ ਦਿੰਦਾ ਉਹ
0: ਜੀ,
1: ਇਹ ਕਰਦਾ ਹੈ ਬ੍ਰੇਨ ਨੂੰ ਡੈਮੇਜ ਕਰਕੇ
0: ਜੀ,
1: ਕਿਉਂਕਿ ਬ੍ਰੇਨ ਨੇ ਸਾਰਾ ਸਰੀਰ ਨੂੰ ਕੰਟਰੋਲ ਕਰਨਾ।
0: ਜੇਕਰ ਤੁਸੀਂ ਗੱਲ ਕੀਤੀ ਕਿ ਹਲਕਾਏ ਜਾਨਵਰ ਤੋਂ ਇਹ ਹੁੰਦਾ ਹੈ, ਜਾਨਵਰ ਵੀ ਸਾਡੇ ਆਸ ਪਾਸ ਬਹੁਤ ਹੁੰਦੇ ਨੇ, ਸਾਡੇ ਘਰਾਂ ਦੇ ਵਿੱਚ ਵੀ ਬਹੁਤ ਹੁੰਦੇ ਨੇ, ਅਤੇ ਇਹ ਜਾਨਵਰ ਕੋਈ ਹਲਕਾ ਗਿਆ ਹੈ ਉਸਦੀ ਵੀ ਕੀ ਨਿਸ਼ਾਨੀ ਅਸੀਂ ਪਹਿਚਾਣ ਸਕਦੇ ਹਾਂ?
1: ਦੇਖੋ, ਵੈਸੇ ਤਾਂ ਇਹ ਐਕਸਪਰਟੀਜ਼ ਜਿਹੜੇ ਜਾਨਵਰਾਂ ਦੇ ਡਾਕਟਰ ਦੀ ਹੈਗੀ ਹੈ, ਪਰ ਜੋ ਮੇਰਾ ਐਕਸਪੀਰੀਅੰਸ ਰਿਹਾ ਅਤੇ ਜੋ ਉਹਨਾਂ ਤੋਂ ਮੈਨੂੰ ਜਾਣਕਾਰੀ ਮਿਲਦੀ ਰਹੀ ਹੈ, ਕੁੱਤਿਆਂ ਵਿੱਚ ਖਾਸ ਕਰ, ਕਿਉਂਕਿ ਮੈਕਸੀਮਮ ਹਲਕਾ ਦੇ ਕੇਸ ਹਲਕਾਏ ਕੁੱਤਿਆਂ ਤੋਂ ਹੀ ਹੁੰਦੇ ਹੈ। ਕੁੱਤਿਆਂ ਵਿੱਚ 2 ਤਰ੍ਹਾਂ ਦਾ ਹੁੰਦਾ ਹਲਕਾ, ਉਹਦੇ ਵਿੱਚ ਵੀ 90% ਕੁੱਤੇ ਜਿਹੜੇ ਆ ਉਹ ਬਹੁਤ ਐਗਰੈਸਿਵ ਹੋ ਜਾਂਦੇ, ਗੁੱਸੇ ਵਾਲੇ ਹੋ ਜਾਂਦੇ, ਹਰ ਇੱਕ ਨੂੰ ਕੱਟਣ ਨੂੰ ਫਿਰਦੇ ਆ, ਉਹਨਾਂ ਦੇ ਮੂੰਹ 'ਚੋਂ ਲਾਰ ਨਿਕਲਦੀ, ਕਿਉਂਕਿ ਲਾਰ 'ਚ ਅਗੇਨ ਰੇਬੀਜ਼ ਦਾ ਵਾਇਰਸ ਹੈਗਾ, ਉਹ ਆਪਣਾ ਅਗਲਾ ਸ਼ਿਕਾਰ ਲੱਭਦਾ ਪਿਆ
0: ਜੀ।
1: ਅਤੇ ਕੋਈ 10% ਕੁੱਤੇ ਹੁੰਦੇ ਆ ਜਿਹੜੇ ਚੁੱਪ ਕਰਕੇ ਕੋਨੇ 'ਚ ਬਹਿ ਜਾਂਦੇ ਆ, ਪਰ ਉਹ ਹਲਕਾਇਆ ਹੋ ਸਕਦਾ, ਜੇ ਉਹਨੇ ਵੜ ਲਿਆ ਅਤੇ ਤਾਂ ਵੀ ਰੇਬੀਜ਼ ਅੱਗੇ ਜਾ ਸਕਦੀ, ਸਪਰੈਡ ਹੋ ਸਕਦੀ ਹੈ, ਫੈਲ ਸਕਦੀ ਹੈ, ਅਗਲੇ ਸ਼ਿਕਾਰ ਤੱਕ ਪਹੁੰਚ ਸਕਦਾ ਰੇਬੀਜ਼ ਦਾ ਵਾਇਰਸ
0: ਜੀ। ਅਤੇ ਕੀ ਇਹਨਾਂ ਦੇ ਜਾਨਵਰਾਂ ਦੇ ਵਿੱਚ ਵੀ ਜਦੋਂ ਟੀਕਾਕਰਨ ਨਹੀਂ ਹੁੰਦਾ ਉਦੋਂ ਉਹਨਾਂ ਨੂੰ ਹੁੰਦਾ ਹੈ ਰੇਬੀਜ਼?
1: ਜੀ, ਇੱਦਾਂ ਹੈ ਕਿ ਜੋ ਮੇਰੇ ਕੋਲ ਇਨਫੋਰਮੇਸ਼ਨ ਹੈਗੀ, ਮੇਰੇ ਪਰਸਨਲ, ਮੇਰੇ ਕੋਲ ਵੀ ਪੈਟ ਹੈਗੇ ਆ, ਕੁੱਤੇ ਹੈਗੇ ਆ, ਅਤੇ ਉਸ ਹਿਸਾਬ ਨਾਲ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਉਹ ਇਹੀ

0: ਹੈ ਵੈਟਸ ਤੋਂ ਵੀ ਜੋ ਮੈਨੂੰ ਜੋ ਜਾਨਵਰਾਂ ਦੇ ਡਾਕਟਰਾਂ ਤੋਂ ਮਿਲੀ ਕਿ ਇਹਨਾਂ ਨੂੰ ਹਰ ਸਾਲ ਰੇਬੀਜ਼ ਦਾ ਵਾਇਰਸ ਵਾਲਾ ਇੰਜੈਕਸ਼ਨ ਜਿਹੜਾ ਉਹ ਲੱਗਣਾ ਚਾਹੀਦਾ
1: ਜੀ
0: ਤੇ ਜੇ ਉਹ ਲੱਗਦਾ ਰਹੇਗਾ ਇਹਨਾਂ ਦਾ ਬਚਾਅ ਰਹੇਗਾ। ਹੁਣ ਜਿਹੜੇ ਅਵਾਰਾ ਕੁੱਤੇ ਨੇ ਗਲੀਆਂ 'ਚ ਫਿਰਦੇ ਆ, ਲੋਕ ਕਈ ਵਾਰੀ ਉਹਨਾਂ ਨੂੰ ਰੋਟੀ ਪਾਉਂਦੇ ਆ, ਕਈ ਵਾਰੀ ਉਹ ਕੱਟ ਲੈਂਦੇ ਆ,
1: ਜੀ
0: ਉਹਨਾਂ ਨੂੰ ਟੀਕੇ ਨਹੀਂ ਲੱਗੇ, ਉਹਨਾਂ 'ਚੋਂ ਕੋਈ ਹਲਕਾਇਆ ਵੀ ਹੋ ਸਕਦਾ।
1: ਜੇਕਰ ਕਿਸੇ ਇਹੋ ਜਿਹੇ ਜਾਨਵਰ ਨੇ ਜਿਸ ਦੇ ਅੰਦਰ ਰੇਬੀਜ਼ ਹੈ, ਇਨਸਾਨ ਨੂੰ ਕੱਟ ਲੈਂਦਾ ਹੈ, ਤਾਂ ਕਿੰਨੀ ਦੇਰ ਬਾਅਦ ਉਹ ਅਸਰ ਕਰਨਾ ਸ਼ੁਰੂ ਹੁੰਦਾ ਹੈ?
0: ਉਹ ਜੀ ਹੁਣ ਡਿਪੈਂਡ ਕਰਦਾ, ਹੱਥ 'ਤੇ ਕੱਟਿਆ, ਮੂੰਹ 'ਤੇ ਕੱਟਿਆ, ਕੀ ਪੈਰ 'ਤੇ ਕੱਟਿਆ, ਸਰੀਰ ਦੇ ਕਿਹੜੇ ਹਿੱਸੇ 'ਤੇ ਕੱਟਿਆ। ਦਿਮਾਗ ਦੇ ਜਿੰਨੇ ਨੇੜੇ ਕੱਟਿਆ ਹੋਇਆ ਉਹਨਾਂ ਘੱਟ ਟਾਈਮ 'ਚ ਸਿਮਟਮਸ ਆ ਜਾਣਗੇ। ਨੋਰਮਲੀ ਪੈਰ 'ਚ ਏੜੀ ਦੇ ਪਿੰਨੀਆਂ 'ਚ ਕੱਟ ਲੈਂਦੇ ਆ ਵਾਰਾ ਕੁੱਤੇ,
1: ਜੀ
0: ਉਹ ਪਿੰਨੀਆਂ ਤੋਂ ਟਰੈਵਲ ਕਰਦਾ ਕਰਦਾ 2-3 ਮਹੀਨੇ ਤੱਕ ਬ੍ਰੇਨ ਤੱਕ ਪਹੁੰਚਦਾ, ਫਿਰ ਸਿਮਟਮ ਆਉਣੇ ਸ਼ੁਰੂ ਹੋਣਗੇ।
1: ਜੀ
0: ਪਰ ਜੇ ਮੂੰਹ 'ਤੇ ਕੱਟ ਲਿਆ ਫਿਰ ਤਾਂ ਸ਼ਾਇਦ 3-4 ਦਿਨਾਂ ਤੱਕ ਹੀ ਬ੍ਰੇਨ ਦੇ ਅੰਦਰ ਪਹੁੰਚ ਜਾਏ ਵਾਇਰਸ।
1: ਅਤੇ ਜੇਕਰ ਇੱਕ ਵਾਰ ਰੇਬੀਜ਼ ਹੋ ਗਿਆ, ਕਿ ਉਸ ਤੋਂ ਬਾਅਦ ਇਲਾਜ ਸੰਭਵ ਹੁੰਦਾ ਉਸਦਾ?
0: ਜੀ ਨਹੀਂ, ਅਮਰੀਕਾ ਵਿੱਚ ਕੁਛ ਥਾਵਾਂ 'ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਉਹ ਬਹੁਤ ਹੀ ਮਹਿੰਗਾ ਇਲਾਜ ਹੈ, ਬਹੁਤ ਹੀ ਟਾਈਮ ਕੰਜ਼ਿਊਮਿੰਗ, 5-6 ਮਹੀਨੇ, ਫਿਰ ਵੀ ਕੋਈ ਗਰੰਟੀ ਨਹੀਂ ਹੈ ਕਿ ਮਰੀਜ਼ ਬਚੇਗਾ ਕਿ ਨਹੀਂ।
1: ਜੀ
0: ਜੋ ਕੋਈ ਪੜ੍ਹਨਾ ਚਾਹੇਗਾ ਇਹਦੇ ਬਾਰੇ ਇੰਟਰਨੈਟ 'ਤੇ ਪੜ੍ਹ ਸਕਦਾ, ਪਰ ਹਿੰਦੁਸਤਾਨ ਵਿੱਚ ਅਜੇ ਕੋਈ ਇਲਾਜ ਅਵੇਲੇਬਲ ਨਹੀਂ ਹੈ ਕਿ ਇੱਕ ਵਾਰੀ ਰੇਬੀਜ਼ ਹੋ ਗਈ, ਹਲਕਾ ਹੋ ਗਿਆ, ਫਿਰ ਆਪਾਂ ਮਰੀਜ਼ ਦੀ ਜ਼ਿਆਦਾ ਕੋਈ ਮਦਦ ਨਹੀਂ ਕਰ ਸਕਦੇ। ਪਰ ਰੇਬੀਜ਼ ਹੋਣ ਤੋਂ ਬੜੇ ਸੌਖੇ ਤਰੀਕੇ ਨਾਲ ਬਚਾਇਆ ਜਾ ਸਕਦਾ।
1: ਜੀ, ਬਚਾਅ ਦੀ ਤੁਸੀਂ ਗੱਲ ਕੀਤੀ ਹੈ ਅਤੇ ਬਚਾਅ ਦੀ ਹੀ ਗੱਲ ਕਰਨੀ ਜ਼ਰੂਰੀ ਹੈ। ਜੇਕਰ ਕੋਈ ਜਾਨਵਰ ਕੱਟ ਲੈਂਦਾ ਤੁਹਾਨੂੰ, ਤਾਂ ਉਸ ਤੋਂ ਬਾਅਦ ਉਸਨੂੰ ਤੁਰੰਤ ਕੀ ਕਰਨਾ ਚਾਹੀਦਾ ਹੈ?
0: ਇਸ ਤਰ੍ਹਾਂ ਹੈ ਕਿ ਨਾ ਜਾਨਵਰ ਦੇ ਕੱਟੇ ਨਹੀਂ, ਜੇ ਤੁਹਾਡੇ ਹੱਥ 'ਤੇ ਜ਼ਖਮ ਬਣਿਆ ਸੀ ਅਤੇ ਕੋਈ ਅਵਾਰਾ ਕੁੱਤਾ ਉੱਥੇ ਚੱਟ ਗਿਆ ਜਾਂ ਬਿੱਲੀ ਨੇ ਪੰਜਾ ਮਾਰਿਆ, ਕਿਉਂਕਿ ਬਿੱਲੀ ਆਪਣੇ ਪੰਜਿਆਂ ਨੂੰ ਆਪਣੇ ਥੁੱਕ ਨਾਲ ਸਾਫ਼ ਕਰਦੀ ਹਮੇਸ਼ਾ ਬਿੱਲੀਆਂ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਗਾਵਾਂ ਦੀ ਵੀ, ਗਾਵਾਂ ਮੱਝਾਂ ਦੀ, ਜੇ ਉਹ ਹਲਕਾਈਆਂ ਨੇ ਤੁਸੀਂ ਉਹਨਾਂ ਦੇ ਲਾਰ ਤੁਹਾਡੇ ਹੱਥਾਂ 'ਤੇ ਲੱਗੀ ਹੈ ਅਤੇ ਤੁਹਾਡੇ ਹੱਥਾਂ 'ਤੇ ਕੱਟਸ ਲੱਗੇ, ਮੰਨ ਲਓ ਕਿ ਇੱਕ ਜ਼ਖਮ ਬਣ ਗਿਆ, ਇਹ ਜ਼ਖਮ ਨੂੰ ਚੰਗੀ ਤਰ੍ਹਾਂ 15-20 ਮਿੰਟ ਚੱਲਦੇ ਪਾਣੀ ਵਿੱਚ ਧੋਣਾ ਹੈ ਜੀ।
1: ਜੀ,
0: ਘੱਟੋ ਘੱਟ 15-20 ਮਿੰਟ, ਅਤੇ ਜੇ ਦੇਸੀ ਸਾਬਣ ਨਾਲ ਧੋਈਏ ਉਹ ਹੋਰ ਵੀ ਵਧੀਆ ਮਾਣਿਆ ਜਾਂਦਾ, ਪਰ ਜੇ ਨੋਰਮਲ ਸਾਬਣ ਹੈਗਾ ਉਹਦੇ ਨਾਲ ਵੀ, ਪਰ 15-20 ਮਿੰਟ। ਜੇ ਵੱਡਾ ਜ਼ਖਮ ਹੈ, ਖੂਨ ਬਹਿ ਰਿਹਾ, ਫਿਰ ਵੀ ਧੋਣਾ ਉਹਨੂੰ ਜ਼ਰੂਰੀ ਹੈ, ਕਿਉਂਕਿ ਧੋਣ ਨਾਲ ਕੀ ਹੋਏਗਾ, ਜਿੰਨਾ ਵਾਇਰਸ ਜਾਨਵਰ ਦੇ ਥੁੱਕ 'ਚ ਤੁਹਾਡੇ ਜ਼ਖਮ 'ਚ ਬਾਰ ਬਾਰ ਸੀਗਾ, ਉਹ ਸਾਰਾ ਵਾਸ਼ ਆਫ ਹੋ ਜਾਏਗਾ, ਨਿਕਲ ਜਾਏਗਾ
1: ਜੀ।
0: ਇਹਦੇ ਨਾਲ ਬਹੁਤ ਜ਼ਿਆਦਾ ਬਚਾਅ ਹੁੰਦਾ ਹੈ। ਅਤੇ ਉਸ ਤੋਂ ਬਾਅਦ ਉਹਨੂੰ ਸੁਕਾ ਕੇ ਉੱਥੇ ਸਿਰਫ ਬੀਟਾਡੀਨ ਲਗਾਉਣੀ ਚਾਹੀਦੀ ਹੈ ਜ਼ਖਮ 'ਤੇ, ਹੋਰ ਕੁਛ ਨਹੀਂ। ਸਾਡੇ ਕੋਲ ਮਰੀਜ਼ ਆਉਂਦੇ ਆ ਕਈ ਵਾਰੀ ਹਲਦੀ, ਨਮਕ, ਤੇਲ, ਲਾਲ ਮਿਰਚ, ਬਿਲਕੁਲ ਇਹ ਚੀਜ਼ਾਂ ਨਹੀਂ ਕਰਨੀਆਂ, ਇਹਦੇ ਨਾਲ ਜ਼ਖਮ ਖਰਾਬ ਹੋਏਗਾ, ਇਹਦੇ ਨਾਲ ਵਾਇਰਸ ਨੂੰ ਹੋਰ ਤਾਕਤ ਮਿਲਦੀ ਹੈ ਕਿ ਹੋਰ ਅੰਦਰ ਜਾਵੇ
1: ਜੀ।
0: ਇਸ ਤੋਂ ਇਲਾਵਾ ਸਰਕਾਰੀ ਅਦਾਰਿਆਂ ਵਿੱਚ ਜਿਹੜਾ ਟੀਕਾ ਐਂਟੀ ਰੇਬੀਜ਼ ਵੈਕਸੀਨ ਜਿਹਨੂੰ ਕਹਿੰਦੇ ਆ, ਉਹ ਮੁਫਤ ਲੱਗਦਾ, ਤੁਸੀਂ ਉੱਥੇ ਆਓ, ਤੁਹਾਡੀ ਪਰਚੀ ਬਣ ਜਾਏਗੀ, ਤੁਸੀਂ ਪਰਚੀ 'ਤੇ ਤਰੀਕ ਪਾ ਦਿੰਦੇ ਆ ਡਾਕਟਰ ਕਿ ਅੱਜ ਪਹਿਲਾ ਟੀਕਾ, ਅੱਜ ਪਹਿਲੇ ਦਿਨ ਆਏ ਹੋ, ਅੱਜ ਡੇ 0 ਆ, ਅੱਜ ਪਹਿਲਾ ਟੀਕਾ ਲੱਗੇਗਾ
1: ਜੀ,
0: ਜਿਹੜਾ ਕਿ ਸੱਜੀ ਅਤੇ ਖੱਬੇ ਮੋਢਿਆਂ 'ਤੇ ਦੋਨੋਂ ਪਾਸੇ ਲੱਗਣਾ। ਨੈਕਸਟ ਡੇ ਜਦੋਂ ਡੇ 3 ਆਏਗਾ, ਤੀਜੇ ਦਿਨ ਤੁਸੀਂ ਆਉਣਾ, ਉਦੋਂ ਫਿਰ ਸੇਮ ਚੀਜ਼, ਡੇ 7, ਡੇ 28। ਹੁਣ ਮੈਂ ਇੱਥੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਕਿ ਜੇ ਤੁਸੀਂ ਵੈਕਸੀਨ ਲਗਵਾਉਣੀ ਸ਼ੁਰੂ ਕੀਤੀ ਹੈ, ਡੇ 0, ਡੇ 3 ਲਗਵਾ ਕੇ 7 ਅਤੇ 28 ਵੀ ਪਲੀਜ਼ ਲਗਵਾਓ, ਲੋਕ ਛੱਡ ਦਿੱਤੇ ਹੈ।
1: ਕੁੱਲ ਮਿਲਾ ਕੇ ਕਿੰਨੇ ਇੰਜੈਕਸ਼ਨ ਲੱਗਦੇ ਨੇ
0: ਜੀ? 4 ਦਿਨ ਲਈ ਆਉਣਾ, ਹਰ ਇੱਕ ਦਿਨ 2-2, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ ਲੱਗੇਗਾ
1: ਜੀ।
0: 100% ਇਫੈਕਟਿਵ ਹੈ, ਭਾਵੇਂ ਤੁਸੀਂ ਪ੍ਰੈਗਨੈਂਟ ਹੋਵੋ, ਹਾਰਟ ਦੇ ਮਰੀਜ਼ ਹੋਵੋ, ਕੈਂਸਰ ਦੇ, ਸ਼ੂਗਰ ਦੇ, ਕੋਈ ਹੋਰ ਤੁਹਾਨੂੰ ਬਿਮਾਰੀ ਹੋਵੇ, ਇਹ ਜਿਹੜਾ ਟੀਕਾ ਆ ਇਹ ਬਹੁਤ ਹੀ ਜ਼ਿਆਦਾ ਅਸਰਦਾਰ ਹੈ, ਇਹ ਬਿਮਾਰੀ ਨਹੀਂ ਹੋਣ ਦੇਗਾ। ਇਹ ਰੇਬੀਜ਼ ਦੇ ਵਾਇਰਸ ਜੇ ਤੁਹਾਡੇ ਸਰੀਰ ਦੇ ਵਿੱਚ ਆ ਵੀ ਗਿਆ, ਉਹਨੂੰ 100% ਖਤਮ ਕਰ ਦੇਗਾ, ਪਰ ਤੁਸੀਂ ਟਾਈਮ ਨਾਲ ਪ੍ਰੋਪਰਲੀ ਲਗਵਾਇਆ ਹੋਵੇ, ਇਹ ਨਹੀਂ ਕਿ ਡੇ 0 ਤੋਂ ਬਾਅਦ ਡੇ 3 ਨਹੀਂ ਤੁਸੀਂ ਆ ਰਹੇ, ਡੇ 5 ਨੂੰ ਤੁਰਦੇ ਆ ਰਹੇ ਹੋ, ਇੱਦਾਂ ਨਹੀਂ ਕਰੋ
1: ਜੀ।
0: ਮਰੀਜ਼ ਅਕਸਰ ਇੱਦਾਂ ਕਰਦੇ, ਜਿਸ ਦਿਨ ਤਰੀਕ ਪਾਈਏ, ਜੇ ਤੁਸੀਂ ਉਸ ਸ਼ਹਿਰ ਵਿੱਚ ਨਹੀਂ ਹੋ ਜਿੱਥੇ ਡੇ 0 ਤੇ ਟੀਕਾ ਲੱਗਿਆ ਸੀ, ਦੂਜੇ ਕਿਸੇ ਹੋਰ ਪਿੰਡ 'ਚ, ਸ਼ਹਿਰ 'ਚ, ਉੱਥੇ ਸੇਮ ਪਰਚੀ 'ਤੇ ਲੱਗ ਜਾਏਗਾ ਜੀ ਟੀਕਾ
1: ਜੀ।
0: ਲੋਕਾਂ ਨੂੰ ਇਹ ਵੀ ਬੜੀ ਗਲਤ ਫਹਿਮੀ ਰਹਿੰਦੀ ਹੈ।
1: ਸਰਕਾਰੀ ਹਸਪਤਾਲਾਂ ਦੇ ਵਿੱਚ,
0: ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੈ, ਪ੍ਰਾਈਵੇਟ ਵਿੱਚ ਤੁਹਾਨੂੰ ਫਿਰ ਪੈਸੇ ਦੇਣੇ ਪੈਣੇ
1: ਜੀ।
0: ਪਰ ਇਹ ਟੀਕਾ ਹਮੇਸ਼ਾ ਮੋਢੇ 'ਤੇ ਲੱਗਣਾ, ਪ੍ਰਾਈਵੇਟ ਵਾਲੇ ਕਈ ਵਾਰੀ ਚੂਲੇ 'ਤੇ ਲਾਉਂਦੇ ਹੈ, ਇਹ ਟੀਕਾ ਹਮੇਸ਼ਾ ਮੋਢੇ 'ਤੇ ਲੱਗਣਾ
1: ਜੀ।
0: ਇਸ ਤੋਂ ਇਲਾਵਾ ਜਿਹੜਾ ਤੁਹਾਡਾ ਜ਼ਖਮ ਹੋਏਗਾ, ਜੇ ਉਹ ਬਹੁਤ ਹੀ ਵੱਡਾ ਜ਼ਖਮ ਹੁੰਦਾ, ਉਸ 'ਚ ਖੂਨ ਨਿਕਲਿਆ ਹੁੰਦਾ, ਉਸ ਜ਼ਖਮ 'ਚ ਵੀ ਇੱਕ ਟੀਕਾ ਲੱਗਣਾ, ਉਹ ਟੀਕਾ ਜਦੋਂ ਤੱਕ ਇਹ ਵੈਕਸੀਨ ਦਾ ਅਸਰ ਨਹੀਂ ਹੁੰਦਾ, ਉਹ ਦੂਸਰਾ ਟੀਕਾ ਜਿਹੜਾ ਜ਼ਖਮ ਵਾਲਾ ਟੀਕਾ, ਉਹ ਇੱਕੋ ਵਾਰ ਲੱਗਣਾ, ਉਹ ਬਚਾ ਕਰਵਾਉਂਦਾ ਜਦੋਂ ਤੱਕ 5-7 ਦਿਨ ਤੱਕ ਵੈਕਸੀਨ ਦਾ ਅਸਰ ਹੋਣਾ ਸ਼ੁਰੂ ਹੋ ਜਾਏਗਾ।
1: ਤੇ ਅਲੱਗ ਅਲੱਗ ਜਾਨਵਰਾਂ ਦੀ ਤੁਸੀਂ ਗੱਲ ਕੀਤੀ ਹੈ, ਇਹਨਾਂ ਸਾਰੇ ਜਾਨਵਰਾਂ ਦੇ ਵੀ ਕੱਟਣ ਦੇ ਨਾਲ ਸੇਮ ਸਿਮਟਮ ਹੁੰਦੇ ਨੇ ਜਾਂ ਇਹਨਾਂ ਦੇ ਵੀ ਅਲੱਗ ਅਲੱਗ ਹੁੰਦੇ ਨੇ?
0: ਦੇਖੋ ਜੀ, ਰੇਬੀਜ਼ ਵਾਇਰਸ ਨੇ ਜੋ ਦਿਮਾਗ ਵਿੱਚ ਡੈਮੇਜ ਕਰਨਾ, ਉਹਦੇ ਸਿਮਟਮਸ ਤਾਂ ਉਹੀ ਰਹਿਣਗੇ
1: ਜੀ।
0: ਜਾਨਵਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਸਿਮਟਮਸ ਹੋ ਸਕਦੇ ਆ, ਕੁਛ ਫਰਕ ਹੋ ਸਕਦੇ, ਪਰ ਗੱਲ ਇਹ ਹੈ ਕਿ ਕੋਈ ਵੀ ਜਾਨਵਰ ਕੱਟਦਾ ਕਦੇ ਵੀ ਤੁਹਾਨੂੰ, ਭਾਵੇਂ ਉਹਨੇ ਅਣਜਾਣੇ 'ਚ ਕੱਟ ਲਿਆ ਜਾਂ ਜਾਣਬੁੱਝ ਕੇ ਕੱਟਿਆ, ਤੁਸੀਂ ਪਲੀਜ਼ ਟੀਕੇ ਜ਼ਰੂਰ ਲਗਵਾ ਲਓ, ਕਿਉਂਕਿ ਇਲਾਜ ਕੋਈ ਨਹੀਂ ਹੈ, ਬਚਾਓ ਹੀ ਹੈ
1: ਜੀ।
0: ਠੀਕ ਹੈ ਜੀ, ਪਾਲਤੂ ਜਾਨਵਰ ਹੈ, ਅਗਲੇ 10 ਦਿਨ ਤੱਕ ਉਹਨੂੰ ਅਬਜ਼ਰਵ ਕਰ ਸਕਦੇ ਹਾਂ, ਜਾਂ ਗਲੀ ਦਾ ਕੁੱਤਾ ਅਗਲੇ 10 ਦਿਨ ਤੱਕ ਉਹਨੂੰ ਅਬਜ਼ਰਵ ਕਰ ਸਕਦੇ ਹਾਂ, ਹਲਕਾ

0: ਅੰਦਰ ਮਰ ਜਾਏਗਾ ਜੀ। ਤੇ ਇਹ ਵੀ ਇੱਕ ਤਰੀਕੇ ਨਾਲ ਆਪਾਂ ਕਨਫਰਮ ਕਰ ਸਕਦੇ ਹਾਂ ਕਿ ਅੱਛਾ ਇਹਨੇ ਉਦਾਂ ਹੀ ਕੱਟ ਲਿਆ, ਮੈਨੂੰ ਗਲਤ ਫਹਿਮੀ ਹੋ ਗਈ ਸ਼ਾਇਦ, ਤਾਂ ਕਰਕੇ ਮੈਨੂੰ ਕੱਟ ਲਿਆ, ਜਾਣ ਬੁੱਝ ਕੇ ਨਹੀਂ ਕੱਟਿਆ। ਹਲਕਾਇਆ ਜਾਨਵਰ ਬਿਨਾਂ ਗੱਲ ਤੋਂ ਤੁਹਾਨੂੰ ਅਟੈਕ ਕਰੇਗਾ, ਤੁਹਾਨੂੰ ਕੱਟੇਗਾ, ਹਲਕਾਇਆ ਇਨਸਾਨ ਵੀ।
1: ਜੀ ਜੀ ਜੀ ਅਤੇ ਕੀ ਕੋਈ ਖਾਸ ਇਹੋ ਜਿਹਾ ਮੌਸਮ ਜਾਂ ਸੀਜ਼ਨ ਹੁੰਦਾ ਜਿਸ ਦੇ ਵਿੱਚ ਇਹ ਹਲਕਾ ਦੀ ਸਮੱਸਿਆ ਜ਼ਿਆਦਾ ਆ ਸਕਦੀ ਹੈ?
0: ਇਸ ਤਰ੍ਹਾਂ ਹੈ ਕਿ ਜੀ, ਕਿਉਂਕਿ 100 ਚੋਂ 95 ਕੇਸਿਸ ਸਾਡੇ ਡੋਗ ਬਾਈਟ ਦੇ ਹੀ ਹੁੰਦੇ, ਬਾਕੀ 2-3 ਕੋਈ ਚੂਹੇ ਦੇ ਜਾਂ ਬਿੱਲੀ ਦੇ ਨੇਵਲੇ ਦੇ ਆ ਜਾਂਦੇ, ਤੇ ਜਿਹੜੇ ਉਹ 95% ਕੇਸਿਸ ਡੋਗ ਬਾਈਟ ਦੇ ਸੀਗੇ, ਉਹਦੇ ਅੱਗੇ 95% ਨੋਨ ਰੈਬਿਡ ਹੀ ਹੁੰਦੇ, 5% ਤੱਕ ਹੁੰਦੇ ਕਿ ਰੇਬੀਜ਼। ਹੁਣ ਡੋਗ ਬਾਈਟ ਜੇ ਕਹੀਏ, ਸਭ ਤੋਂ ਵੱਧ ਕਦੋਂ ਹੁੰਦੀ ਹੈ? ਉਹ ਉਸ ਟਾਈਮ ਹੁੰਦੀ ਹੈ ਜਦੋਂ ਡੋਗਸ ਦਾ ਬਰੀਡਿੰਗ ਸੀਜ਼ਨ ਹੈਗਾ, ਇਹ ਮਾਰਚ ਐਂਡ ਤੋਂ ਲੈ ਕੇ ਮਈ ਦੀ ਬਿਗਨਿੰਗ ਤੱਕ, ਜਦੋਂ ਸੂਈਆਂ ਕੁੱਤੀਆਂ ਆਪਣੇ ਪਪੀਜ਼ ਦੇ ਨਾਲ ਨਾਲ ਕਾਰਜ਼ ਦੇ ਥੱਲੇ ਲੁਕੀਆਂ ਹੁੰਦੀਆਂ, ਆਪਾਂ ਉੱਥੋਂ ਦੇ ਲੰਘਦੇ ਹਾਂ, ਉਸ ਸੋਚਦੀ ਸ਼ਾਇਦ ਅਟੈਕ ਕਰਨ ਆ ਰਹੀ ਮੇਰੇ ਪਪੀਜ਼ ਨੂੰ, ਉਸ ਟਾਈਮ ਉਹ ਆ ਕੇ ਪਿੱਛੋਂ ਦੀ ਪਿੰਨੀ ਫੜ ਲੈਂਦੀ ਹੈ। ਜਾਂ ਦੂਜਾ ਟਾਈਮ ਹੁੰਦਾ ਇਹਨਾਂ ਦਾ ਬਰੀਡਿੰਗ ਸੀਜ਼ਨ ਦਾ, ਜੁਲਾਈ ਐਂਡ ਤੋਂ ਲੈ ਕੇ ਸਪਟੈਂਬਰ ਬਿਗਨਿੰਗ ਤੱਕ, ਉਸ ਟਾਈਮ ਅਸੀਂ ਤੇ ਦੇਖਿਆ ਕਿ ਡੋਗ ਬਾਈਟ ਦੇ, ਐਨੀਮਲ ਬਾਈਟ ਦੇ ਕੇਸਿਸ ਵੱਧ ਕੇ ਆਉਂਦੇ ਸਾਡੇ ਕੋਲ, ਹਲਕਾ ਦੇ ਨਹੀਂ, ਬਾਈਟ ਦੇ ਕੇਸਿਸ ਆਉਂਦੇ, ਪਰ ਕੋਈ ਵੀ ਬਾਈਟ ਦਾ ਕੇਸ ਹਲਕਾ ਹੋ ਸਕਦਾ, ਇਸ ਲਈ ਆਪਾਂ ਰਿਸਕ ਨਹੀਂ ਲੈਣਾ ਜੀ।
1: ਬਿਲਕੁਲ,
0: ਟਾਈਮ ਨਾਲ ਪ੍ਰੋਪਰ ਵੈਕਸੀਨ ਲਓ ਜੀ, ਤੇ ਸੀਰਮ ਦੀ ਜੇ ਲੋੜ ਹੈ ਸੀਰਮ ਵੀ ਲਗਵਾਓ ਜੀ।
1: ਬਹੁਤ ਹੀ ਦੁਖਦਾਇਕ ਗੱਲ ਹੁੰਦੀ ਹੈ ਜਦੋਂ ਕਿਸੇ ਨੂੰ ਰੇਬੀਜ਼ ਹੋ ਜਾਏ, ਤੁਸੀਂ ਦੱਸਿਆ ਉਸਦਾ ਇਲਾਜ ਵੀ ਨਹੀਂ ਹੈ, ਅਤੇ ਇਸ ਵਿਅਕਤੀ ਦੀ ਹਾਲਤ ਵੀ ਬਹੁਤ ਖਰਾਬ ਹੁੰਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਰੇਬੀਜ਼ ਹੋ ਜਾਏ, ਰੱਬ ਨਾ ਕਰੇ ਕਿਸੇ ਦੇ ਘਰ ਦੇ ਵਿੱਚ ਇਹੋ ਜਿਹਾ ਕਿਸੇ ਵਿਅਕਤੀ ਨੂੰ ਇਹ ਸਮੱਸਿਆ ਹੋਏ, ਤਾਂ ਉਦੋਂ ਉਸ ਵਿਅਕਤੀ ਦੀ ਸੰਭਾਲ ਕਿਸ ਤਰ੍ਹਾਂ ਕਰਨੀ ਹੁੰਦੀ ਹੈ?
0: ਕਿਉਂਕਿ ਇਹ ਜਾਨਲੇਵਾ ਹੈ, ਉਹਨੇ 2-4 ਦਿਨ ਤੱਕ ਚਲੇ ਹੀ ਜਾਣਾ ਹੈ, ਠੀਕ ਹੈ ਜੀ, ਤੇ ਉਹ ਕਾਫੀ ਤਕਲੀਫ ਚ ਤੜਫ ਤੜਫ ਕੇ ਜਾਏਗਾ, ਕਿਉਂਕਿ ਉਹ ਪਾਣੀ ਵੀ ਨਹੀਂ ਪੀ ਸਕਦਾ
1: ਜੀ,
0: ਠੀਕ ਹੈ। ਇੱਕ ਤਾਂ ਆਪਾਂ ਇਹ ਕਰ ਸਕਦੇ ਕਿ ਉਹਨੂੰ ਬੇਹੋਸ਼ੀ ਦੀ ਹਾਲਤ ਵਿੱਚ ਰੱਖੀਏ ਤੇ ਫਲੂਇਡ ਲਗਾ ਦਈਏ, ਪਰ ਕਿੰਨੀ ਦੇਰ ਤੱਕ ਵੀ ਕਰ ਲਾਂਗੇ, ਹਸਪਤਾਲ ਚ ਵੀ ਕਿੰਨੀ ਦੇਰ ਤੱਕ ਇਹਨਾਂ ਰੱਖ ਸਕਦੇ? ਜੇ ਘਰ ਚ ਹੈਗਾ, ਉਹਨੂੰ ਇੱਕ ਹਨੇਰੇ ਕਮਰੇ ਚ ਕੋਨੇ ਵਿੱਚ ਰੱਖੋ, ਤਾਂ ਕਿ ਹਵਾ ਜਾਂ ਲਾਈਟ ਜਾਂ ਪਾਣੀ ਕਰਕੇ ਉਹਨੂੰ ਕੋਈ ਵੀ ਸਟਿਮੂਲਸ ਨਾ ਮਿਲੇ, ਛੇੜ ਨਾ ਹੋਵੇ, ਉਹਦੇ ਦਿਮਾਗ ਨੂੰ ਹੋਰ ਡੈਮੇਜ ਨਾ ਹੋਵੇ।
1: ਹਵਾ, ਪਾਣੀ, ਲਾਈਟ ਤੋਂ ਉਹ ਵਿਅਕਤੀ ਡਰਦਾ ਹੈ,
0: ਉਹਨੂੰ ਉਹਦੇ ਬ੍ਰੇਨ ਡੈਮੇਜਡ ਹੈ, ਉਹਦੇ ਬ੍ਰੇਨ ਨੇ ਨੋਰਮਲ ਲੋਕਾਂ ਦੀ ਤਰ੍ਹਾਂ ਨਹੀਂ ਰਿਐਕਟ ਕਰਨਾ ਹਵਾ ਪਾਣੀ ਜਾਂ ਲਾਈਟ ਦੇ ਸਟਿਮੂਲਸ ਨੂੰ, ਉਹ ਡਿਫਰੈਂਟ ਤਰੀਕੇ ਨਾਲ ਰਿਐਕਟ ਕਰੇਗਾ, ਉਹ ਐਗਰੈਸਿਵ ਹੋ ਕੇ ਤੁਹਾਨੂੰ ਕੱਟ ਵੀ ਸਕਦਾ ਹੈ
1: ਜੀ। ਠੀਕ ਹੈ ਜੀ, ਤੇ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਵੀ ਪੈਟਸ ਨੇ, ਤੇ ਆਪਣੇ ਘਰ ਜੇਕਰ ਪੈਟਸ ਨੇ ਤਾਂ ਉਹਨਾਂ ਦੀ ਵੈਕਸੀਨੇਸ਼ਨ ਦੇ ਲਈ ਤੁਸੀਂ ਕੀ ਕਰਨਾ ਚਾਹੋਗੇ? ਕਿਉਂਕਿ ਹਰ ਇਨਸਾਨ ਜਾਨਵਰਾਂ ਦੇ ਨਾਲ ਪਿਆਰ ਕਰਦਾ, ਖਾਸ ਕਰ ਡੋਗਸ ਦੇ ਨਾਲ, ਜੇਕਰ ਘਰ ਦੇ ਵਿੱਚ ਅਸੀਂ ਰੱਖੇ ਹੋਏ ਨੇ ਪੈਟਸ, ਤੇ ਫਿਰ ਕੀ ਸਾਨੂੰ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ?
0: ਦੇਖੋ, ਜੋ ਮੈਨੂੰ ਨਿਊਬੋਰਨ ਪਪੀ ਜਿਹੜਾ ਹੈ ਉਹਦੀ ਨਹੀਂ, ਪਰ 45 ਦਿਨ ਤੋਂ ਜਦੋਂ ਉਮਰ ਵੱਧ ਜਾਂਦੀ ਹੈ ਫਿਰ ਆਪਾਂ ਵੈਕਸੀਨੇਸ਼ਨ ਸ਼ੁਰੂ ਕਰਦੇ ਹਾਂ
1: ਜੀ,
0: ਤੇ ਹਰ ਸਾਲ ਰੇਬੀਜ਼ ਦੀ ਵੈਕਸੀਨ ਤਾਂ ਰਿਪੀਟ ਕਰਨੀ ਹੀ ਹੁੰਦੀ ਹੈ। ਕਈ ਲੋਕ ਅਣਗਹਿਲੀ ਕਰਦੇ, ਨਹੀਂ ਜੀ ਇਸ ਸਾਲ ਰਹਿਣ ਦਿਓ, ਕੀ ਕਰਨਾ ਲਵਾ ਕੇ, ਪਰ ਜੇ ਤੁਹਾਡਾ ਡੋਗ ਬਾਹਰ ਦੇ ਆਵਾਰਾ ਕੁੱਤਿਆਂ ਦੇ ਕੰਟੈਕਟ 'ਚ ਆ ਰਿਹਾ, ਉਹ ਰੇਬੀਜ਼ ਉਹਨੂੰ ਹੋ ਸਕਦੀ ਹੈ। ਜੇ ਉਹ ਘਰੋਂ ਬਾਹਰ ਨਿਕਲ ਗਿਆ, ਉੱਥੇ ਉਹ ਜਿਹੜੇ ਗਟਰ ਵਾਲੇ ਚੂਹੇ ਹੁੰਦੇ ਆ, ਰੇਲਵੇ ਸਟੇਸ਼ਨ ਵਾਲੇ ਮੋਟੇ ਚੂਹੇ, ਉਹਨਾਂ ਵਿੱਚ ਰੇਬੀਜ਼ ਬਹੁਤ ਕਾਮਨ ਹੁੰਦੀ ਹੈ, ਤੇ ਉਹਨੇ ਜੇ ਕਿਸੇ ਨੇ ਤੁਹਾਡੇ ਡੋਗ ਨੂੰ ਕੱਟ ਲਿਆ ਸੀ, ਤੁਹਾਨੂੰ ਨਹੀਂ ਪਤਾ ਲੱਗਿਆ, ਤੇ ਡੋਗ ਨੇ ਆ ਕੇ ਤੁਹਾਨੂੰ ਕੱਟਿਆ, ਤੇ ਕਿੱਥੋਂ ਰੇਬੀਜ਼ ਦਾ ਵਾਇਰਸ ਕਿੱਥੇ ਪਹੁੰਚ ਗਿਆ ਤੁਸੀਂ ਆਪ ਹੀ ਸਮਝ ਰਹੇ ਹੋ ਜੀ
1: ਜੀ।
0: ਸੋ ਇਸ ਲਈ ਆਪਣੇ ਪੈਟਸ ਨੂੰ ਇੱਕ ਤਾਂ ਆਵਾਰਾ ਕੁੱਤਿਆਂ ਦੇ ਨਾਲ ਨਾ ਰਲਣ ਦਿਓ, ਠੀਕ ਹੈ ਜੀ, ਮੇਰੀ ਤਾਂ ਇਹੀ ਕੋਸ਼ਿਸ਼ ਹੁੰਦੀ ਹੈ। ਜੇ ਤੁਸੀਂ ਗਲੀ ਦੇ ਬਾਕੀ ਕੁੱਤਿਆਂ ਨਾਲ ਵੀ ਪਿਆਰ ਹੈ, ਤੇ ਉਹਨਾਂ ਦੇ ਵੀ ਟੀਕਾਕਰਨ ਕਰਵਾ ਸਕਦੇ ਹੋ, ਸਰਕਾਰੀ ਅਦਾਰਿਆਂ ਵਿੱਚ ਜਿਹੜੇ ਐਨੀਮਲਸ ਲਈ ਹੈਗੇ ਡਾਕਟਰਸ ਸਰਕਾਰੀ, ਉਹ ਕਰਦੇ ਟੀਕਾਕਰਨ ਡੋਗਸ ਦਾ, ਜਾਂ ਪ੍ਰਾਈਵੇਟ ਤੁਸੀਂ ਕਰਵਾਉਣਾ ਚਾਹੁੰਦੇ ਹੋ ਪ੍ਰਾਈਵੇਟ ਕਰਵਾ ਸਕਦੇ ਹੋ, ਉਹ ਤੁਹਾਡੀ ਮਰਜ਼ੀ ਹੈ, ਪਰ ਸਟ੍ਰੇ ਡੋਗਸ ਦਾ ਵੀ ਟੀਕਾਕਰਨ ਹੋਣਾ ਚਾਹੀਦਾ ਜੇ ਤੁਸੀਂ ਉਹਨਾਂ ਨੂੰ ਰੋਟੀ ਪਾ ਰਹੇ ਹੋ, ਖਾਸ ਕਰ ਤਾਂ ਹੀ
1: ਜੀ।
0: ਤੇ ਪਿੱਛੇ ਸੁਪਰੀਮ ਕੋਰਟ ਦੀ ਰੂਲਿੰਗ ਵੀ ਆਉਂਦੀ ਰਹੀ ਹੈ ਕਿ ਜੇ ਕੋਈ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਂਦਾ ਹੈ, ਤੇ ਜੇ ਉਹ ਅਵਾਰਾ ਕੁੱਤੇ ਕਿਸੇ ਨੂੰ ਕੱਟਦੇ ਹੈ, ਤੇ ਉਹ ਰੋਟੀ ਪਾਉਣ ਵਾਲਾ ਬੰਦਾ ਜ਼ਿੰਮੇਦਾਰ ਹੋਏਗਾ।
1: ਬਾਕੀ ਕਈ ਵਾਰੀ ਜਾਨਵਰਾਂ ਦਾ ਜੋ ਬਿਹੇਵੀਅਰ, ਉਸਨੂੰ ਸਮਝਣਾ ਔਖਾ ਹੋ ਜਾਂਦਾ ਹੈ ਕਿ ਉਹ ਕਿਸ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਰਿਐਕਟ ਕਰਨਗੇ, ਤੇ ਜਦੋਂ ਸਮੂਹਿਕ ਰੂਪ ਦੇ ਵਿੱਚ ਸਾਡੇ ਆਸ ਪਾਸ ਇਹੋ ਜਿਹੇ ਸਟੇਟ ਡੋਗ ਘੁੰਮਦੇ ਨੇ, ਤਾਂ ਫਿਰ ਸਮਝਣਾ ਮੁਸ਼ਕਿਲ ਹੋ ਜਾਂਦਾ। ਤੇ ਕੁੱਲ ਮਿਲਾ ਕੇ ਇਹੀ ਗੱਲ ਹੈ ਕਿ ਅਸੀਂ ਵੈਕਸੀਨੇਸ਼ਨ ਸਮੇਂ ਤੇ ਕਰਾਈਏ, ਤੇ ਜੇਕਰ ਕੋਈ ਜਾਨਵਰ ਕੱਟ ਲੈਂਦਾ ਤਾਂ ਫਿਰ ਸਹੀ ਸਮੇਂ ਤੇ ਹਸਪਤਾਲ ਪਹੁੰਚ ਜਾਈਏ। ਤੇ ਇੱਕ ਵਾਰ ਫਿਰ ਸਾਡੇ ਸੁਣਨ ਵਾਲੇ ਨੂੰ ਸੁਨੇਹਾ ਦਿਓ ਕਿ ਜੇਕਰ ਇਹੋ ਜਿਹੀ ਸਥਿਤੀ ਹੁੰਦੀ ਹੈ ਕਿ ਜਾਨਵਰ ਕੱਟਦਾ, ਸਰਕਾਰੀ ਹਸਪਤਾਲਾਂ ਦੇ ਵਿੱਚ ਉਸ ਲਈ ਕੀ ਵਿਵਸਥਾ ਹੈ?
0: ਜੇ ਤੁਸੀਂ ਐਮਰਜੈਂਸੀ ਵਿੱਚ ਪਹੁੰਚ ਜਾਓ ਸਰਕਾਰੀ ਹਸਪਤਾਲ ਦੇ, ਉੱਥੇ ਵੈਕਸੀਨ ਹੁੰਦੀ ਹੈ ਅਵੇਲੇਬਲ, ਡਾਕਟਰ ਹੁੰਦੇ, ਉਹ ਤੁਹਾਡਾ ਜ਼ਖਮ ਦੇਖ ਕੇ ਉਸ ਹਿਸਾਬ ਨਾਲ ਕੈਟੇਗਰੀ ਉਹਦੀ ਡਿਸਾਈਡ ਕਰਕੇ ਕਿ 1, 2 ਜਾਂ 3, ਉਹਦੇ ਹਿਸਾਬ ਨਾਲ ਤੁਹਾਨੂੰ ਵੈਕਸੀਨ ਲਿਖ ਕੇ ਦੇ ਦੇਣਗੇ, ਤਾਂ ਵੈਕਸੀਨ ਉੱਥੇ ਲੱਗ ਵੀ ਜਾਏਗੀ। ਜੇ ਸਿਰਮ ਦੀ ਲੋੜ ਹੈ, ਸਿਰਮ ਵੀ ਅਵੇਲੇਬਲ ਹੁੰਦਾ, ਸਿਰਮ ਵੀ ਲੱਗ ਜਾਏਗਾ ਉੱਥੇ। ਜਿਹਨਾਂ ਕੈਟੇਗਰੀ 3 ਵੱਡੇ ਜ਼ਖਮ ਹੈਗੇ, ਖੂਨ ਬਹੁਤ ਨਿਕਲਿਆ ਸੀ, ਉੱਥੇ ਸਿਰਮ ਦੀ ਲੋੜ ਪੈਣੀ ਪੈਣੀ ਹੈ ਜੀ।
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਨੰਦਿਕਾ ਖੁੱਲਰ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਅੱਜ ਰੇਬੀਜ਼ ਦੇ ਬਾਰੇ ਵਿਸਥਾਰ ਸਹਿਤ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਜੀ।
1: ਸੋ ਤਰਨ, ਰੇਬੀਜ਼ ਦੇ ਬਾਰੇ ਵਾਕਈ ਬਹੁਤ ਹੀ ਮਹੱਤਵਪੂਰਨ, ਬਹੁਤ ਹੀ ਜ਼ਰੂਰੀ ਗੱਲਬਾਤ ਅਸੀਂ ਸੁਣੀ।
2: ਬਿਲਕੁਲ ਸੀ, ਔਰ ਇਹ ਜ਼ਰੂਰੀ ਵੀ ਸੀ। ਡਾਕਟਰ ਨੰਦਿਕਾ ਖੁੱਲਰ ਹੋਰਾਂ ਨੇ ਬਹੁਤ

0: क्या बात है जी, लग दे भाग ते बन दी जोड़ी, बहुत ही सोहनी गल कही है मैंने।
1: और जे असी अज की गल करिए पूनम जी, तो अज सोमवार है ते साडा अगला सिलसिला अज का तैयार है मेहमान बरूहां ते।
0: मेहमान बरूहां ते सिलसिले ते अज तुहाडी मुलाकात करवाउण जा रहे हां निशान सिंह ते सुरिंदर कौर हुणां दे नाल। सुणदे हां जी,
1: आओ सुणदे हां।
2: मेहमान बरूहां दे प्रोग्राम दे विच तुहाडा सारयां दा बहुत बहुत स्वागत है। अज असी जिस जोड़ी नूं अपने स्टूडियो विच न्योता दित्ता ना जी, ਉਹ ਨੇ ਸਰਦਾਰ ਨਿਸ਼ਾਨ ਸਿੰਘ ਅਤੇ ਉਹਨਾਂ ਦੀ ਬੈਟਰ ਹਾਫ ਸੁਰਿੰਦਰ ਕੌਰ, ਯਾਨੀ ਕਿ ਉਹਨਾਂ ਦੀ ਅਰਧਾਂਗਨੀ, ਉਹਨਾਂ ਦਾ ਹਮੇਸ਼ਾ ਸਾਥ ਦੇਣ ਵਾਲੀ ਸੁਰਿੰਦਰ ਕੌਰ। ਨਿਸ਼ਾਨ ਸਿੰਘ ਜੀ ਅਤੇ ਸੁਰਿੰਦਰ ਕੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓਜ਼ ਦੇ ਵਿੱਚ। ਨਿਸ਼ਾਨ ਸਿੰਘ ਜੀ, ਤੁਹਾਡੇ ਕੋਲ ਸਭ ਤੋਂ ਪਹਿਲਾਂ ਪੁੱਛ ਲੈਂਦੇ ਹਾਂ ਕਿ ਵਿਆਹ ਕਿਹੜੇ ਸਾਲ 'ਚ ਹੋਇਆ ਸੀ?
3: ਮੇਰੀ ਸ਼ਾਦੀ 28 ਜਨਵਰੀ 1980 ਕੋ ਹੋਈ ਸੀ
2: ਜੀ।
3: ਅਰੇਂਜਡ ਮੈਰਿਜ ਸੀ ਮੇਰੀ।
2: ਅੱਛਾ,
3: ਪਹਿਲਾਂ ਇੰਨਾ ਟਾਈਮ ਨਹੀਂ ਸੀ ਹੁੰਦਾ ਕਿ ਕਿਸੇ ਨੂੰ ਲੜਕਾ ਲੜਕੀ ਦੇਖਦੇ ਸੀ। ਕਾਫੀ ਸਮੇਂ ਬਾਅਦ ਸਾਡੇ ਇੱਕ ਹੀ ਰਿਸ਼ਤੇਦਾਰ ਸੀ
2: ਜੀ,
3: ਸਾਡੇ ਮਾਸੀ ਜੀ ਦਾ ਲੜਕਾ ਸੀ, ਉਹ ਇਹਨਾਂ ਦਾ ਵੀ ਜੁਆਈ ਸੀ ਅਤੇ ਉਹਨਾਂ ਨੇ ਵਿੱਚ ਪੈ ਕੇ ਸਾਡਾ
2: ਰਿਸ਼ਤਾ
3: ਕਰਵਾਇਆ ਸੀ।
2: ਬਿਲਕੁਲ ਜੀ, ਦੇਖੋ ਸਾਨੂੰ ਵੀ ਦੱਸਤਾ ਤੇ ਤਰੀਕ ਵੀ ਇਹਨਾਂ ਨੇ ਦੱਸਤੀ ਸੁਰਿੰਦਰ ਕੌਰ ਜੀ। ਅਤੇ ਗੱਲ ਇੱਦਾਂ ਹੈ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਨਿਸ਼ਾਨ ਸਿੰਘ ਹੁਣਾਂ ਨਾਲ ਮੇਰਾ ਵਿਆਹ ਹੋਣ ਵਾਲਾ, ਉਹ ਵੀ 1980 ਦੇ ਵਿੱਚ, ਕਿਹੜੇ ਮਨ ਦੇ ਵਿੱਚ ਬਲਬਲੇ ਸਨ ਜਾਂ ਕਿਹੜੇ ਤਰ੍ਹਾਂ ਦੇ ਜਜ਼ਬਾਤ ਸਨ? ਕੀ ਸੋਚਿਆ ਸੀ, ਕੀ ਸੁਪਨੇ ਸਨ ਕਿ ਮੈਨੂੰ ਇੱਦਾਂ ਦਾ ਹੀ ਘਰ ਵਾਲਾ ਜਿਹੜਾ ਉਹ ਚਾਹੀਦਾ?
4: ਇਹ ਤਾਂ ਮੈਂ ਸੋਚਿਆ ਨਹੀਂ ਸੀ।
2: ਅੱਛਾ,
4: ਮਾਂ ਪਿਓ ਨੇ ਜੋ ਕਰ ਦਿੱਤਾ, 7 ਬੱਚੇ।
2: ਅੱਛਾ, ਵੈਸੇ ਉਹ ਟਾਈਮ ਵੀ ਇੱਦਾਂ ਦਾ ਸੀ?
4: ਇੱਦਾਂ ਦਾ ਸੀ
2: ਜੀ। ਪਰ ਕੁਛ ਤਾਂ ਮਨ ਦੇ ਵਿੱਚ ਆਇਆ ਹੋਣਾ, ਕੁਝ ਤਾਂ ਘਰਦਿਆਂ ਨੇ ਦੱਸਿਆ ਹੋਣਾ ਕਿ ਬਈ ਨਿਸ਼ਾਨ ਸਿੰਘ ਜੀ ਇਹ ਕੰਮ ਕਰਦੇ ਨੇ ਜਾਂ ਇੱਦਾਂ ਦਾ ਹੈਗਾ, ਕੀ ਦੱਸਿਆ ਸੀ?
4: ਹਾਂਜੀ, ਉਹ ਕਹਿੰਦੇ ਬਾਹਰ ਆਰਮੀ ਵਿੱਚ ਸਰਵਿਸ ਕਰਦੇ ਨੇ।
2: ਅੱਛਾ,
4: ਤੇ ਤੁਸੀਂ ਪੂਰੀ ਜ਼ਿੰਦਗੀ ਆਪਣੀ ਲਾਈਫ ਆਪਣੀ ਵਧੀਆ ਗੁਜ਼ਾਰੋਗੇ ਤੇ ਚੁੱਪ ਕਰਕੇ ਬੇਟਾ ਕਰ ਲਓ ਸ਼ਾਦੀ ਤੁਸੀਂ।
2: ਅੱਛਾ,
4: ਮੇਰੇ ਪਾਪਾ ਜੀ ਕਹਿੰਦੇ।
2: ਅੱਛਾ,
4: ਤੇ ਮੁੰਡਾ ਬਹੁਤ ਸੋਹਣਾ ਹੈ, ਜਵਾਨ ਹੈ
2: ਜੀ,
4: ਤੇ ਪੜਿਆ ਲਿਖਿਆ, ਮੈਂ ਤਾਂ ਪੜ੍ਹੀ ਨਹੀਂ ਸੀ ਹੈਗੀ।
2: ਅੱਛਾ,
4: ਤੇ ਤੁਸੀਂ ਬੇਟੇ ਸ਼ਾਦੀ ਕਰ ਲਓ।
2: ਬਹੁਤ ਵਧੀਆ ਗੱਲ।
4: ਤੇ ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਦਿਖਾ ਤੇ ਦਿਓ
2: ਜੀ,
4: ਪਹਿਲਾਂ ਦਿਖਾਉਂਦੇ ਨਹੀਂ ਸੀ
2: ਜੀ। ਹਾਂ,
4: ਤੇ ਫਿਰ ਮੇਰੀ ਮਾਸੀ ਦਾ ਜਵਾਈ ਜੋ ਵਿੱਚ ਸਾਡਾ ਵਿਚੋਲਾ ਸੀ ਉਹ ਆਇਆ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਲੈ ਕੇ ਆਏ, ਦੋਨਾਂ ਭਰਾਵਾਂ ਨੂੰ।
2: ਅੱਛਾ,
4: ਤੇ ਲੈ ਕੇ ਆਏ ਤੇ ਇਹਨਾਂ ਨੇ ਨਾ ਮਤਲਬ ਸ਼ਰੇਆਮ ਨਹੀਂ ਬੋਲਿਆ ਕਿ ਕੁੜੀ ਪਸੰਦ ਹੈ ਜਾਂ ਨਹੀਂ
2: ਜੀ।
4: ਇਹਨਾਂ ਨੇ ਕੋਈ ਰੱਖਿਆ ਸੀ ਏਦਾਂ ਕਰਕੇ ਉਂਗਲਾਂ ਦਾ ਸ਼ਾਰਾ ਰੱਖਿਆ ਸੀ, ਜੇਕਰ ਕੁੜੀ ਪਸੰਦ ਆ ਗਈ ਤੇ ਏਦਾਂ ਕਰ ਦਾਂਗੇ, ਜੇ ਨਾ ਪਸੰਦ ਆਈ ਤੇ ਏਦਾਂ ਕਰ ਦਾਂਗੇ।
2: ਵਾਹ ਜੀ ਵਾਹ।

0: ਬੜੀ ਵਧੀਆ ਗੱਲ ਦੱਸੀ ਹੈ ਕਿ ਦੋ ਉਂਗਲਾਂ ਨਾਲ ਤੁਸੀਂ ਮੈਨੂੰ ਵੀ ਇਸ਼ਾਰਾ ਕਰਕੇ ਦੱਸ ਰਹੇ ਹੋ ਕਿ ਜੇ ਉਂਗਲੀ ਖੜੀ ਕਰ ਦਿੱਤੀ ਤੇ ਨਹੀਂ ਪਸੰਦ,
1: ਨਹੀਂ ਪਸੰਦ,
0: ਤੇ ਜੇ ਦੋ ਉਂਗਲਾਂ ਨਾਲ ਕਰ ਦਿੱਤਾ ਤੇ ਫਿਰ ਉਹ ਪਸੰਦ ਹੈ ਤੇ ਵਾਜੀਵਾ ਇਹ ਮਤਲਬ ਹੋ ਗਿਆ ਕਿ ਦੋ ਉਂਗਲਾਂ ਦੇ ਇਸ਼ਾਰੇ ਹੋ ਗਏ ਤੇ ਨਿਸ਼ਾਨ ਸਿੰਘ ਜੀ ਨੇ ਤੁਹਾਨੂੰ ਪਸੰਦ ਕਰ ਲਿਆ,
1: ਕਰ ਲਿਆ।
0: ਤੇ ਨਿਸ਼ਾਨ ਸਿੰਘ ਜੀ ਇਹਨਾਂ ਨੇ ਕਿਹਾ ਕਿ ਤੁਸੀਂ ਆਰਮੀ ਵਿੱਚ ਜੋਬ ਕਰਦੇ ਸੀ ਤੇ ਆਰਮੀ ਦੇ ਵਿੱਚ ਕਿਸ ਤਰ੍ਹਾਂ ਗਏ ਔਰ ਕਿਸ ਤਰ੍ਹਾਂ ਦਾ ਤੁਹਾਨੂੰ ਇਹ ਸੀਗਾ ਅਹਿਸਾਸ ਕਿ ਮੈਂ ਆਰਮੀ ਵਿੱਚ ਜਾਣਾ? ਕਿੱਥੋਂ ਤੱਕ ਤੁਸੀਂ ਜਿਹੜੀ ਹੈ ਪੜ੍ਹਾਈ ਕੀਤੀ?
2: ਸੋਚਿਆ ਤਾਂ ਨਹੀਂ ਸੀ ਆਰਮੀ ਜਾਣ ਵਾਸਤੇ
0: ਜੀ।
2: ਆਫਟਰ ਪਾਸਿੰਗ ਗ੍ਰੈਜੂਏਸ਼ਨ ਫਰੋਮ ਗਵਰਨਮੈਂਟ ਕਾਲਜ ਟਾਂਡਾ ਉਨਮੁੜ।
0: ਅੱਛਾ ਜੀ।
2: ਤੋ ਵਨ ਡੇ ਆਈ ਕਮ ਟੂ ਹੇਅਰ ਜਲੰਧਰ।
0: ਅੱਛਾ ਜੀ।
2: ਵੇਅਰ ਆਈ ਗਿਵਨ ਏ ਟੈਸਟ ਐਂਡ ਪਾਸਡ।
0: ਅੱਛਾ, ਮਤਲਬ ਕੋਈ ਮਨ ਦੇ ਵਿੱਚ ਨਹੀਂ ਸੀ, ਬਸ ਇੱਕ ਟੈਸਟ ਦਿੱਤਾ ਤੇ ਤੁਸੀਂ ਆਰਮੀ ਦੇ ਵਿੱਚ ਜੁਆਇਨ ਕਰ ਗਏ।
2: ਜੁਆਇਨ ਕਰ ਗਏ ਐਜ਼ ਏ ਕਲਰਕ ਸੀ ਮੈਂ।
0: ਓਕੇ।
2: ਇਨੀਸ਼ੀਅਲ ਸਟੇਜ ਤੇ।
0: ਅੱਛਾ ਜੀ।
2: ਆਰਮੀ 'ਚ ਮੇਰੇ ਕੋ ਜਲੰਧਰ ਸੇ ਭਰਤੀ ਹੋਇਆ ਮੈਂ ਤੇ ਉਸ ਦਿਨ ਰੱਖੜੀ ਦਾ ਤਿਉਹਾਰ ਸੀ।
0: ਅੱਛਾ ਜੀ।
2: ਤੇ ਰੱਖੜੀ ਬਣਾ ਕੇ ਫਿਰ ਮੈਂ ਆਪਣੇ ਸੈਂਟਰ 'ਚ ਟ੍ਰੇਨਿੰਗ ਵਾਸਤੇ ਚਲਾ ਗਿਆ।
0: ਦੇਖੋ ਜੀ ਕਿੰਨਾ ਪਵਿੱਤਰ ਤਿਉਹਾਰ ਸੀ, ਭੈਣ ਕੋਲੋਂ ਰੱਖੜੀ ਬਣਾ ਕੇ ਤੁਸੀਂ ਆਪਣੇ ਡਿਊਟੀ ਜਿਹੜੀ ਹੈ ਉਹ ਜੁਆਇਨ ਕਰ ਲਈ। ਜਦੋਂ ਤੁਸੀਂ ਆਰਮੀ ਜੁਆਇਨ ਕੀਤੀ ਤੇ ਉਸ ਤੋਂ ਬਾਅਦ ਤੁਹਾਡਾ ਵਿਆਹ ਹੋਇਆ?
2: ਜੁਆਇਨ ਕਰਨ ਤੋਂ ਬਾਅਦ 2-3 ਇਅਰਸ ਬਾਅਦ ਮੇਰੀ ਮੈਰਿਜ ਹੋਈ ਸੀ।
0: ਅੱਛਾ ਅੱਛਾ। 2-3 ਸਾਲ ਬਾਅਦ ਤੁਹਾਡਾ ਵਿਆਹ ਹੋਇਆ ਤੇ ਤੁਸੀਂ ਕਿਸ ਤਰ੍ਹਾਂ ਦਾ ਅਹਿਸਾਸ ਸੀ ਜਦੋਂ ਤੁਹਾਡਾ ਵਿਆਹ ਹੋਇਆ ਤੇ ਮਨ ਦੇ ਵਿੱਚ ਕੁਝ ਜਜ਼ਬੇ ਕੁਝ ਵਲਵਲੇ ਤਾਂ ਹੋਣਗੇ, ਤੁਹਾਡਾ ਮਨ ਵੀ ਕਰਦਾ ਹੋਏਗਾ ਕਿ ਇਸ ਤਰ੍ਹਾਂ ਦੀ ਜਿਹੜੀ ਮੇਰੀ ਪਤਨੀ ਹੈ, ਮੇਰੀ ਅਰਧਾਂਗਨੀ ਹੈ, ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਕੀ ਸੁਰਿੰਦਰ ਕੌਰ ਜੀ ਉਸ ਤੇ ਪੂਰੇ ਉਤਰੇ
2: ਜੀ? ਜਦ ਦੇਖਣ ਵਾਸਤੇ ਅਸੀਂ ਗਏ ਇਹਨਾਂ ਦੇ ਘਰ
0: ਜੀ,
2: ਤੇ ਨਾਲ ਮੇਰੇ ਬੜੇ ਭਾਈ ਸਾਹਿਬ ਸੀ ਤੇ ਨਾਲ ਮੇਰੇ ਸਾਡੇ ਮਾਸੀ ਜੀ ਦਾ ਲੜਕਾ ਸੀ ਜਿਹੜਾ ਕਰਾਉਣ ਵਾਲਾ ਸੀ ਕੰਮ ਸਾਡਾ ਰਿਸ਼ਤਾ
0: ਜੀ।
2: ਅਸੀਂ ਗਏ ਉੱਥੇ, ਇਹਨਾਂ ਨੂੰ ਉੱਥੇ ਦੇਖਿਆ ਘਰ, ਚਾਏ ਵਗੈਰਾ ਪੀਤੀ ਘਰ ਬੈਠ ਕੇ
0: ਜੀ,
2: ਤੇ ਉੱਥੇ ਮਨ 'ਚ ਆ ਗਿਆ ਸੀ ਕਿ ਸ਼ਾਦੀ ਇੱਥੇ ਕਰਨੀ।
0: ਬਹੁਤ ਵਧੀਆ ਗੱਲ ਜੀ, ਕਿਉਂਕਿ ਮੈਂ ਇਹ ਸੁਰਿੰਦਰ ਕੌਰ ਜੀ ਤਾਂ ਪੁੱਛ ਰਹੀ ਸੀਗੀ ਕਿਉਂਕਿ ਤੁਸੀਂ ਕਿਹਾ ਕਿ ਮੈਂ ਪੜ੍ਹੀ ਲਿਖੀ ਨਹੀਂ ਹਾਂ ਤੇ ਇਹਨਾਂ ਨੇ ਕੀਤੀ ਸੀ ਗ੍ਰੈਜੂਏਸ਼ਨ, ਤੇ ਕਦੀ ਮਤਲਬ ਮਨ ਦੇ ਵਿੱਚ ਇਹ ਤਾਂ ਨਹੀਂ ਆਇਆ ਕਿ ਇਹ ਪੜ੍ਹੇ ਲਿਖੇ ਨਹੀਂ ਨੇ, ਜਾਂ ਤੁਸੀਂ ਇਹਨਾਂ ਨੂੰ ਬਾਅਦ ਵਿੱਚੋਂ ਥੋੜਾ ਬਹੁਤਾ ਪੜ੍ਹਾ ਦਿੱਤਾ?
1: ਹਾਂ, ਥੋੜਾ ਬਹੁਤਾ।
2: ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ ਜੀ, ਜਦ ਆਰਮੀ 'ਚ ਸੀ ਮੈਂ ਤੇ ਫਿਰ ਇਹਨਾਂ ਨੂੰ ਮੈਂ ਆਰਮੀ 'ਚ ਜਦੋਂ ਲੈ ਗਿਆ ਨਾਲ ਆਪਣੇ, ਮੈਕਸੀਮਮ ਟਾਈਮ ਮੇਰਾ ਆਰਮੀ ਦੇ ਵਿੱਚ ਅਸੀਂ ਇਕੱਠੇ ਰਹੇ ਹਾਂ ਜੀ।
0: ਅੱਛਾ ਜੀ, ਬਹੁਤ ਵਧੀਆ ਗੱਲ ਹੈ।
2: ਬੱਚੇ ਤਕਰੀਬਨ ਸਾਡੇ 3 ਬੱਚੇ, 3 ਬੱਚੇ ਜੋ ਆਰਮੀ ਦੇ ਹਸਪਤਾਲ ਦੇ ਵਿੱਚ ਹੀ ਹੋਏ ਨੇ
0: ਜੀ ਜੀ,
2: ਤੇ ਬਹੁਤ ਚੰਗਾ ਰਿਹਾ ਸਾਡਾ ਸਫ਼ਰ ਜੀ ਉੱਥੇ।
0: ਹਾਂ ਜੀ, ਸਾਥ ਰਿਹਾ ਜੀ। ਕਿੰਨੇ ਦਹਾਕੇ ਹੋ ਗਏ ਨੇ ਇਸ ਸਫ਼ਰ ਨੂੰ ਲੰਘਿਆ?
2: ਲਗਭਗ 46 ਸਾਲ ਹੋ ਗਏ ਜੀ।
0: ਬਹੁਤ ਵਧੀਆ ਜੋੜੀ ਹੈ ਜੀ, ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਕਰ ਰਹੇ ਹੋ। ਅੱਛਾ, ਜਦੋਂ ਇਹ ਚਲੇ ਜਾਂਦੇ ਸੀ ਕਿਸੇ ਪੋਸਟਿੰਗ 'ਚ, ਵੈਸੇ ਤਾਂ ਤੁਸੀਂ ਇਹਨਾਂ ਨੇ ਦੱਸਿਆ ਹੈ ਨਿਸ਼ਾਨ ਸਿੰਘ ਜੀ ਨੇ ਕਿ ਹਮੇਸ਼ਾ ਸਾਥ ਹੀ ਰਿਹਾ ਤੁਹਾਡਾ, ਕਿਹੜੀ ਕਿਹੜੀ ਥਾਵਾਂ 'ਤੇ ਨੇ ਜਿੱਥੇ ਇਹਨਾਂ ਦੀ ਪੋਸਟਿੰਗ ਹੋਈ ਔਰ ਤੁਸੀਂ ਨਾਲ ਜਾਂਦੇ ਰਹੇ?
1: ਗੰਗਾਨਗਰ ਸਾਡੀ ਪੋਸਟਿੰਗ ਹੋਈ
0: ਜੀ,
1: ਉੱਥੇ ਫਿਰ ਮੈਂ 1 ਸਾਲ ਇਹਨਾਂ ਦੇ ਬਾਅਦ 'ਚ ਰਹੀ।
0: ਅੱਛਾ।
1: ਕਿਉਂਕਿ ਬੱਚਿਆਂ ਦੇ ਪੇਪਰ ਚੱਲਦੇ ਹੀ ਪਏ ਤੇ ਉਹਨਾਂ ਦੇ ਕਰਕੇ ਫਿਰ ਮੈਨੂੰ ਰਹਿਣਾ ਪਿਆ, ਫਿਰ ਅੱਗੇ ਕੁਆਟਰ ਮਿਲ ਗਿਆ ਇਹਨਾਂ ਨੂੰ ਜੋਧਪੁਰ, ਤੇ ਕੁਆਟਰ ਮਿਲ ਗਿਆ ਉੱਥੇ ਤੇ ਫਿਰ ਮੈਨੂੰ ਉੱਥੇ ਲੈ ਕੇ ਸਾਨੂੰ ਮਤਲਬ ਚਲੇ ਗਏ
0: ਜੀ। ਮਤਲਬ ਹਰ ਵੇਲੇ ਤੁਸੀਂ ਨਾਲ ਰਹੇ?
1: ਨਾਲ ਹੀ ਰਹੇ। ਹਾਂਜੀ।
0: ਤੇ ਥੋੜਾ ਬਹੁਤਾ ਫਿਰ ਨਾਲ ਨਾਲ ਪੜ੍ਹਾਈ ਵੀ ਕੀਤੀ?
1: ਹਾਂਜੀ, ਫਿਰ ਜਿਵੇਂ ਥੋੜਾ ਟਾਈਮ ਲੱਗਦਾ, ਟਾਈਮ ਤੇ ਹੁੰਦਾ ਨੀ, ਤੁਹਾਨੂੰ ਪਤਾ ਕਲਰਕ ਦੇ ਕੋਲ ਟਾਈਮ ਨੀ ਹੁੰਦਾ।
0: ਬਿਲਕੁਲ।
1: ਤੇ ਫਿਰ ਵੀ ਮਤਲਬ ਘਰ ਜਦੋਂ ਆਉਂਦੇ ਹੀ ਥੋੜਾ ਬਹੁਤਾ ਮੈਨੂੰ ਸਹਿਣ ਕਰਨੇ, ਪੈਸੇ ਕਿਵੇਂ ਕਢਾਣੇ ਨੇ,
0: ਅੱਛਾ,
1: ਜਮਾਂ ਕਿਵੇਂ ਕਰਾਣੇ ਨੇ,
0: ਜੀ ਜੀ ਜੀ ਜੀ,
1: ਤੇ ਉਹ ਮਤਲਬ
0: ਸਿੱਖ ਲਿਆ।
1: ਹਾਂਜੀ, ਸਿੱਖ ਲਿਆ।
0: ਬਹੁਤ ਹੀ ਵਧੀਆ ਗੱਲ ਹੈ ਕਿ ਤੁਸੀਂ ਹੌਲੀ ਹੌਲੀ ਇਹਨਾਂ ਦੇ ਨਾਲ ਲੱਗ ਗਏ, ਬੜਾ ਕੁਝ ਜਿਹੜਾ ਹੈ ਉਹ ਦੁਨੀਆਦਾਰੀ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਚੀਜ਼ਾਂ ਜਿਹੜੀਆਂ ਤੁਸੀਂ ਸਿੱਖ ਲਈਆਂ। ਅੱਛਾ, ਇਹ ਤਾਂ ਆਪਣੇ ਕੰਮ ਤੇ ਚਲੇ ਜਾਂਦੇ ਸੀ, ਤੁਸੀਂ ਬੱਚਿਆਂ ਦੇ ਵਿੱਚ ਰੁੱਝ ਜਾਂਦੇ ਸੀ ਤੇ ਹੌਲੀ ਹੌਲੀ ਬੱਚੇ ਜਿਹੜੇ ਨੇ ਉਹ ਵੱਡੇ ਹੋ ਗਏ, ਤੇ ਹੋਰ ਤੁਸੀਂ ਫਿਰ ਉਹਨਾਂ ਬੱਚਿਆਂ ਦੇ ਦੌਰਾਨ ਜਦੋਂ ਬੱਚੇ ਸਕੂਲ ਚਲੇ ਜਾਂਦੇ ਸੀ, ਫਿਰ ਤੁਹਾਡਾ ਟਾਈਮ ਜਿਹੜਾ ਹੈ ਕਿਸ ਤਰ੍ਹਾਂ ਪਾਸ ਹੁੰਦਾ ਸੀ?
1: ਮੈਡਮ, ਟਾਈਮ ਮੇਰਾ ਇੱਦਾਂ ਪਾਸ ਹੋ ਜਾਂਦਾ ਸੀ ਕਿਉਂਕਿ ਮੈਂ ਬੁਟੀਕ ਦਾ ਕੰਮ ਕਰਦੀ।
0: ਅੱਛਾ।
1: ਤੇ ਬਹੁਤ ਕੱਪੜੇ ਸਿਲਾਈ ਕਰਦੀ, ਮੈਂ ਦਿਹਾੜੀ ਦੇ 3-3, 4-4 ਸੂਟ ਸਿਲਾਈ ਕਰਦੀ ਸੀ
0: ਜੀ।
1: ਤੇ ਟਾਈਮ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਦਿਨ ਚੜਿਆ ਤੇ ਕਦੋਂ ਰਾਤ ਆ ਗਈ ਹੈ। ਹਾਂਜੀ, ਸੀ ਸੀ ਕੇ ਰੱਖੀ ਜਾਣੇ, ਫਿਰ ਸ਼ਾਮ ਦੇ ਟਾਈਮ ਤੇ ਜਦੋਂ ਬੈਠਣਾ ਫਿਰ ਉਹਨੂੰ ਕਮੀਜ਼ਾਂ ਨੂੰ ਤਰਪਾਈ ਕਰਨੀ, ਬੱਚਿਆਂ ਨੂੰ ਕੋਲ ਬਿਠਾ ਦੇਣਾ ਕਿ ਤੁਸੀਂ ਪੜ੍ਹੋ ਬੇਟਾ।
0: ਅੱਛਾ।
1: ਤੇ ਬੱਚੇ ਮੇਰੇ ਬਹੁਤ ਲਾਇਕ ਸੀ।
0: ਬਹੁਤ ਵਧੀਆ ਗੱਲ ਹੈ ਜੀ। ਇਹਦਾ ਮਤਲਬ ਨਿਸ਼ਾਨ ਸਿੰਘ ਜੀ ਤੁਸੀਂ

0: ਪਸੰਦ ਵੀ ਤਾਂ ਹੀ ਕੀਤਾ ਹੈ ਕਿ ਇਹਨਾਂ ਵਿੱਚ ਬਹੁਤ ਵੱਡਾ ਹੁਨਰ ਸੀ ਜਿਹੜਾ ਅੱਜ ਵੀ ਹੈ।
1: ਮੈਂ ਪਲੱਸ ਪੁਆਇੰਟ ਸੀ ਇਹਨਾਂ ਦਾ ਇਹੀ, ਬੇਸ਼ੱਕ ਇਹ ਪੜ੍ਹੇ ਲਿਖੇ ਨਹੀਂ ਸੀ ਪਰ ਮੈਂ ਆਰਮੀ ਦੇ ਵਿੱਚ ਜਾ ਕੇ ਇਹਨਾਂ ਨੂੰ ਕਲਾਸਿਸ ਅਟੈਂਡ ਕਰਾਈਆਂ, ਉੱਥੇ ਸਾਡੇ ਕਲਾਸਿਸ ਲੱਗਦੀਆਂ ਸੈਪਰੇਟ, ਤੇ ਉੱਥੇ ਸਾਰਾ ਕੁਛ ਇਹਨਾਂ ਨੇ ਇੰਗਲਿਸ਼ ਵੀ ਥੋੜ੍ਹੀ ਬਹੁਤ ਸਿੱਖੀ, ਪੰਜਾਬੀ ਹਿੰਦੀ ਸਾਰਾ ਕੁਛ ਇਹਨਾਂ ਨੇ ਬੋਲਣਾ ਪੜ੍ਹਨਾ ਸਾਰਾ ਸਿਖਾਇਆ ਉੱਥੇ। ਉਸ ਦੇ ਬਾਅਦ ਪਲੱਸ ਪੁਆਇੰਟ ਇਹਨਾਂ ਦਾ ਸੀ ਕਿ ਵੱਡੀ ਕਿੱਦਾਂ ਕੰਮ ਹੈ ਜਾਣਦੇ ਸੀ ਮੈਰਿਜ ਤੋਂ ਪਹਿਲਾਂ, ਤੇ ਉੱਥੇ ਜਾ ਕੇ ਇਤਨਾ ਕੰਮ ਸਾਡਾ ਚੱਲਿਆ ਜੀ। ਮੈਕਸੀਮਮ ਸਕੂਲ ਜਿਹੜੇ ਸੈਂਟਰ ਸਕੂਲ ਸੀ ਉਹਨਾਂ ਦੇ ਮੈਡਮਸ ਉਹ ਸਾਡੇ ਘਰ ਆਉਣਾ, ਉਹਨਾਂ ਨੇ ਇਹਨਾਂ ਨੂੰ ਕੱਪੜੇ ਦੇ ਜਾਣੇ, ਚਾਹੇ ਉਹ ਸਿੰਗਲ ਵਾਲੇ ਹੋਣ ਚਾਹੇ ਲਾਈਨਿੰਗ ਵਾਲੇ ਹੋਣ, ਕਾਫੀ ਮਾਹਰ ਸੀ ਇਸ ਚੀਜ਼ ਚ। ਇਹ ਹੁਨਰ ਐਕਸਟਰਾ ਸੀ
0: ਬਿਲਕੁਲ ਜੀ, ਇਹ ਬਹੁਤ ਹੀ ਵਧੀਆ ਹੁਨਰ ਹੈ ਜਿਹੜਾ ਕਿ ਹੱਥੀ ਤੁਸੀਂ ਆਪਣੇ ਕੰਮ ਕਰਦੇ ਰਹੋ ਔਰ ਇੰਨੀ ਵਧੀਆ ਤੁਸੀਂ ਸਿਲਾਈ ਜਿਹੜੀ ਹੈ ਉਹ ਕਰਦੇ ਰਹੋ। ਅੱਛਾ, ਕਦੀ ਕਦੀ ਘਰ ਦੇ ਵਿੱਚ ਕਦੀ ਗੁੱਸਾ ਗਿਲਾ ਕੁਛ ਮਨ ਮੁਟਾਵ ਵੀ ਹੁੰਦੇ ਹੋਣਗੇ ਨਿਸ਼ਾਨ ਸਿੰਘ ਜੀ?
1: ਬਿਲਕੁਲ ਜੀ।
0: ਤੇ ਫਿਰ ਉਹ ਕਿੱਦਾਂ ਦੇ ਮਨ ਮੁਟਾਵ ਹੁੰਦੇ ਸੀ?
1: ਉਹ ਛੋਟੇ ਮੋਟੇ ਹੁੰਦੇ ਸੀ ਜੀ, ਜ਼ਿਆਦਾ ਨਹੀਂ ਸੀ। ਸਵੇਰ ਦੇ ਅਗਰ ਝਗੜਾ ਹੋ ਗਿਆ ਥੋੜਾ ਬਹੁਤਾ,
0: ਅੱਛਾ,
1: ਤੇ ਸ਼ਾਮ ਨੂੰ ਠੀਕ ਠਾਕ। ਬਿਲਕੁਲ
0: ਨਹੀਂ, ਝਗੜਾ ਇਹ ਸੁਰਿੰਦਰ ਕੌਰ ਜੀ ਕਰਦੇ ਸੀ ਤੁਹਾਡੇ ਨਾਲ?
1: ਦੋਨਾਂ ਚ ਹੁੰਦਾ ਸੀ।
0: ਅੱਛਾ,
1: ਬਸ ਈਗੋ ਮੇਰਾ ਸੀ।
0: ਅੱਛਾ,
1: ਇਹਨਾਂ ਦਾ ਆਪਣਾ ਈਗੋ ਸੀ, ਬਸ ਇੰਨਾ ਫਰਕ ਸੀ।
2: ਜਦੋਂ ਨਾਰਾਜ਼ ਹੁੰਦੇ ਸੀ ਨਾ, ਮੈਂ ਚੁੱਪ ਕਰਕੇ ਆਪਣੇ ਸਿਲਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੀ।
0: ਇਹ ਤਾਂ ਬਹੁਤ ਹੀ ਵਧੀਆ ਗੱਲ ਹੈ, ਗੱਲ ਤਾਂ ਇੱਥੇ ਮੁੱਕਦੀ ਆ ਕੇ ਕਿ ਇੱਕ ਦੂਜੇ ਦੇ ਤੁਸੀਂ ਪੂਰਕ ਹੋ ਕੇ ਜਿੰਦੇ ਰਹੋ ਔਰ ਜੀ ਵੀ ਰਹੇ ਹੋ, ਹੈ ਨਾ? ਤੇ ਇਹ ਤੇ ਦੱਸਤਾ ਤੁਸੀਂ ਵੀ ਅਸੀਂ ਇੱਕ ਦੂਜੇ ਨਾਲ ਨਾਰਾਜ਼ ਹੋ ਜਾਂਦੇ ਸੀ ਤੇ ਮੰਨ ਵੀ ਜਾਂਦੇ ਸੀ, ਤੇ ਕੋਈ ਕਦੀ ਨਿਸ਼ਾਨ ਸਿੰਘ ਜੀ ਜਦੋਂ ਕਿਤੇ ਲੰਬੇ ਵੀ ਕਿਤੇ ਗੁੱਸੇ ਹੋਏ ਹੋਣਗੇ ਸੁਰਿੰਦਰ ਕੌਰ ਜੀ, ਤੇ ਕਦੀ ਕੋਈ ਗਿਫਟ ਵਗੈਰਾ ਵੀ ਲਿਆ ਕੇ ਦਿੱਤਾ ਕਿ ਏਦਾਂ ਹੀ ਮੰਨ ਜਾਂਦੇ ਸੀ ਕਿ ਚਲੋ ਜੀ ਇੱਕ ਸੂਟ ਦੀ ਜਗ੍ਹਾ ਦੋ ਸੂਟ ਨਿਕਲ ਗਏ ਤੇ ਸਾਡਾ ਤੇ ਕੰਮ ਹੋ ਗਿਆ?
1: ਏਦਾਂ ਦੇ ਮੈਡਮ ਜੀ ਨੌਬਤ ਦੀ ਕਦੀ ਨਹੀਂ ਆਈ ਕਿ ਲੰਬੇ ਸਮੇਂ ਤੱਕ
2: ਕਦੀ
1: ਨੌਬਤ ਨਹੀਂ ਆਈ।
0: ਅੱਛਾ, ਜੇ ਸਵੇਰੇ ਨਾਰਾਜ਼ ਹੋਏ ਤੇ ਰਾਤ ਨੂੰ ਚੁੱਲ੍ਹਾ ਸਫਾਈ ਕਰਕੇ ਹੀ ਸੋਣਾ ਹੈ? ਬੜੀ ਵਧੀਆ ਗੱਲ ਹੈ ਜੀ, ਅੱਜ ਤੁਸੀਂ ਬਹੁਤ ਹੀ ਵਧੀਆ ਗੱਲ ਸਾਡੇ ਸੁਣਨ ਵਾਲਿਆਂ ਨੂੰ ਵੀ ਦੱਸ ਰਹੇ ਹੋ ਕਿ ਚੁੱਲ੍ਹਾ ਸਫਾਈ ਕਰਕੇ ਹੀ ਸੋਣਾ ਚਾਹੀਦਾ। ਅੱਛਾ, ਰਸੋਈ ਵਿੱਚ ਜਾਣ ਦਾ ਕੌਣ ਸ਼ੌਕੀਨ ਹੈ, ਨਿਸ਼ਾਨ ਸਿੰਘ ਜੀ ਤੁਸੀਂ ਕਿ ਸੁਰਿੰਦਰ ਕੌਰ ਜੀ?
1: ਮੈਡਮ ਜੀ, ਮੇਰੇ ਮੈਡਮ ਜੀ ਇਹੀ ਨੇ ਰਸੋਈ ਦੇ। ਹਾਂਜੀ,
2: ਮੈਡਮ ਜੀ
1: ਸਭ ਤੋਂ ਵਧੀਆ ਇਹਨਾਂ ਦੀ,
2: ਇੱਕ ਗਲਾਸ ਪਾਣੀ ਲੈ ਕੇ ਨਹੀਂ ਪੀਂਦੇ। ਉਹ ਵੀ ਸੁਰਿੰਦਰ, ਪਾਣੀ ਖਤਮ ਹੋ ਗਿਆ, ਬੋਤਲ ਭਰ ਕੇ ਰੱਖ ਦਿੰਦੀ ਹਾਂ ਨਾ ਮੈਂ,
0: ਹਾਂਜੀ,
2: ਤੇ ਸੁਰਿੰਦਰ ਪਾਣੀ ਖਤਮ ਹੋ ਗਿਆ ਤੇ ਮੈਂ ਕਿਹਾ ਤੁਸੀਂ ਪਾਣੀ ਨੀ ਲੈ ਕੇ ਪੀ ਸਕਦੇ, ਆ ਕੋਲ ਫਰਿੱਜ ਹੈ ਤੁਸੀਂ ਬੋਤਲ ਆਪਣੀ ਭਰ ਲਓ।
0: ਜੀ ਜੀ,
2: ਤੇ ਮੈਂ ਵੀ ਬੀਜੀ ਆ, ਨਹੀਂ ਨਹੀਂ ਮੈਨੂੰ ਪਾਣੀ ਦੇ ਜਾ, ਮੈਨੂੰ ਪਿਆਸ ਬਹੁਤ ਲੱਗੀ।
0: ਦੇਖੋ ਜੀ, ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਨਾ ਪਿਆਰ ਜਿਹੜਾ
2: ਹੈ
0: ਜ਼ਿਆਦਾ ਛੁਪਿਆ ਹੋਇਆ ਇਹਦੇ ਵਿੱਚ। ਇਹ ਨਹੀਂ ਹੈ ਕਿ ਇਹ ਪਾਣੀ ਵੀ ਗਲਾਸ ਤਾਂ ਨਹੀਂ ਪੀਂਦੇ।
2: ਸੱਚੀ ਗੱਲ ਹੈ, ਮੇਰਾ ਬੱਚਾ ਬਹੁਤ ਗੁੱਸਾ ਕਰਦੇ ਨੇ।
0: ਅੱਛਾ,
2: ਕਹਿੰਦੇ ਡੈਡੀ ਜੀ ਕਦੀ ਮੰਮੀ ਕਿਤੇ ਚਲੀ ਜਾਵੇ ਤੇ ਫਿਰ ਤੁਸੀਂ ਕੀ ਕਰੋ? ਕਹਿੰਦੇ ਨਹੀਂ ਫਿਰ ਮੈਂ ਪਾਣੀ ਭਰ ਕੇ ਪੀ ਲਿਆ।
0: ਅੱਛਾ, ਕਦੀ ਨਿਸ਼ਾਨ ਸਿੰਘ ਜੀ ਕਦੀ ਕਦੀ ਚਾਹ ਵੀ ਨਹੀਂ ਬਣਾਈ? ਕਦੀ ਵੀ ਨਹੀਂ ਬਣਾਈ? ਜੇ ਕਦੀ ਬਿਮਾਰ ਹੋ ਜਾਣ?
1: ਕਦੀ ਨਹੀਂ ਜੀ, ਅੱਜ ਤੱਕ ਨਹੀਂ ਬਣਾਈ।
0: ਤੁਸੀਂ ਤਾਂ ਬੜੇ ਭਾਗਾਂ ਵਾਲੇ ਹੋ ਜੀ।
2: ਹਾਂਜੀ ਹਾਂਜੀ,
0: ਕਿ ਤੁਸੀਂ ਅੱਜ ਤੱਕ ਸੁਰਿੰਦਰ ਕੌਰ ਜੀ ਦੇ ਹੱਥਾਂ ਦੀ ਜਿਹੜੀ ਚਾਹ ਹੈ ਉਹ ਪੀ ਰਹੇ ਹੋ, ਹੈ ਨਾ? ਹੁਣ ਜਿਵੇਂ ਤੁਸੀਂ ਆਪਣੇ ਆਰਮੀ ਦੇ ਵਿੱਚੋਂ ਰਿਟਾਇਰ ਹੋ ਗਏ ਹੋ ਤੇ ਹੁਣ ਕਿਸ ਤਰ੍ਹਾਂ ਸਮਾਂ ਜਿਹੜਾ ਹੈ ਤੁਹਾਡਾ ਗੁਜ਼ਰਦਾ ਹੈ?
1: ਮੈਡਮ, ਰਿਟਾਇਰਮੈਂਟ ਤੋਂ ਬਾਅਦ ਮੈਂ ਇਸੇ ਜਲੰਧਰ ਦੇ ਵਿੱਚ
0: ਜੀ
1: ਜਿਮਖਾਨਾ ਕਲੱਬ ਵਿੱਚ ਐਜ ਏ ਸੁਪਰਡੈਂਟ 8-8.5 ਸਾਲ ਕੀਤੀ ਸਰਵਿਸ।
0: ਅੱਛਾ,
1: ਆਫਟਰ ਰਿਟਾਇਰਮੈਂਟ।
0: ਓ ਗੁੱਡ।
1: 30 ਸਾਲ ਆਰਮੀ 'ਚ ਕੀਤੀ ਸੀ
0: ਜੀ,
1: ਉਸ ਤੋਂ ਬਾਅਦ 8-8.5 ਸਾਲ ਇੱਥੇ ਜਿਮਖਾਨਾ ਕਲੱਬ ਵਿੱਚ
0: ਜੀ,
1: ਤੇ ਹੁਣ ਤੋਂ ਰਿਟਾਇਰਮੈਂਟ ਲਾਈਫ ਜੀ ਰਹੇ ਹਾਂ। ਬੱਚੇ ਸੈਟਲ ਨੇ?
0: ਅੱਛਾ, ਬੱਚੇ ਕਿੱਥੇ ਕਿੱਥੇ ਸੈਟਲ ਨੇ?
1: ਬੱਚੇ ਇੱਕ ਤਾਂ ਦੋ ਬੱਚੇ ਨੇ ਸਾਡੇ, ਦੋਨੋਂ US ਹੈ।
0: ਅੱਛਾ,
1: ਨਿਊਯਾਰਕ ਨਿਊਜਰਸੀ, ਤੇ ਬੇਟੀ ਸਪੇਨ ਹੈ।
0: ਅੱਛਾ ਜੀ,
1: ਉਹਨਾਂ ਦਾ ਹਸਬੰਡ ਵੀ ਉੱਥੇ ਹੈ।
0: ਮਤਲਬ ਤਿੰਨੋਂ ਬੱਚੇ ਜਿਹੜੇ ਨੇ ਉਹ ਅਬਰਾਡ ਨੇ ਔਰ ਆਪਣਾ ਵੈਲ ਸੈਟਲਡ ਨੇ, ਹੈ ਨਾ? ਤੇ ਤੁਸੀਂ ਕਿਹਾ ਕਿ 8 ਸਾਲ ਬਾਅਦ ਚੋਂ ਵੀ ਨੌਕਰੀ ਕੀਤੀ, ਹੁਣ ਕਿਸ ਤਰ੍ਹਾਂ ਗੁਜ਼ਰ ਰਹੀ ਹੈ ਰਿਟਾਇਰਮੈਂਟ ਲਾਈਫ? ਉਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਤੁਹਾਡਾ ਰੁਝੇਵੇਂ ਕੀ ਰਹਿੰਦੇ ਨੇ ਸਵੇਰੇ ਤੋਂ ਲੈ ਕੇ ਰਾਤ ਤੱਕ ਦੇ?
1: ਰੁਝੇਵੇਂ ਮੈਡਮ, ਸਵੇਰ ਟਾਈਮ ਸਿਰ ਉੱਠ ਕੇ
0: ਜੀ
1: ਗੁਰਦੁਆਰਾ ਸਾਹਿਬ ਜਾਈਦਾ, ਉੱਥੇ 1 ਘੰਟਾ 1.5 ਘੰਟਾ ਜੋ ਵੀ
0: ਜੀ
1: ਕੀਰਤਨ ਵਗੈਰਾ ਜੋ ਸੁਣਨੇ ਆ, ਸੁਣਦੇ ਬਾਅਦ ਘਰ ਆ ਜਾਂਦੇ
0: ਜੀ,
1: ਆ ਕੇ ਬ੍ਰੇਕਫਾਸਟ ਉਹ ਵੀ ਮੈਡਮ ਹੀ ਬਣਾਉਂਦੇ ਆ।
0: ਅੱਛਾ ਜੀ,
1: ਬ੍ਰੇਕਫਾਸਟ ਦੇ ਬਾਅਦ ਨੋਰਮਲ ਹੈਗਾ ਨਿਊਜ਼ ਵਗੈਰਾ ਸੁਣਨਾ, ਜ਼ਿਆਦਾ ਨਿਊਜ਼ ਪਸੰਦ ਕਰਦੇ ਆ
0: ਜੀ,
1: ਤੇ ਇਸ ਤਰ੍ਹਾਂ ਟਾਈਮ ਕਦੀ ਸਮਾਨ ਲੈ ਆਓ ਜਾ ਕੇ, ਕਦੀ ਕੈਂਟੀਨ ਚਲੇ ਜਾਓ ਸਮਾਨ ਲੈਣ ਵਾਸਤੇ, ਮੈਡਮ ਨਾਲ ਹੀ ਹੁੰਦੇ ਆ
0: ਜਿੱਥੇ ਜਾਣਾ, ਜਿੱਥੇ ਜਾਣਾ ਨਾਲ ਹੀ
1: ਜਾਣਾ,
0: ਤੇ ਹੌਲੀ ਹੌਲੀ ਟਾਈਮ ਜਿਹੜਾ ਸ਼ਾਮ ਪੈ ਜਾਂਦੀ ਔਰ ਦਿਨ ਜਿਹੜਾ।
2: ਨਹੀਂ ਮੈਡਮ,

0: ਉਹ ਪੋਤਰੇ ਨੇ ਸਾਡੇ,
1: ਅੱਛਾ ਜੀ।
0: ਨੂੰਹ ਹੈ ਸਾਡੇ ਕੋਲ, ਤੇ ਪੋਤਰਿਆਂ ਨਾਲ ਬਹੁਤ ਵਧੀਆ ਟਾਈਮ ਨਿਕਲ ਜਾਂਦਾ।
1: ਬਿਲਕੁਲ ਜੀ, ਮੈਂ ਤੁਹਾਡੇ ਵਾਲੀ ਆਉਣ ਲੱਗੀ ਸੀ ਸੁਰਿੰਦਰ ਕੌਰ ਜੀ, ਕਿ ਤੁਹਾਡਾ ਹੁਣ ਟਾਈਮ ਕਿੱਦਾਂ ਨਿਕਲਦਾ ਹੈ, ਕਿ ਹਲੇ ਵੀ
0: ਬਹੁਤ ਵਧੀਆ।
1: ਸਿਲਾਈ ਦਾ ਕੰਮ ਚੱਲ ਰਿਹਾ?
0: ਨਹੀਂ, ਬਸ ਆਪਣੇ ਘਰ ਦੇ।
1: ਅੱਛਾ, ਹੁਣ ਸਿਲਾਈ ਦਾ ਕੰਮ ਜਿਹੜਾ ਬੰਦ ਕਰ ਦਿੱਤਾ ਹੈ ਨਾ, ਤੇ ਤੁਹਾਡਾ ਵੀ ਟਾਈਮ ਜਿਹੜਾ ਉਹ ਇਸੇ ਤਰ੍ਹਾਂ ਨਿਕਲ ਜਾਂਦਾ?
0: ਹਾਂਜੀ, ਛੋਟਾ ਪੋਤਰਾ ਹੈ ਹੁਣ ਤੇ 10 ਸਾਲ ਦਾ ਹੋ ਗਿਆ।
1: ਜੀ ਜੀ ਜੀ ਜੀ।
0: ਤੇ ਉਹ 10 ਸਾਲ ਦਾ ਪੋਤਰਾ ਹੈ ਤੇ ਉਹਦੇ ਨਾਲ ਹੀ ਮੇਰਾ ਟਾਈਮ ਨਿਕਲ ਜਾਂਦਾ
1: ਜੀ।
0: ਦਾਦੀ ਚਲੋ ਬਾਹਰ ਬੈਠੋ, ਮੈਂ ਸਾਈਕਲ ਚਲਾ ਲਵਾਂ, ਪੜ ਕੇ ਆਉਂਦੇ ਨੇ ਮੇਰੇ ਕੋਲ, ਆ ਕੇ ਲੇਟ ਜਾਂਦੇ ਨੇ
1: ਜੀ,
0: ਬਹੁਤ ਪਿਆਰ ਕਰਦੇ ਨੇ
1: ਜੀ। ਬਹੁਤ ਵਧੀਆ ਗੱਲ ਹੈ ਕਿ ਤੁਹਾਡਾ ਆਪਸ ਦੇ ਵਿੱਚ ਬਹੁਤ ਪਿਆਰ ਹੈ, ਕਿਉਂਕਿ ਦੇਖੋ ਅੱਜ ਦਾ ਸਮਾਂ ਜਿਹੜਾ ਹੈ ਉਹ ਹੌਲੀ ਹੌਲੀ ਬੱਚੇ ਜਿਹੜੇ ਨੇ ਬਾਹਰ ਜਾ ਰਹੇ ਨੇ, ਔਰ ਫੈਮਿਲੀਜ਼ ਜਿਹੜੀਆਂ ਨੇ ਇਕੱਲੀਆਂ ਰਹਿ ਰਹੀਆਂ ਨੇ, ਕਿਉਂਕਿ ਬੱਚੇ ਚਾਹੁੰਦੇ ਨੇ ਕਿ ਅਸੀਂ ਇਕੱਲੇ ਰਹਿਣਾ। ਪਰ ਤੁਸੀਂ ਕਿਹਾ ਕਿ ਨੂੰਹ ਤੇ ਪੋਤਰੇ ਜਿਹੜੇ ਨੇ ਉਹ
0: ਸਾਡੇ ਕੋਲ ਨੇ।
1: ਬੜੀ ਵਧੀਆ ਗੱਲ ਹੈ ਜੀ ਕਿ ਤੁਹਾਡਾ ਇੱਕ ਪਰਿਵਾਰਿਕ ਜਿਹੜੀ ਸਾਂਝ ਹੈ ਉਹ ਬਣੀ ਹੋਈ ਹੈ ਨਾ।
0: ਹਾਂਜੀ।
1: ਤੇ ਕਦੀ ਕਿ ਨੂੰਹ ਨਾਲ ਕਦੀ ਕੋਈ ਖਟਪਟ ਹੋਈ, ਜਾਂ ਫਿਰ ਉਹਦੇ ਨਾਲ ਵੀ ਤੁਸੀਂ ਪਿਆਰ ਨਾਲ ਹੀ ਰਹਿੰਦੇ ਹੋ?
0: ਬਹੁਤ ਪਿਆਰ ਨਾਲ, ਇਹਨਾਂ ਤੋਂ ਵੀ ਜ਼ਿਆਦਾ ਪਿਆਰ ਬਹੂ ਨੂੰ ਕਰਨੀ
1: ਜੀ। ਬਹੁਤ ਵਧੀਆ ਗੱਲ ਹੈ।
0: ਹਾਂ, ਇਹ ਮੈਨੂੰ ਕਈ ਵਾਰੀ ਗੁੱਸੇ ਹੁੰਦੇ ਨੇ, ਲੈ ਤੂੰ ਸਾਰੀ ਉਮਰ ਹੋ ਗਈ ਰੋਟੀ ਬਣਾਉਂਦੀ ਰਹਿੰਦੀ ਹੈ।
1: ਜੇ ਸਾਰੀ ਉਮਰ ਹੋ ਗਈ ਰੋਟੀ ਬਣਾਉਂਦੀ ਰਹਿੰਦੀ ਹਾਂ, ਤਾਂ ਫਿਰ ਕਹਿਣਾ ਸੀ ਨਾ ਸਿੱਖ ਲਓ ਥੋੜੀ ਜਿਹੀ ਰੋਟੀ ਬਣਾਉਣੀ ਵੀ ਹੈ।
0: ਚਲੋ ਹੁਣ ਤਾਂ ਉਮਰ ਨਿਕਲ ਗਈ, ਹੁਣ ਕੀ ਕਹਿਣਾ ਇਹਨਾਂ ਨੂੰ, ਕੁਛ ਨਹੀਂ ਕਹਿਣਾ ਹੁਣ। ਮੈਡਮ ਪਹਿਲਾਂ ਨਹੀਂ ਕਿਹਾ, ਇੰਨੇ ਸਾਲ ਹੋ ਗਏ ਨੇ, ਹੁਣ ਕੀ ਕਹਿਣਾ ਸੀ ਇਹਨਾਂ ਨੂੰ।
1: ਨਹੀਂ ਸੁਰਿੰਦਰ ਕੌਰ ਜੀ, ਉਮਰ ਕੋਈ ਨਹੀਂ ਨਿਕਲੀ, ਤੁਸੀਂ ਬਹੁਤ ਖੂਬਸੂਰਤ ਹੋ, ਬਹੁਤ ਖੂਬਸੂਰਤ ਜੋੜੀ ਹੈ ਜਿਹੜੀ ਮੇਰੇ ਸਾਹਮਣੇ ਬੈਠ ਕੇ ਇੰਨੀਆਂ ਪਿਆਰੀਆਂ ਜਿਹੜੀਆਂ ਗੱਲਾਂ ਨੇ ਉਹ ਕਰ ਰਹੀ ਆ। ਹਾਂਜੀ,
0: ਨੂੰ ਮੇਰੀ ਬਹੁਤ ਚੰਗੀ ਹੈ, ਉਹ ਸਗੋਂ ਮੈਨੂੰ ਬੋਲਦੀ ਹੈ ਤੇ ਮੰਮਾ ਤੁਸੀਂ ਰਹਿਣ ਦਿਓ, ਮੈਂ ਸਬਜ਼ੀ ਬਣਾ ਲੈਂਦੀ ਹਾਂ ਰੋਟੀ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਤੁਸੀਂ ਬੈਠ ਕੇ ਖਾ ਲਓ, ਮੈਂ ਬਣਾ ਦਿੰਦੀ ਹਾਂ।
1: ਅੱਛਾ,
0: ਹਾਂਜੀ, ਕਈ ਵਾਰੀ ਉਹ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਫਿਰ ਅਸੀਂ ਬੈਠ ਕੇ ਖਾ ਲੈਂਦੇ ਹਾਂ
1: ਜੀ।
0: ਇਹਨਾਂ ਨੇ ਮੇਰੇ ਤੋਂ ਬਗੈਰ ਰੋਟੀ ਨਹੀਂ ਖਾਣੀ।
1: ਵਾਹ,
0: ਹਾਂਜੀ,
1: ਇਹਦਾ ਮਤਲਬ ਕਿ ਤੁਸੀਂ ਦੋਨੋਂ ਜਾਣੇ ਇੱਕ ਦੂਜੇ ਦੇ ਸਾਹੀ ਜੀਂਦੇ ਹੋ।
0: ਹਾਂਜੀ,
1: ਬੜੀ ਵਧੀਆ ਗੱਲ ਹੈ ਕਿ ਤੁਸੀਂ ਸਾਨੂੰ ਇਹ ਇੰਨੀ ਖੂਬਸੂਰਤ ਗੱਲਾਂ ਜਿਹੜੀਆਂ ਨੇ ਉਹ ਕਰ ਰਹੇ ਨੇ। ਵੈਸੇ ਨਿਸ਼ਾਨ ਸਿੰਘ ਜੀ, ਜਿਹੜੀ ਅੱਜ ਦੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਉਹ ਇਸ ਗੱਲਾਂ ਦੇ ਬੜੇ ਦੂਰ ਜਾ ਰਹੀ ਹੈ, ਤੁਸੀਂ ਕੀ ਕਹੋਗੇ ਇਸ ਬਾਰੇ? ਕਿਉਂਕਿ ਅੱਜ ਜਿਹੜਾ ਹੈ ਇੱਕਦਮ ਵਨ ਸਾਈਡ ਲਵ ਕਹਿ ਲਓ ਪਿਆਰ ਹੁੰਦਾ, ਔਰ ਨਾਲ ਦੀ ਨਾਲ ਹੀ ਤੀਜੇ ਮਹੀਨੇ ਚੌਥੇ ਮਹੀਨੇ ਸੁਣਨ ਨੂੰ ਮਿਲਦਾ ਕਿ ਤਲਾਕ ਹੋ ਗਿਆ। ਤੁਸੀਂ ਕੀ ਕਹੋਗੇ ਇਸ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ?
2: ਇਹ ਹੈ ਤਾਂ ਬੜੀ ਮਾੜੀ ਗੱਲ ਹੈ ਜੀ ਮੈਡਮ ਜੀ। ਇਹ ਜਦੋਂ ਅਸੀਂ ਆਪਣੇ ਬੇਟੇ ਦਾ ਸ਼ਾਦੀ ਕੀਤੀ ਸੀ ਤੇ ਅਸੀਂ ਉਹਨਾਂ ਨੂੰ ਲੜਕੀ ਦੇ ਮਾਂ ਪਿਓ ਨੂੰ ਕਿਹਾ ਸੀਗਾ, ਅਸੀਂ ਕੁਛ ਨਹੀਂ ਲੈਣਾ, ਸਿਰਫ ਸਾਨੂੰ ਬੇਟੀ ਚਾਹੀਦੀ ਹੈ। ਇੱਕ ਦਿਨ ਦੇਖਿਆ, ਇੱਕ ਮਹੀਨੇ ਬਾਅਦ ਬੇਟੇ ਦੀ ਸ਼ਾਦੀ ਕਰਤੀ ਅਸੀਂ। ਉਹਨਾਂ ਨੇ ਕਿਹਾ ਨਹੀਂ ਕੁਛ ਨਹੀਂ, ਮੈਂ ਕਿਹਾ ਕੁਛ ਨਹੀਂ ਲੈਣਾ, ਜੋ ਵੀ ਸੀ ਸਭ ਦਿੱਤਾ ਸੀ ਉਹਨਾਂ ਵਾਪਸ। ਸਿਰਫ ਪੈਲਸ ਦੇ ਵਿੱਚ ਸਾਡੀ ਪਹਿਲਾਂ ਸ਼ਾਦੀ ਸੀ ਬੇਟੇ ਦੀ, ਕਿਹਾ ਵੀ ਅਸੀਂ ਇੰਨਾ ਕੁ ਅਰੇਂਜਮੈਂਟ ਤੁਸੀਂ ਕਰ ਦਿਓ ਕਿ ਸਾਡੀ ਜਬਰਾਤ ਜਿੰਨੀ ਆਏ ਉਹਦੀ ਸੇਵਾ ਹੋ ਜਾਏ
1: ਜੀ। ਬਿਲਕੁਲ,
2: ਬਸ ਉਹ ਉਹਨਾਂ ਨੇ ਕੀਤਾ ਸੀ। ਉਹਦੇ ਬੇਟੀ ਅਸੀਂ ਘਰ ਲੈ ਕੇ, ਕੋਈ ਦਹੇਜ ਦੀ ਚੱਕਰ ਨਹੀਂ ਸੀ, ਕੋਈ ਕਿਸੇ ਕਿਸਮ ਦੀ ਨਹੀਂ ਹੈਗੀ
1: ਜੀ,
2: ਤੇ ਬਹੁਤ ਸੋਹਣੀ ਉਹਦੀ ਸ਼ਾਦੀ ਕੀਤੀ ਇਹਨੇ।
1: ਬਹੁਤ ਵਧੀਆ ਗੱਲ ਹੈ ਕਿ ਬਿਨਾਂ ਦਾਜ ਦਹੇਜ ਤੋਂ ਤੁਸੀਂ ਜਿਹੜੀ ਹੈ ਇਹ ਵਿਆਹ ਕੀਤਾ ਔਰ ਸੰਪੂਰਨ ਕੀਤਾ। ਔਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਸਬਕ ਜ਼ਰੂਰ ਲੈਣਾ ਚਾਹੀਦਾ ਹੈ ਨਾ। ਤੁਸੀਂ ਕੀ ਕਹੋਗੇ ਸੁਰਿੰਦਰ ਕੌਰ ਜੀ?
0: ਮੈਂ ਤਾਂ ਇਹ ਕਹਿੰਦੀ ਹਾਂ ਕਿ ਜੇਕਰ ਸ਼ਾਦੀ ਕੀਤੀ ਹੈ ਤਾਂ ਉਹਨੂੰ ਪੂਰੀ ਨਿਭਾਓ, ਨਹੀਂ ਤਾਂ ਸ਼ਾਦੀ ਨਾ ਕਰੋ।
1: ਜੀ ਜੀ, ਬਿਲਕੁਲ, ਕਿਉਂਕਿ ਦੇਖੋ ਬਹੁਤ ਜ਼ਰੂਰੀ ਹੈ ਨਾ ਇਸ ਚੀਜ਼ ਨੂੰ ਨਿਭਾਉਣਾ, ਬਹੁਤ ਜ਼ਰੂਰੀ ਹੈ।
0: ਬਹੁਤ ਜ਼ਰੂਰੀ,
1: ਮੈਨੂੰ ਲੱਗਦਾ ਹੈ ਕਿ ਨਿਸ਼ਾਨ ਸਿੰਘ ਜੀ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਜਿਹੜਾ ਸਬਰ ਸੰਤੋਖ ਜਿਹੜਾ ਉਹ ਘਟਦਾ ਜਾ ਰਿਹਾ, ਕੀ ਕਹੋਗੇ?
0: ਨਹੀਂ,
2: ਤੁਸੀਂ ਬਿਲਕੁਲ ਮੈਡਮ ਜੀ ਠੀਕ ਕਹਿ ਰਹੇ ਹੋ
1: ਜੀ।
2: ਨਏ ਨਏ ਸ਼ਾਦੀ ਕਰਕੇ ਆਉਂਦੇ ਆ, ਦੋ ਤਿੰਨ ਮਹੀਨੇ, ਇੱਕ ਤਾਂ ਜਿਹੜਾ ਫੋਨ ਦੀ ਚੀਜ਼ਾਂ ਨੇ ਇਹਨਾਂ ਸਾਨੂੰ ਪੱਟ ਲਿਆ ਜੀ।
1: ਜੀ, ਬਹੁਤ ਵਧੀਆ ਗੱਲ ਕਹੀ ਹੈ।
2: ਸਾਰਾ ਦਿਨ ਅੰਦਰ ਫੋਨ ਤੇ ਲੱਗੇ ਰਹਿੰਦੇ ਆ ਜੀ ਬੱਚੇ, ਤੇ ਜਦ ਕਹੀਏ ਤੇ ਵੀ ਬੇਟੇ ਇਸ ਚੀਜ਼ ਨੂੰ ਅਵਾਇਡ ਕਰੋ, ਬੱਚਿਆਂ ਨੂੰ ਸਮਝਾਓ ਆਪਣਿਆਂ ਨੂੰ, ਤੇ ਆਪ ਵੀ ਖੁਦ ਅਵਾਇਡ ਕਰੋ। ਤੇ ਕਈ ਤਾਂ ਸਮਝਣ ਵਾਲੇ ਬੱਚੇ ਸਮਝਦੇ, ਜਿਹੜੇ ਨਹੀਂ ਸਮਝਦੇ ਫਿਰ ਉਹ ਇਸੇ ਚੀਜ਼ ਨੂੰ ਖਰਾਬ ਹੋ ਜਾਂਦੇ ਲਾਸਟ।
1: ਜੀ ਜੀ, ਮੈਂ ਪੁੱਛਿਆ ਸੀ ਕਿ ਰਸੋਈ ਦੇ ਵਿੱਚ ਕੌਣ ਜਾਣ ਦਾ ਸ਼ੌਕੀਨ ਹੈ, ਤੇ ਨਿਸ਼ਾਨ ਸਿੰਘ ਜੀ ਨੇ ਕਿਹਾ ਕਿ ਤੁਸੀਂ।
0: ਹਾਂਜੀ।
1: ਅੱਛਾ, ਕਦੀ ਇਹ ਡਿਮਾਂਡ ਵੀ ਕਰਦੇ ਨੇ ਕਿ ਅੱਜ ਇਹ ਧਰ ਲਈ ਜਾਂ ਅੱਜ ਇਹ ਬਣਾ ਲਈ ਹੈ?
0: ਹਾਂਜੀ ਹਾਂਜੀ।
1: ਅੱਛਾ, ਕਿੱਦਾਂ ਦੀ ਡਿਮਾਂਡ ਕਰਦੇ ਨੇ?
0: ਕਰੇਲੇ ਬਣਾ ਲਿਓ।
1: ਅੱਛਾ,
0: ਭਿੰਡੀ ਭਰ ਕੇ ਬਹੁਤ ਪਸੰਦ ਹੈ ਇਹਨਾਂ ਨੂੰ।
1: ਅੱਛਾ,
0: ਟਿੰਡਾ ਬਹੁਤ ਪਸੰਦ ਹੈ ਇਹਨਾਂ ਨੂੰ ਭਰ ਕੇ। ਜੇ ਚਿਕਨ ਬਣਾਉਣਾ ਹੈ ਤਾਂ ਕਹਿੰਦੇ ਲੈਮਨ ਚਿਕਨ ਬਣਾਇਓ
1: ਜੀ,
0: ਦੂਸਰਾ ਚਿਕਨ ਨਾ ਬਣਾਇਓ
1: ਜੀ। ਮਤਲਬ ਕਾਫੀ ਡਿਮਾਂਡਿੰਗ ਨੇ, ਹੈ ਨਾ, ਡਿਮਾਂਡਿੰਗ ਨੇ, ਪਰ ਤੁਸੀਂ ਬਹੁਤ
0: ਬਹੁਤ ਨਹੀਂ,

0: ਕੁੜੀ ਉਹ ਲੱਭੋ ਜਿਹੜੀ ਤੁਹਾਡੇ ਨਾਲ ਹਮੇਸ਼ਾ ਚਲਦੀ ਰਹੇ। ਨਿਸ਼ਾਨ ਸਿੰਘ ਜੀ ਤੁਸੀਂ ਸਾਡੇ ਸਟੂਡੀਓ 'ਚ ਆਏ, ਸੁਰਿੰਦਰ ਕੌਰ ਜੀ ਤੁਸੀਂ ਵੀ ਇਹਨਾਂ ਦੇ ਨਾਲ ਸਾਡੇ ਸਟੂਡੀਓ 'ਚ ਆਏ, ਬਹੁਤ ਹੀ ਪਿਆਰੀਆਂ ਗੱਲਾਂ ਬਾਤਾਂ ਕੀਤੀਆਂ। ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਖੁਸ਼ ਰਹੋ ਅਤੇ ਹਮੇਸ਼ਾ ਹੱਸਦੇ ਵੱਸਦੇ ਰਹੋ ਅਤੇ ਆਪਣੇ ਘਰ ਵਿੱਚ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ। ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ।
1: ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਜੀ। ਤਰਨ, ਬਹੁਤ ਸੋਹਣੀ ਗੱਲਬਾਤ। ਮਹਿਮਾਨ ਬਰੂਹਾ ਅਤੇ ਸਿਸਟਰ ਤਹਿਤ ਅਸੀਂ ਸੁਣੀ ਨਿਸ਼ਾਨ ਸਿੰਘ ਅਤੇ ਸੁਰਿੰਦਰ ਕੌਰ ਹੋਣਾ ਦੇ ਨਾਲ।
3: ਬਿਲਕੁਲ ਜੀ, ਬਹੁਤ ਹੀ ਮਿੱਠੀਆਂ ਮਿੱਠੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਸੁਣਨ ਨੂੰ ਮਿਲੀਆਂ ਔਰ ਬਹੁਤ ਚੰਗਾ ਲੱਗਾ। ਅਤੇ ਵਧੀਆ, ਹੁਣ ਆਪਾਂ ਆਪਣੇ ਅਗਲੇ ਸਿਲਸਿਲੇ ਵੱਲ
2: ਜੀ।
3: ਔਰ ਅੱਜ ਦਿਨ ਸੋਮਵਾਰ ਅਤੇ ਸੋਮਵਾਰ ਹੁੰਦਾ ਜੀ ਪਕਵਾਨ।
2: ਬਿਲਕੁਲ ਜੀ, ਅੱਜ ਕਿਹੜਾ ਪਕਵਾਨ ਲੈ ਕੇ ਆਇਓ ਫਿਰ?
3: ਅੱਜ ਮੈਂ ਲੈ ਕੇ ਆਈ ਹਾਂ ਕਿ ਪੰਜਾਬੀਆਂ ਦੇ ਖਾਣੇ ਦੇ ਵਿੱਚ, ਪੂਨਮ ਜੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਰੋਟੀ ਪੂਰੀ ਫਿਨਿਸ਼ ਹੋ ਜਾਂਦੀ ਅਤੇ ਉਸ ਤੋਂ ਬਾਅਦ ਆਪਾਂ ਡਿਮਾਂਡ ਕਰਦੇ ਹਾਂ ਕੁਛ ਮਿੱਠੇ ਦੀ
2: ਜੀ।
3: ਅਤੇ ਅੱਜ ਮੌਸਮ ਵੀ ਠੰਡਾ ਹੈ ਅਤੇ ਸੋਚਿਆ ਕਿ ਡੈਜ਼ਰਟ ਜਿਹੜੀ ਹੈ ਇੱਕ ਮਿੱਠੀ ਚੀਜ਼ ਬਾਰੇ ਦੱਸਿਆ ਜਾਵੇ। ਔਰ ਬਹੁਤ ਹੀ ਸੌਖੀ ਜਿਹੜੀਆਂ ਚੀਜ਼ਾਂ ਸਾਡੇ ਘਰ ਦੇ ਵਿੱਚ ਹਮੇਸ਼ਾ ਹੀ ਅਵੇਲੇਬਲ ਹੁੰਦੀਆਂ।
2: ਠੀਕ ਹੈ,
3: ਮੈਂ ਅੱਜ ਦੱਸਾਂਗੀ ਤੁਹਾਨੂੰ ਬ੍ਰੈਡ ਪੁਡਿੰਗ
2: ਜੀ।
3: ਔਰ ਇਹਦੇ ਵਾਸਤੇ ਕੀ ਇਨਗਰੀਡੀਐਂਟਸ ਯਾਨੀ ਕਿ ਕੀ ਸਮੱਗਰੀ ਚਾਹੀਦੀ ਹੈ? ਤੁਹਾਡੇ ਕੋਲ ਬ੍ਰੈਡ ਹੋਣਾ ਚਾਹੀਦਾ, ਦੁੱਧ ਸਾਡੇ ਘਰ ਦੇ ਵਿੱਚ ਹੁੰਦਾ, ਖੰਡ ਹੁੰਦੀ ਹੈ, ਕਸਟਰਡ ਪਾਊਡਰ ਹੁੰਦਾ, ਇਲਾਇਚੀ ਅਤੇ ਜਿੰਨਾ ਵੀ ਤੁਹਾਡੇ ਕੋਲ ਡਰਾਈ ਫਰੂਟ ਹੈ ਜਿਵੇਂ ਕਾਜੂ ਹੋ ਗਿਆ, ਬਦਾਮ ਹੋ ਗਿਆ, ਕਿਸ਼ਮਿਸ਼। ਬ੍ਰੈਡ ਪੁਡਿੰਗ ਨੂੰ ਤੁਸੀਂ ਕਿੱਦਾਂ ਬਣਾਉਣਾ ਹੈ ਕਿ ਬ੍ਰੈਡ ਦੀਆਂ ਤੁਸੀਂ 6 ਸਲਾਈਸ ਲੈ ਲੈਣੀਆਂ। ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਕੋਈ ਚੀਜ਼ ਬਣਾਉਂਦੇ ਹੋ ਤਾਂ ਥੋੜ੍ਹੀ ਚੀਜ਼ ਬਣਾਓ ਤਾਂ ਜੋ ਤੁਹਾਨੂੰ ਖੁਦ ਹੀ ਆਈਡੀਆ ਹੋ ਜਾਏਗਾ ਕਿ ਸਮੱਗਰੀ ਕਿੰਨੀ ਕਿੰਨੀ ਲੈਣੀ ਹੈ। 6 ਸਲਾਈਸ ਲਵੋ, ਦੁੱਧ ਤੁਸੀਂ 500 ml ਲਵੋ, ਔਰ ਖੰਡ 4 ਤੋਂ 5 ਚਮਚ, ਕਸਟਰਡ ਪਾਊਡਰ 2 ਚਮਚ, ਇਲਾਇਚੀ 2, ਕਾਜੂ ਬਦਾਮ ਕਿਸ਼ਮਿਸ਼ ਤੁਸੀਂ ਮਿਕਸ ਥੋੜ੍ਹਾ ਥੋੜ੍ਹਾ ਕਰਕੇ ਲੈ ਸਕਦੇ ਹੋ, ਉਹਨੂੰ ਕ੍ਰਸ਼ ਕਰ ਸਕਦੇ ਹੋ। ਹੁਣ ਇਹਨੂੰ ਤੁਸੀਂ ਬਣਾਉਣਾ ਕਿਵੇਂ ਹੈ? ਜਿਵੇਂ ਤੁਸੀਂ 500 ml ਦੁੱਧ ਲੈ ਲਿਆ ਤਾਂ ਪਹਿਲਾਂ ਉਹਨੂੰ ਉਬਾਲ ਲਓ। ਉਬਾਲ ਜਦੋਂ ਆ ਗਿਆ ਇੱਕ ਤਾਂ ਉਹਦੇ ਵਿੱਚ ਤੁਸੀਂ ਖੰਡ ਪਾ ਦਿਓ, ਔਰ ਉਹਨੂੰ ਬਿਲਕੁਲ 1 ਸੈਕਿੰਡ ਜਾਂ 2 ਸੈਕਿੰਡ ਜਾਂ 3 ਸੈਕਿੰਡ ਦੇ ਵਿੱਚ ਉਹ ਜਿਹੜੀ ਹੈ ਘੁਲਣੀ ਸ਼ੁਰੂ ਹੋ ਜਾਏਗੀ। ਜੇ ਤੁਸੀਂ ਪੀਸੀ ਪਾਈ ਹੈ ਤਾਂ ਉਹ ਉਬਾਲੇ ਦੇ ਨਾਲ ਹੀ ਵਿੱਚ ਘੁਲ ਜਾਏਗੀ। ਉਸ ਤੋਂ ਬਾਅਦ ਤੁਸੀਂ ਕਸਟਰਡ ਪਾਊਡਰ ਨੂੰ ਥੋੜ੍ਹੇ ਜਿਹੇ ਠੰਡੇ ਦੁੱਧ ਦੇ ਵਿੱਚ ਘੋਲਣਾ ਅਤੇ ਫਿਰ ਉਸਨੂੰ ਉਬਲਦੇ ਦੁੱਧ ਦੇ ਵਿੱਚ ਪਾ ਦੇਣਾ। ਲਗਾਤਾਰ ਚਲਾਉਂਦੇ ਰਹਿਣਾ, ਮਿਸ਼ਰਨ ਗਾੜਾ ਨਾ ਹੋ ਜਾਵੇ। ਇਸ ਲਈ ਬ੍ਰੈਡ ਦੇ ਟੁਕੜੇ ਜਿਹੜੇ ਆ ਉਹ ਇੱਕ ਬਰਤਨ ਦੇ ਵਿੱਚ ਪਾ ਲੈਣੇ, ਜਿਹੜਾ ਵੀ ਤੁਹਾਡਾ ਸੋਹਣਾ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ, ਉਹਦੇ ਉੱਪਰੋਂ ਕਸਟਰਡ ਪਾ ਦੇਣਾ, ਡਰਾਈ ਫਰੂਟ ਜਿਹੜਾ ਕੱਟ ਕਰਕੇ ਪਾ ਦੇਣਾ। ਇਸ ਨੂੰ 1 ਜਾਂ 2 ਘੰਟੇ ਵਾਸਤੇ ਫਰਿੱਜ ਦੇ ਵਿੱਚ ਰੱਖਣਾ। ਬਸ ਜੀ, ਡਿਸ਼ ਤੁਹਾਡੀ ਬਿਲਕੁਲ ਤਿਆਰ ਹੈ ਅਤੇ ਇਹਨੂੰ ਠੰਡਾ ਠੰਡਾ ਸਰਵ ਕਰ ਦੇਣਾ।
2: ਕਿਆ ਬਾਤ ਹੈ, ਬਹੁਤ ਹੀ ਵਧੀਆ ਤੁਸੀਂ ਆਸਾਨ ਅਤੇ ਜਲਦੀ ਬਣਨ ਵਾਲੀ ਜਿਹੜੀ ਰੈਸਪੀ ਹੈ ਅੱਜ ਦੱਸੀ ਹੈ।
3: ਬਿਲਕੁਲ,
2: ਅਤੇ ਜਦੋਂ ਘਰ ਵਿੱਚ ਅਸੀਂ ਕਈ ਵਾਰੀ ਮਿਠਾਈ ਨਹੀਂ ਹੁੰਦੀ ਜਾਂ ਫਿਰ ਕੁਝ ਇਹੋ ਜਿਹੀ ਸਮੱਗਰੀ ਜੋ ਜਲਦੀ ਨਹੀਂ ਤਿਆਰ ਕਰ ਸਕਦੇ, ਉਦੋਂ ਇਹ ਰੈਸਪੀ ਬਹੁਤ ਕੰਮ ਆਉਂਦੀ
3: ਹੈ। ਸਮਟਾਈਮ ਤੁਹਾਡੇ ਗੈਸਟ ਜਿਹੜੇ ਨੇ ਸਰਪ੍ਰਾਈਜ਼ ਤੁਹਾਨੂੰ ਦੇ ਦਿੰਦੇ ਨੇ ਤਾਂ ਤੁਹਾਡੇ ਘਰ ਬ੍ਰੈਡ ਆਲਮੋਸਟ ਸਾਰਿਆਂ ਦੇ ਘਰ ਹੁੰਦੀ ਹੈ ਕਿਉਂਕਿ ਮੋਰਨਿੰਗ ਉਹ ਖਾਣਾ ਪਸੰਦ ਕਰਦੇ ਨੇ, ਤਾਂ ਇਹ ਚੀਜ਼ਾਂ ਜਿਹੜੀਆਂ ਆਪਣੇ ਘਰ ਦੇ ਵਿੱਚ ਹੀ ਹੁੰਦੀਆਂ ਅਤੇ ਈਜ਼ੀਲੀ ਬਣ ਜਾਂਦੀਆਂ, ਇਹਦੇ ਵਾਸਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗੇਗਾ। ਜੇ ਕੋਈ ਗੈਸਟ ਆ ਰਿਹਾ ਤਾਂ ਘੱਟ ਤੋਂ ਘੱਟ ਅੱਧਾ ਪੌਣਾ ਘੰਟਾ ਤੁਹਾਡੇ ਘਰ ਬੈਠੇਗਾ, ਉਹਨੂੰ ਫਟਾਫਟ ਰੈਡੀ ਕੀਤਾ, ਫ੍ਰੀਜ਼ਰ ਦੇ ਵਿੱਚ ਰੱਖ ਦਿੱਤਾ ਅਤੇ ਚੀਜ਼ ਜਲਦੀ ਤਿਆਰ ਹੋ ਜਾਂਦੀ ਹੈ।
2: ਠੀਕ ਹੈ ਜੀ, ਬਹੁਤ ਵਧੀਆ ਰੈਸਿਪੀ ਤੁਸੀਂ ਦੱਸੀ ਤਰਨ, ਅਤੇ ਹੁਣ ਉਮੀਦ ਹੈ ਕਿ ਸਾਡੀਆਂ ਭੈਣਾਂ ਇਸ ਨੂੰ ਜ਼ਰੂਰ ਟਰਾਈ ਕਰਨਗੀਆਂ
3: ਜੀ।
2: ਅਸੀਂ ਹੁਣ ਇਜਾਜ਼ਤ ਲਵਾਂਗੇ।
3: ਬਿਲਕੁਲ ਜੀ
2: ਜੀ, ਅਤੇ ਫਿਰ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਲਈ ਹੈ ਜੀ ਇਜਾਜ਼ਤ। ਨਮਸਕਾਰ।

ਦੂਜੀ ਸਭਾ 'ਚ 4 ਵਜੇ ਦੀਆਂ ਮੁੱਖ ਖ਼ਬਰਾਂ ਤੋਂ ਬਾਅਦ 4:02 ਤੇ ਹਿੰਦੀ ਫਿਲਮ ਸੰਗੀਤ ਸੁਣੋਗੇ ਸਦਾ ਬਹਾਰ ਨਗਮੇ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ, ਆਲੂਆਂ ਦਾ ਮਿਆਰੀ ਬੀਜ ਉਤਪਾਦਨ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਸੁਖਵਿੰਦਰ ਸਿੰਘ। ਹਲਕਾ ਤੋਂ ਬਚਾ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਚਰਨ ਕਵਲ ਸਿੰਘ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ, ਮੌਸਮ ਦਾ ਹਾਲ ਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ। 7:45 ਦਾ ਸਮਾਂ ਰਹੇਗਾ ਵਿਵਿਧਾ ਦਾ। ਅੱਜ ਇਸ ਵਿੱਚ ਤੁਸੀਂ ਵਿਅੰਗ ਵਾਰਤਾ ਸੁਣੋਗੇ, ਅਬ ਦਿਲ ਵੀ ਪ੍ਰਦੂਸ਼ਿਤ ਹੋਣੇ ਲਗਾ ਹੈ। ਵਾਰਤਾਕਾਰ ਹੋਣਗੇ ਪ੍ਰੇਮ ਵਿੱਜ। ਇਸ ਤੋਂ ਬਾਅਦ ਚੰਦ ਗਜ਼ਲਾਂ ਸਮਾਤ ਫਰਮਾਓਗੇ। ਰਾਤ 8:00 ਤੁਸੀਂ ਹਿੰਦੀ ਗੀਤ ਸੁਣੋਗੇ ਤੇ 8:10 ਤੇ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਇਸਦਾ ਵਿਸ਼ਾ ਹੋਏਗਾ ਖੇਲ ਮਹਾਕੁੰਭ ਤੋਂ ਖੇਲੋ ਇੰਡੀਆ। 8:30 ਪੰਜਾਬੀ 'ਚ ਖ਼ਬਰਾਂ ਸੁਣੋਗੇ, 8:40 ਤੇ ਪੰਜਾਬੀ ਗੀਤਾਂ ਦਾ ਲੁਤਫ ਉਠਾਓਗੇ। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ 8:45 ਤੇ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ ਤੇ ਰਾਤ 9:30 ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੰਜਾਬੀ ਨਾਟਕ ਸੁਣੋਗੇ ਉਡੀਕ। 10:00 ਸਾਡੇ ਦਿੱਲੀ ਕੇਂਦਰ ਤੋਂ 20ਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣ ਸਕੋਗੇ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 10:20 ਤੇ ਫਿਲਮ ਮਿਊਜ਼ਿਕ ਲੁਤਫ ਉਠਾਓਗੇ। ਮੁਸ਼ਾਇਰਾ ਸਮਾਤ ਫਰਮਾਓਗੇ ਰਾਤ 10:30। ਸ਼ੋਰਾ ਹਜ਼ਰਾਤ ਮੁਹੰਮਦ ਮੁਅੱਜ਼ਮ ਸੈਫੀ, ਹਮਜ਼ਾ ਬਿਲਾਲ, ਮੁਹੰਮਦ ਮੁਕਰਮ ਸੈਫੀ ਤੇ ਡਾਕਟਰ ਸੰਦੀਪ ਕੁਮਾਰ ਹੋਣਗੇ। ਇਸ ਤੋਂ ਇਲਾਵਾ ਖ਼ਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਦਿਨੇ 3:00 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਰਾਤ 11:10 ਦਾ ਸਮਾਂ ਰਹੇਗਾ ਸੌਗਾਤ ਦਾ। ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 1:10 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੀ। ਹੁਣ ਤੋਂ ਥੋੜੀ ਦੇਰ ਬਾਅਦ 1:10 ਤੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਸਵਾ 1 ਤੋਂ ਲੈ ਕੇ 2:15 ਤੱਕ ਪ੍ਰੋਗਰਾਮ ਸੁਣੋਗੇ ਫੌਜੀ ਵੀਰਾਂ ਲਈ। ਇਸ ਵਿਚ ਖਬਰਾਂ ਆਪਣੇ ਨਿਰਧਾਰਿਤ ਸਮੇਂ ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਾਅਦ ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ ਚ ਅੱਜ ਤੁਸੀਂ ਬਲਜਿੰਦਰ ਸਿੰਘ ਆਜ਼ਾਦ ਕਵੀਸ਼ਰੀ ਤੇ ਸਾਥੀਆਂ ਵੱਲੋਂ ਕਵੀਸ਼ਰੀ ਸੁਣੋਗੇ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮਨਾ ਰਿਹਾ ਹੈ। 1907 ਵਿੱਚ ਅੱਜ ਦੇ ਹੀ ਦਿਨ ਭਗਤ ਸਿੰਘ ਦਾ ਜਨਮ ਪੰਜਾਬ ਦੇ ਤਤਕਾਲੀ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਸ਼੍ਰੀਮਤੀ ਵਿਦਿਆ ਦੇਵੀ ਅਤੇ ਕ੍ਰਿਸ਼ਨ ਸਿੰਘ ਦੇ ਘਰ ਹੋਇਆ ਸੀ। ਭਗਤ ਸਿੰਘ ਦਾ ਜਨਮ ਕ੍ਰਾਂਤੀਕਾਰੀਆਂ ਦੇ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ 7 ਭੈਣ ਭਰਾਵਾਂ ਵਿੱਚ ਦੂਜੇ ਸਥਾਨ 'ਤੇ ਸਨ। ਉਹਨਾਂ ਨੂੰ ਪਿਆਰ ਨਾਲ ਭਾਗਾਂ ਵਾਲਾ ਕਿਹਾ ਜਾਂਦਾ ਸੀ। ਉਹਨਾਂ ਦੇ ਜਨਮਦਿਨ ਮਨਾਉਣ ਲਈ ਅੱਜ ਦੁਪਹਿਰ ਬਾਅਦ ਲੁਧਿਆਣਾ ਵਿਖੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਸ਼ਨੇ ਇਨਕਲਾਬ ਨਾਂ ਦਾ ਇੱਕ ਰਾਜ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਲੋਕ ਸ਼ਹੀਦ ਭਗਤ ਸਿੰਘ ਨਗਰ ਸਥਿਤ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੀ ਇਸ ਮਹਾਨ ਸਪੂਤ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਭਗਤ ਸਿੰਘ ਨੇ ਅਦੁੱਤੀ ਹਿੰਮਤ ਅਤੇ ਬਹਾਦਰੀ ਨਾਲ ਆਜ਼ਾਦੀ ਅੰਦੋਲਨ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਮਾਣ ਸਨਮਾਨ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਦੀ ਭਗਤ ਸਿੰਘ ਦੀ ਭਾਵਨਾ ਭਾਰਤ ਦੇ ਨੌਜਵਾਨਾਂ ਦੇ ਸਾਹਸ ਅਤੇ ਦ੍ਰਿੜ ਸੰਕਲਪ ਦਾ ਪ੍ਰਤੀਕ ਹੈ।

0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਉਹਨਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਲਾਸਾਨੀ ਕੁਰਬਾਨੀ ਅਤੇ ਸੋਚ ਸਾਡੇ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹੇਗੀ। ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕਰੀਬ 24 ਘੰਟਿਆਂ ਤੱਕ ਚੱਲੇ ਤਣਾਅ ਤੋਂ ਬਾਅਦ ਪੰਜਾਬ ਪੁਲਿਸ ਨੇ ਦੇਰ ਰਾਤ ਸਥਿਤੀ 'ਤੇ ਕਾਬੂ ਪਾ ਲਿਆ ਏ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹਾਈਵੇ ਤੋਂ ਹਟਾਏ ਜਾਣ ਮਗਰੋਂ ਆਵਾਜਾਈ ਵੀ ਸੁਚਾਰੂ ਹੋ ਗਈ ਏ। ਵਿਦਿਆਰਥੀ ਕੁਝ ਦਿਨ ਪਹਿਲਾਂ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਜਬਰ ਜਨਾਹ ਦੀ ਘਟਨਾ ਸੰਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਇਸੇ ਦੌਰਾਨ ਕੈਂਪਸ ਵਿੱਚ ਭੰਨਤੋੜ ਕੀਤੀ ਗਈ, ਪੁਲਿਸ ਮੁਲਾਜ਼ਮਾਂ 'ਤੇ ਪਥਰਾਅ ਹੋਇਆ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਕੁਝ ਵਾਹਨਾਂ ਨੂੰ ਅੱਗ ਵੀ ਲਗਾਈ ਗਈ। ਬਾਅਦ ਵਿੱਚ ਪੁਲਿਸ ਨੇ ਸਥਿਤੀ ਨੂੰ ਕਾਬੂ ਕਰ ਲਿਆ। ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਕੈਂਪਸ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹਿੰਸਾ ਵਿੱਚ ਸ਼ਾਮਲ ਜਾਂ ਇਸ ਨੂੰ ਭੜਕਾਉਣ ਵਾਲੇ ਕਿਸੇ ਵੀ ਵਿਅਕਤੀ, ਭਾਵੇਂ ਉਹ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਸੰਬੰਧਿਤ ਹੋਏ, ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਕਾਰ ਤਾਲਮੇਲ ਕਰਕੇ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
1: ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਸਾਡੀ FIR ਦਰਜ ਹੋਈ ਹੈ, ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸੋ ਹੂਐਵਰ ਇਜ਼ ਇਨਵੋਲਵਡ ਇਨ ਦੀ ਇਨਸੀਡੈਂਟ ਰਿਲੇਟਡ ਟੂ ਸਟੂਡੈਂਟਸ, ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾਊਗਾ। ਕੋਈ ਵੱਡੇ ਤੋਂ ਵੱਡਾ ਬੰਦਾ ਵੀ ਹੈਗਾ, ਉਹ ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਹੈ, ਭਾਵੇਂ ਕੋਈ ਬੰਦਾ ਹੈਗਾ, ਵੀ ਵਿਲ ਇਨਵੈਸਟੀਗੇਟ ਇਟ ਇਨ ਅ ਪ੍ਰੋਫੈਸ਼ਨਲ ਮੈਨਰ, ਤੁਹਾਨੂੰ ਸਾਰਾ ਕੁਝ ਦੱਸਾਂਗੇ।
0: ਇਸੇ ਦੌਰਾਨ ਯੂਨੀਵਰਸਿਟੀ ਨੇ ਜਬਰ ਜਨਾਹ ਦੇ ਦੋਸ਼ਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਸਾਵਧਾਨੀ ਵਜੋਂ ਯੂਨੀਵਰਸਿਟੀ ਅੱਜ ਤੋਂ 10 ਦਿਨਾਂ ਲਈ ਬੰਦ ਕਰ ਦਿੱਤੀ ਗਈ ਹੈ। ਮਿਡ ਟਰਮ ਪ੍ਰੀਖਿਆਵਾਂ ਦੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਨੇ। DGP ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਉਹਨਾਂ ਨੂੰ ਫੈਲਾਉਣ। ਉਹਨਾਂ ਕਿਹਾ ਕਿ ਮਾਮਲੇ ਸੰਬੰਧੀ ਜਾਣਕਾਰੀ ਸਿਰਫ ਭਰੋਸੇਯੋਗ ਸੂਤਰਾਂ ਤੋਂ ਹੀ ਲਈ ਜਾਵੇ। ਫਿਰੋਜ਼ਪੁਰ ਜ਼ਿਲ੍ਹੇ ਦੇ ਮੰਦੋਟ ਵਿਖੇ ਕੱਲ੍ਹ ਭਾਜਪਾ ਵੱਲੋਂ ਕੱਢੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸੰਬੋਧਨ ਕਰਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਅਤੇ ਆਉਣ ਵਾਲੀ ਪੀੜ੍ਹੀ ਲਈ ਨਸ਼ਾ ਗੰਭੀਰ ਚੁਣੌਤੀ ਬਣਿਆ ਹੋਇਆ ਏ। ਉਹਨਾਂ ਦੋਸ਼ ਲਾਇਆ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਵਿੱਚ ਨਾਕਾਮ ਰਹੀ ਏ। ਸ਼ਰਮਾ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਕਿ ਸਿੱਧੇ ਤੌਰ 'ਤੇ ਨੌਜਵਾਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੀ ਏ। ਅਜਿਹੇ ਹਾਲਾਤ ਵਿੱਚ ਸਰਕਾਰ ਵੱਲੋਂ ਸਿਰਫ ਦਾਅਵੇ ਕਰਨ ਦੀ ਬਜਾਏ ਪ੍ਰਭਾਵਸ਼ਾਲੀ ਨਤੀਜਿਆਂ ਲਈ ਠੋਸ ਕਾਰਵਾਈ ਕਰਨ ਦੀ ਲੋੜ ਏ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਟੀਚਾ ਰੱਖਿਆ ਹੈ। ਇਹ ਟੀਚਾ ਉਦੋਂ ਤੱਕ ਹਾਸਲ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਦੇਸ਼ ਦੇ ਨੌਜਵਾਨ ਸਿਹਤਮੰਦ ਅਤੇ ਸਮਰੱਥ ਨਹੀਂ ਹੋਣਗੇ। ਬੈਂਕਾਂ ਦੀ ਅੱਜ ਤੋਂ ਸ਼ੁਰੂ ਹੋਣ ਵਾਲੀ 3 ਦਿਨਾਂ ਦੇਸ਼ ਵਿਆਪੀ ਹੜਤਾਲ ਰੱਦ ਕਰ ਦਿੱਤੀ ਗਈ ਏ। ਆਲ ਇੰਡੀਆ ਬੈਂਕ ਐਮਪਲੋਈਜ਼ ਐਸੋਸੀਏਸ਼ਨ ਨੇ ਇਸ ਦੀ ਪੁਸ਼ਟੀ ਕੀਤੀ ਏ। ਇਹ ਫੈਸਲਾ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਹੋਏ ਸਮਝੌਤੇ ਤੋਂ ਬਾਅਦ ਲਿਆ ਗਿਆ ਏ। ਇਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਹੜਤਾਲ ਰੱਦ ਕਰਨ ਦਾ ਫੈਸਲਾ ਕੱਲ੍ਹ ਰਾਤ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਾਂ ਵਿਚਕਾਰ ਹੜਤਾਲ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕਰਨ ਲਈ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਭਾਰਤ ਅੱਜ ਸਰਜੀਕਲ ਸਟ੍ਰਾਈਕ ਦੀ 10ਵੀਂ ਵਰ੍ਹੇਗੰਢ ਮਨਾ ਰਿਹਾ ਹੈ। 28 ਅਤੇ 29 ਸਤੰਬਰ 2016 ਦੀ ਰਾਤ ਨੂੰ ਫੌਜ ਨੇ ਕੰਟਰੋਲ ਰੇਖਾ ਦੇ ਪਾਰ ਦਹਿਸ਼ਤਗਰਦੀ ਟਿਕਾਣਿਆਂ ਖਿਲਾਫ਼ ਨਿਸ਼ਾਨਾਬੱਧ ਕਾਰਵਾਈ ਕੀਤੀ। ਇਹ ਕਾਰਵਾਈ 18 ਸਤੰਬਰ ਨੂੰ ਉਹੀ ਉੜੀ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਕੀਤੀ ਗਈ ਸੀ, ਜਿਸ ਵਿੱਚ 18 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸ ਕਾਰਵਾਈ ਨੇ ਦਹਿਸ਼ਤਗਰਦੀ ਖਿਲਾਫ਼ ਭਾਰਤ ਦੀ ਸੁਰੱਖਿਆ ਨੀਤੀ ਵਿੱਚ ਇੱਕ ਤਬਦੀਲੀ ਦੀ ਨਿਸ਼ਾਨਦੇਹੀ ਕੀਤੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲੇ @AIR_RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਪਦਵਾ ਵੱਲੋਂ ਜੈ ਹਿੰਦ। ਤੁਹਾਡੇ ਮਨੋਰੰਜਨ ਲਈ ਲੈ ਕੇ ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਨਗਮੇ। ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਦਿਲਵਾਲੇ ਦੁਲਹਨੀਆਂ ਲੈ ਜਾਏਂਗੇ ਫਿਲਮ ਦਾ। ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਕੁਮਾਰ ਸਾਨੂ ਦੀਆਂ। ਇਸ ਗੀਤ ਦੇ ਗੀਤਕਾਰ ਨੇ ਆਨੰਦ ਬਖਸ਼ੀ ਅਤੇ ਸੰਗੀਤਕਾਰ ਜਤਿਨ ਲਲਿਤ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਕਹੋ ਨਾ ਪਿਆਰ ਹੈ ਫਿਲਮ ਦਾ। ਆਵਾਜ਼ਾਂ ਲੱਕੀ ਅਲੀ ਅਤੇ ਰਮਿਆ ਦੀਆਂ, ਗੀਤਕਾਰ ਸਾਵਨ ਕੁਮਾਰ ਅਤੇ ਸੰਗੀਤਕਾਰ ਨੇ ਰਾਜੇਸ਼ ਰੋਸ਼ਨ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਸੁਣੋ ਬੁਲੇਟਿਨ ਦੀਆਂ ਖਾਸ ਖਬਰਾਂ। ਸੁਪਰੀਮ ਕੋਰਟ ਨੇ 2000 ਰੁਪਏ ਤੋਂ ਵੱਧ ਦੇ ਵਿਅਕਤੀ ਤੋਂ ਵਪਾਰੀ UPI ਲੈਣ ਦੇਣ ਤੇ ਮਰਚੈਂਟ ਡਿਸਕਾਊਂਟ ਰੇਟ MDR ਲਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਵਿਸ਼ਵ ਆਗੂਆਂ ਨੇ ਸਿੱਖਿਆ, ਹੁਨਰ, ਤਕਨਾਲੋਜੀ ਅਤੇ ਰੁਜ਼ਗਾਰ ਰਾਹੀਂ ਆਲਮੀ ਖੁਸ਼ਹਾਲੀ ਲਿਆਉਣ ਲਈ ਵੱਧ ਰਹੀ ਨੌਜਵਾਨ ਆਬਾਦੀ ਦੀ ਸਮਰੱਥਾ ਉੱਤੇ ਜ਼ੋਰ ਦਿੱਤਾ ਹੈ। ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਦੇਸ਼ ਵਿੱਚ 100 ਕਰੋੜ ਤੋਂ ਵੱਧ ਲੋਕਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਮਿਲ ਰਿਹਾ ਹੈ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਨਮ ਵਰੇਗੰਢ ਮਨਾ ਰਿਹਾ ਹੈ ਅਤੇ ਏਸ਼ੀਆਈ ਖੇਡਾਂ 'ਚ ਭਾਰਤ ਦੀ ਈਸ਼ਾ ਸਿੰਘ ਨੇ ਔਰਤਾਂ ਦੇ 25 ਮੀਟਰ ਪਿਸਟਲ ਵਿਅਕਤੀਗਤ ਮੁਕਾਬਲੇ ਚਾਂਦੀ ਦਾ ਤਮਗਾ ਜਿੱਤਿਆ। ਭਾਰਤ ਦੀ ਮਰਦਾਂ ਦੀ ਕ੍ਰਿਕਟ ਟੀਮ ਵੀ ਸੈਮੀਫਾਈਨਲ 'ਚ ਪਹੁੰਚੀ ਹੈ। ਹੁਣ ਖਬਰਾਂ ਵਿਸਥਾਰ ਦੇ ਨਾਲ।

0: ਸੁਪਰੀਮ ਕੋਰਟ ਨੇ ਅੱਜ 2000 ਰੁਪਏ ਤੋਂ ਵੱਧ ਦੇ ਵਿਅਕਤੀ ਤੋਂ ਵਪਾਰੀ UPI ਲੈਣ ਦੇਣ ਉੱਤੇ ਮਰਚੈਂਟ ਡਿਸਕਾਊਂਟ ਰੇਟ MDR ਲਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਫੀਸ ਅਗਲੇ ਮਹੀਨੇ ਦੀ 15 ਤਰੀਕ ਤੋਂ ਲਾਗੂ ਹੋਣੀ ਹੈ। 2000 ਰੁਪਏ ਤੋਂ ਵੱਧ ਦੇ UPI ਭੁਗਤਾਨਾਂ ਉੱਤੇ MDR ਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਇਹ ਮਾਮਲਾ ਕਾਨੂੰਨੀ ਨਾਲੋਂ ਵਧੇਰੇ ਤਕਨੀਕੀ ਏ। ਸੁਪਰੀਮ ਕੋਰਟ ਨੇ ਕੇਂਦਰ ਅਤੇ ਹੋਰ ਧਿਰਾਂ ਨੂੰ 4 ਹਫ਼ਤਿਆਂ ਦੇ ਅੰਦਰ ਜਵਾਬੀ ਹਲਫ਼ਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਭਾਰਤ ਅੱਜ ਸਰਜੀਕਲ ਸਟ੍ਰਾਈਕ ਦੀ 10ਵੀਂ ਵਰ੍ਹੇਗੰਢ ਮਨਾ ਰਿਹਾ ਹੈ। 28 ਅਤੇ 19 ਸਤੰਬਰ 2016 ਦੀ ਰਾਤ ਨੂੰ ਫੌਜ ਨੇ ਕੰਟਰੋਲ ਰੇਖਾ ਦੇ ਪਾਰ ਦਹਿਸ਼ਤਗਰਦਾਂ ਦੇ ਟਿਕਾਣਿਆਂ ਖਿਲਾਫ਼ ਨਿਸ਼ਾਨਾਬੱਧ ਕਾਰਵਾਈਆਂ ਕੀਤੀਆਂ ਸਨ। ਇਹ ਕਾਰਵਾਈ 18 ਸਤੰਬਰ ਨੂੰ ਉੜੀ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਕੀਤੀ ਗਈ ਸੀ, ਜਿਸ ਵਿੱਚ 18 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸ ਕਾਰਵਾਈ ਨੇ ਦਹਿਸ਼ਤਗਰਦੀ ਖਿਲਾਫ਼ ਭਾਰਤ ਦੀ ਸੁਰੱਖਿਆ ਨੀਤੀ 'ਚ ਤਬਦੀਲੀ ਦੀ ਨਿਸ਼ਾਨਦੇਹੀ ਕੀਤੀ। ਇਸ ਤੋਂ ਬਾਅਦ 2019 'ਚ ਬਾਲਾਕੋਟ ਅਤੇ 2025 'ਚ ਆਪਰੇਸ਼ਨ ਸਿੰਦੂਰ ਵਿੱਚ ਪਾਕਿਸਤਾਨ ਵਿਰੁੱਧ ਕਾਰਵਾਈਆਂ ਕੀਤੀਆਂ ਗਈਆਂ। ਕੱਲ੍ਹ ਆਕਾਸ਼ਵਾਣੀ ਉੱਤੇ ਪ੍ਰਸਾਰਿਤ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2016 ਦੇ ਸਰਜੀਕਲ ਸਟ੍ਰਾਈਕ ਨੂੰ ਅਹਿਮ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ 'ਚ ਦਹਿਸ਼ਤਗਰਦੀ ਵਿਰੋਧੀ ਭਾਰਤ ਦਾ ਨਜ਼ਰੀਆ ਬਦਲ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਿਸ਼ਤਗਰਦੀ ਹਮਲਿਆਂ ਦੇ ਲੰਮੇ ਸਮੇਂ ਬਾਅਦ ਸਰਜੀਕਲ ਸਟ੍ਰਾਈਕ ਭਾਰਤ ਦੀ ਫੈਸਲਾਕੁੰਨ ਕਾਰਵਾਈ ਸੀ। ਉਨ੍ਹਾਂ ਨੇ 2008 ਵਿੱਚ ਦਿੱਲੀ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਅਤੇ 26/11 ਦੇ ਮੁੰਬਈ ਦਹਿਸ਼ਤਗਰਦੀ ਹਮਲਿਆਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਮਰਦਮਸ਼ੁਮਾਰੀ ਲਈ ਸਮਾਂ ਕੱਢਣ ਦੀ ਅਪੀਲ ਕੀਤੀ ਏ। ਕੱਲ੍ਹ ਦੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਦਿੱਤੇ ਗਏ ਸੱਦੇ ਨੂੰ ਯਾਦ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮਰਦਮਸ਼ੁਮਾਰੀ 'ਚ ਹਿੱਸਾ ਲੈਣਾ ਸਾਰੇ ਨਾਗਰਿਕਾਂ ਦਾ ਰਾਸ਼ਟਰੀ ਫਰਜ਼ ਏ। ਉਨ੍ਹਾਂ ਕਿਹਾ ਕਿ ਇਹ ਹਿੱਸੇਦਾਰੀ ਦੇਸ਼ ਦੇ ਭਵਿੱਖ ਦੀ ਸਹੀ ਤਸਵੀਰ ਪੇਸ਼ ਕਰਦੀ ਏ। ਅੱਜ ਤੋਂ ਸ਼ੁਰੂ ਹੋਣ ਵਾਲੀ ਤਜਵੀਜ਼ ਸੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਰੱਦ ਕਰ ਦਿੱਤੀ ਗਈ ਏ। ਆਲ ਇੰਡੀਆ ਬੈਂਕ ਇੰਪਲੋਈਜ਼ ਐਸੋਸੀਏਸ਼ਨ ਨੇ ਇਸ ਦੀ ਪੁਸ਼ਟੀ ਕੀਤੀ ਏ। ਇਹ ਫੈਸਲਾ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਹੋਏ ਸਮਝੌਤੇ ਤੋਂ ਬਾਅਦ ਲਿਆ ਗਿਆ ਹੈ। ਇਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਹੜਤਾਲ ਰੱਦ ਕਰਨ ਦਾ ਫੈਸਲਾ ਕੱਲ੍ਹ ਰਾਤ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਵਿਚਕਾਰ ਹੜਤਾਲ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕਰਨ ਲਈ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ AIIB ਦੀ 11ਵੀਂ ਸਾਲਾਨਾ ਮੀਟਿੰਗ ਅਤੇ AIIB ਨਿਵੇਸ਼ਕ ਸੰਵਾਦ 2026 'ਚ ਹਿੱਸਾ ਲੈਣ ਲਈ ਕਤਰ ਦੀ ਰਾਜਧਾਨੀ ਦੋਹਾ ਪਹੁੰਚ ਗਏ ਨੇ। ਦੁਨੀਆ ਭਰ ਦੇ ਮੈਂਬਰ ਵਫਦ, ਨੀਤੀ ਘਾੜੇ ਅਤੇ ਹੋਰ ਸੰਬੰਧਿਤ ਧਿਰਾਂ ਇਸ ਸਾਲਾਨਾ ਮੀਟਿੰਗ 'ਚ ਇਕੱਠੇ ਹੋ ਕੇ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਦੀ ਰਣਨੀਤਕ ਦਸ਼ਾ, ਸੰਚਾਲਨ ਸੰਬੰਧੀ ਤਰਜੀਹਾਂ ਅਤੇ ਭਵਿੱਖ ਦੇ ਏਜੰਡੇ 'ਤੇ ਚਰਚਾ ਕਰਨਗੇ। ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਵਿਸ਼ਵ ਆਗੂਆਂ ਨੇ ਸਿੱਖਿਆ, ਹੁਨਰ, ਤਕਨਾਲੋਜੀ ਅਤੇ ਰੋਜ਼ਗਾਰ ਰਾਹੀਂ ਆਲਮੀ ਖੁਸ਼ਹਾਲੀ ਨੂੰ ਅੱਗੇ ਵਧਾਉਣ 'ਚ ਵੱਧ ਰਹੀ ਨੌਜਵਾਨ ਆਬਾਦੀ ਦੀ ਸਮਰੱਥਾ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ AI 'ਚ ਤੇਜ਼ੀ ਨਾਲ ਹੋ ਰਹੀ ਤਰੱਕੀ ਨਾ ਬਰਾਬਰੀ ਨੂੰ ਵਧਾ ਸਕਦੀ ਹੈ। ਵਿਦੇਸ਼ ਮੰਤਰੀ SJ ਨੇ ਕਿਹਾ ਕਿ AI ਮਨੁੱਖ ਦੀ ਮਜ਼ਬੂਤੀ ਅਤੇ ਆਰਥਿਕ ਖੁਸ਼ਹਾਲੀ ਲਈ ਬਲਾਕਾਰੀ ਤਾਕਤ ਬਣ ਸਕਦੀ ਹੈ। ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਕਿ ਇਸ ਦੀ ਦੁਰਵਰਤੋਂ ਪੱਖਪਾਤ ਨੂੰ ਹੋਰ ਡੂੰਘਾ ਕਰ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ਾਂ ਨੂੰ ਆਪਣੀਆਂ ਕੌਮੀ ਤਰਜੀਹਾਂ ਦੇ ਮੁਤਾਬਕ AI ਦੇ ਮਾਡਲ ਵਿਕਸਿਤ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਏ। ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸੁਗਿਓਨੋ ਨੇ ਕਿਹਾ ਕਿ ਲਚਕੀਲਾਪਣ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਪਰਿਵਾਰ ਆਪਣਾ ਗੁਜ਼ਾਰਾ ਚਲਾਉਣ ਦੇ ਸਮਰੱਥ ਹੁੰਦੇ ਨੇ, ਕਾਸ਼ਤਕਾਰ ਅਨਾਜ ਪੈਦਾ ਕਰਦੇ ਨੇ ਅਤੇ ਬੱਚਿਆਂ ਨੂੰ ਸਿੱਖਣ ਅਤੇ ਆਪਣਾ ਭਵਿੱਖ ਬਣਾਉਣ ਦੇ ਮੌਕੇ ਮਿਲਦੇ ਨੇ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਆਂਗ ਨੇ ਕਿਹਾ ਕਿ AI ਦੀ ਕ੍ਰਾਂਤੀ ਨਾ ਬਰਾਬਰੀ ਨੂੰ ਵਧਾਉਣ ਅਤੇ ਨੌਜਵਾਨ ਪੀੜ੍ਹੀ 'ਚ ਚਿੰਤਾ ਵਧਾਉਣ ਦਾ ਖਤਰਾ ਪੈਦਾ ਕਰਦੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਕਿਰਤ ਅਤੇ ਰੋਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ 100 ਕਰੋੜ ਤੋਂ ਵੱਧ ਲੋਕਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਮਿਲ ਰਿਹਾ ਏ। ਇਸ ਵਿੱਚ 60 ਕਰੋੜ ਤੋਂ ਵੱਧ ਨਾਗਰਿਕਾਂ ਲਈ 5 ਲੱਖ ਰੁਪਏ ਦੀ ਸਿਹਤ ਸੁਰੱਖਿਆ ਯੋਜਨਾ, 25 ਕਰੋੜ ਲੋਕਾਂ ਲਈ ESIC ਸਿਹਤ ਸੁਰੱਖਿਆ, 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਅਨਾਜ ਅਤੇ ਕਿਸਾਨਾਂ ਅਤੇ ਔਰਤਾਂ ਨੂੰ ਵਿੱਤੀ ਸਹਾਇਤਾ ਸ਼ਾਮਲ ਏ। ਉਹ ਨਵੀਂ ਦਿੱਲੀ 'ਚ ਕਰਵਾਏ ਉਦਯੋਗਿਕ ਸੰਬੰਧਾਂ ਅਤੇ ਕਿਰਤ ਅਤੇ ਪੁਰਸਕਾਰ ਸੰਬੰਧੀ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
1: 25 ਕਰੋੜ ਲੋਕੋ ਕੋ ESIC ਕੀ ਹੈਲਥ ਸਿਕਿਉਰਿਟੀ ਦੇ ਰਹੇ ਹੈ, 80 ਕਰੋੜ ਲੋਕੋ ਕੋ ਮੁਫ਼ਤ ਅਨਾਜ ਦੇ ਰਹੇ ਹੈ, 10 ਕਰੋੜ ਕਿਸਾਨ ਕੇ ਅਕਾਊਂਟ ਮੇ ਹਰ 4 ਮਹੀਨੇ 2000 ਰੁਪਿਆ ਡਾਲਤੇ ਹੈ। ਆਜ ਦੇਸ਼ ਕੇ 10 ਸਟੇਟ ਐਸੇ ਹੈ ਜੋ ਮਹਿਲਾ

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮੋਨੂ, ਤੂੰ ਅੱਜਕਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ, ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
5: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
6: ਫੌਜੀ ਵੀਰੋ, ਅੱਜ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਆਨੰਦ ਮਾਣਿਆ ਹੋਏਗਾ। ਇਸ ਉਮੀਦ ਦੇ ਨਾਲ ਮੈਨੂੰ ਯਾਨੀ ਦੀਪਾਲੀ ਨੂੰ ਇਜਾਜ਼ਤ ਦਿਓ। ਜੈ ਹਿੰਦ।

0: ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ, ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਰੰਗਲੀ ਧਰਤੀ, ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਬਲਜਿੰਦਰ ਸਿੰਘ ਆਜ਼ਾਦ ਕਵੀਸ਼ਰੀ ਤੇ ਸਾਥੀਆਂ ਵੱਲੋਂ ਕਵੀਸ਼ਰੀ ਸੁਣੋ, ਸ਼ਹੀਦ ਭਗਤ ਸਿੰਘ।
2: ਹਿੰਦੁਸਤਾਨ ਦੀ ਪਾਵਨ ਧਰਤੀ, ਜਿਸ ਧਰਤੀ ਦੇ ਗੁਰੂਆਂ ਅਤੇ ਪੀਰਾਂ ਨੇ ਅਵਤਾਰ ਲਿਆ ਔਰ ਇਸੇ ਹੀ ਪਾਵਨ ਧਰਤੀ 'ਤੇ ਦੇਸ਼ ਭਗਤਾਂ ਨੇ ਆਜ਼ਾਦੀ ਦਿਵਾਉਣ ਦੇ ਵਿੱਚ ਬੜਾ ਵੱਡਾ ਹਿੱਸਾ ਪਾਇਆ। ਸਾਡੇ ਭਾਰਤ ਦਾ ਇਤਿਹਾਸ, ਜਿਹਦੇ ਅੰਦਰ ਬਹੁਤ ਵੱਡੇ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ, ਅੱਜ ਹਿੰਦੁਸਤਾਨ ਦੇ ਇਤਿਹਾਸ ਨੂੰ ਜੇ ਕੁਰਬਾਨੀਆਂ ਦਾ ਇਤਿਹਾਸ ਕਿਹਾ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ। ਅੱਜ ਜਿਸ ਦੇਸ਼ ਭਗਤ ਦੀ ਗੱਲ ਕਰਨ ਲੱਗਾ ਉਹ ਹੈ ਸਰਦਾਰ ਭਗਤ ਸਿੰਘ। ਸਰਦਾਰ ਭਗਤ ਸਿੰਘ ਸਰਦਾਰ ਕਿਸ਼ਨ ਸਿੰਘ ਜੀ ਦੇ ਗ੍ਰਹਿ ਵਿਖੇ ਪੈਦਾ ਹੋ ਕੇ ਦੁਨੀਆਂ ਦੇ ਲੋਕਾਂ ਨੂੰ ਜੋ ਕੁਝ ਦਿੱਤਾ ਉਹਦੀ ਦਾਸਤਾਨ ਕਹਿਣ ਤੋਂ ਪਹਿਲਾਂ ਆਓ ਉਹਨਾਂ ਦੇ ਜਨਮ ਦੀ ਗੱਲ ਕਰਾਂ। ਸਰਦਾਰ ਕਿਸ਼ਨ ਸਿੰਘ ਜੀ ਦੇ ਘਰ ਇਹ ਮਹਾਨ ਯੋਧਾ ਜਿਵੇਂ ਪ੍ਰਗਟ ਹੋਇਆ ਉਹਦੀ ਤਸਵੀਰ ਕਵਿਤਾ ਦੇ ਰਹੇ ਸਾਥੀ ਇਉਂ ਕਹਿ ਰਹੇ ਹਨ।
3: ਸਾਲ 1907 ਦਾ ਸਤੰਬਰ ਮਹੀਨਾ ਜਦ ਸੀ ਭਾ

0: ਕਿਸ਼ਨ ਸਿੰਘ ਘਰ ਜਨਮਿਆ ਇੱਕ ਵੀਰ ਪੰਜਾਬੀ
1: ਬਈ ਗਿੱਲਾ ਕਿਸ਼ਨ ਸਿੰਘ ਨੂੰ ਅੱਜ ਮਿਲਣ ਵਧਾਈਆਂ ਵਿਹੜੇ ਦੇ ਵਿੱਚ ਰੌਣਕਾਂ ਨੇ ਦੂਣ ਸਵਾਈਆਂ।

0: ਕਿਸ਼ਨ ਸਿੰਘ ਘਰ ਜਨਮਿਆ ਇੱਕ ਵੀਰ ਪੰਜਾਬੀ।
1: ਸਰਦਾਰ ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਜੋ ਚਿਣਗ ਸੀ ਉਹਨੂੰ ਆਪਣੇ ਪਰਿਵਾਰ ਤੋਂ ਲੱਗੀ, ਕਿਉਂਕਿ ਉਹਨਾਂ ਦਿਨਾਂ ਵਿੱਚ ਸਰਦਾਰ ਕਿਸ਼ਨ ਸਿੰਘ ਸਰਦਾਰ ਭਗਤ ਸਿੰਘ ਦੇ ਪਿਤਾ ਜੀ ਕਾਂਗਰਸ ਦੇ ਉੱਘੇ ਲੀਡਰ ਸਨ, ਔਰ ਉਹਨਾਂ ਦੇ ਨਾਲ ਹੀ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੋ ਉਸ ਵੇਲੇ ਪਗਲੀ ਸੰਭਾਲ ਜੱਟਾ ਲਹਿਰ ਚੱਲ ਰਹੀ ਸੀ ਉਹਦੇ ਮੋਢੀ ਗਿਣੇ ਜਾਂਦੇ ਸਨ। ਇਸ ਕਰਕੇ ਇਹ ਲਗਨ ਦੇਸ਼ ਭਗਤੀ ਦੀ ਉਹਨਾਂ ਨੂੰ ਆਪਣੇ ਪਰਿਵਾਰ ਤੋਂ ਲੱਗੀ। ਥੋੜ੍ਹਾ ਜਿਹਾ ਜਵਾਨ ਹੋਏ ਇਹ ਜਜ਼ਬਾ ਅੱਗੇ ਤੋਂ ਅੱਗੇ ਵੱਧਦਾ ਗਿਆ। 1925 ਦੇ ਵਿੱਚ ਉਹ ਨੈਸ਼ਨਲ ਕਾਲਜ ਦੇ ਵਿੱਚ ਪੜ੍ਹਦੇ ਸੀ, ਜਿਨ੍ਹਾਂ ਦਿਨਾਂ ਅੰਦਰ ਇਹ ਲਹਿਰ ਅੱਗੇ ਤੁਰਦੀ ਜਾ ਰਹੀ ਸੀ, ਔਰ ਇਹਦਾ ਪ੍ਰਭਾਵ ਇੰਨਾ ਜ਼ਿਆਦਾ ਬਣ ਗਿਆ ਕਿਉਂਕਿ ਜਲ੍ਹਿਆਂਵਾਲੇ ਬਾਗ ਦਾ ਸਾਕਾ ਉਹਨਾਂ ਦੀਆਂ ਅੱਖਾਂ ਅੱਗੇ ਘੁੰਮਦਾ ਸੀ। ਇਹਦਾ ਅਸਰ ਵੀ ਉਹਨਾਂ ਨੇ ਬੜਾ ਵੱਡਾ ਗ੍ਰਹਿਣ ਕੀਤਾ, ਔਰ ਇਸੇ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਵਾਸਤੇ ਸਰਦਾਰ ਭਗਤ ਸਿੰਘ ਨੇ ਆਪਣੇ ਸਾਥੀਆਂ ਨੂੰ ਇਕੱਠੇ ਕਰਕੇ ਇੱਕ ਨੌਜਵਾਨ ਸਭਾ ਬਣਾਈ। ਉਹਦੇ ਅੰਦਰ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈਣ ਵਾਸਤੇ ਅੱਜ ਇੱਕ ਤਕਰੀਰ ਕਰ ਰਹੇ ਨੇ, ਆਪਣੇ ਸਾਥੀਆਂ ਨੂੰ ਇਕੱਠੇ ਕਰਕੇ ਕੁਝ ਦੱਸ ਰਹੇ ਨੇ, ਉਹਦੀ ਤਸਵੀਰ ਤੁਹਾਡੇ ਸਾਹਮਣੇ ਜਥਾ ਇਉਂ ਕਹਿ ਰਿਹਾ ਹੈ।
2: ਬਈ ਕਈ ਜੀਣ ਗੁਲਾਮਾਂ ਦਾ ਪਰਨੇ ਹੋ ਕੇ ਸਿਸਕੀਆਂ ਲੈਣਾ, ਹੁਣ ਜਾਗੋ ਹੋਸ਼ ਕਰੋ ਵੀਰੋ ਭਗਤ ਸਿੰਘ ਦਾ ਕਹਿਣਾ, ਭੁੱਲ ਜਾਓ ਸੋਣਾ ਸਿਰ ਧੜਦੀ ਬਾਜੀ ਲਾ ਆਪਾਂ ਦੇਸ਼ ਆਜ਼ਾਦ ਕਰਾਉਣਾ।
0: ਇਕੱਠੇ ਕਰ ਵੀਰਾਂ ਨੂੰ ਕਰਦਾ ਭਗਤ।

ਇਹ ਨੌਜਵਾਨ ਸਭਾ ਨੇ ਆਪਣੀ ਪੜ੍ਹਾਈ ਜਾਰੀ ਰੱਖੀ, ਨਾਲ ਦੀ ਨਾਲ ਹਰ ਵੇਲੇ ਮੀਟਿੰਗਾਂ ਕਰਕੇ ਇਹਨਾਂ ਗੋਰਿਆਂ ਤੋਂ ਗੁਲਾਮੀ ਤੋਂ ਛੁਟਕਾਰਾ ਪਾਉਣ ਵਾਸਤੇ ਯਤਨ ਆਰੰਭ ਕਰ ਦਿੱਤੇ। ਇਹਨਾਂ ਦਾ ਜੋ ਯੁੱਧ ਆਰੰਭ ਹੋ ਚੁੱਕਾ ਸੀ ਉਹਦੇ ਅੰਦਰ ਇਹਨਾਂ ਨੇ ਛੋਟੀਆਂ ਛੋਟੀਆਂ ਮੀਟਿੰਗਾਂ ਕਰਕੇ ਨਾਲ ਦੀ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ। ਨਾਲ ਦੀ ਨਾਲ ਇਹਨਾਂ ਨੇ ਇਸ ਯੁੱਧ ਨੂੰ ਅੰਜਾਮ ਦੇਣ ਵਾਸਤੇ ਪੱਕਾ ਮਨ ਦੇ ਅੰਦਰ ਫੈਸਲਾ ਧਾਰ ਲਿਆ ਸੀ ਔਰ ਅੱਜ ਸਮਾਂ ਬਣਿਆ ਔਰ ਸਲਾਹ ਕੀਤੀ ਗਈ ਕਿ ਸਭ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈ ਲਿਆ ਜਾਵੇ। ਇਹ ਬਦਲਾ ਲੈਣ ਵਾਸਤੇ ਸਭ ਤੋਂ ਪਹਿਲਾਂ ਨਿਸ਼ਾਨਾ ਬਣਿਆ ਮਿਸਟਰ ਸਕਾਟ ਨੂੰ।

0: ਸਾਹਮਣੇ ਰੱਖ ਕੇ ਕਿ ਇਹਨੂੰ ਮੌਤ ਦਾ ਜਾਮ ਪਲਾ ਦਿੱਤਾ ਜਾਵੇ, ਇਹਦੇ ਜੀਵਨ ਦੀ ਲੀਲਾ ਖਤਮ ਕਰ ਦਿੱਤੀ ਜਾਵੇ। ਪਰ ਖਾਲਸਾ ਜੀ, ਜੋ ਫੈਸਲਾ ਹੋ ਚੁੱਕਾ ਸੀ ਉਹਦੇ ਮੁਤਾਬਕ ਕਈ ਵਾਰੀ ਪਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਿਆ ਕਰਦਾ। ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਮਤਾ ਕਰੇ ਪੱਛਮ ਕੇ ਤਾਂ ਹੀ ਪੂਰਬ ਹੀ ਲੈ ਜਾਤ ਹੈ। ਅੱਜ ਜਦੋਂ ਉਸ ਫੈਸਲੇ ਦੇ ਮੁਤਾਬਕ ਇਹ ਸਾਰੇ ਨੌਜਵਾਨ ਨਿਕਲੇ ਔਰ ਸਾਹਮਣੇ ਸਾਂਡਰਸ ਨਿਕਲ ਆਇਆ, ਮੋਟਰਸਾਈਕਲ 'ਤੇ ਸਵਾਰੀ ਕਰਦਾ ਹੋਇਆ ਅੱਗੇ ਜਾ ਰਿਹਾ ਸੀ, ਸਭ ਤੋਂ ਪਹਿਲਾਂ ਫੈਸਲਾ ਹੋਇਆ ਕਿ ਇਸ ਪਾਪੀ ਨੂੰ ਸੋਧ ਦੇਣਾ ਚਾਹੀਦਾ। ਸਾਰਿਆਂ ਨੇ ਇੱਕੋ ਇਸ਼ਾਰੇ ਦੇ ਨਾਲ ਸਲਾਹ ਕਰਕੇ ਸਾਂਡਰਸ ਦੇ ਉੱਪਰ ਹਮਲਾ ਕਰਕੇ ਉਹਨੂੰ ਜਿਵੇਂ ਮੌਤ ਦਾ ਘਾਟ ਉਤਾਰਿਆ, ਉਸ ਵੇਲੇ ਦਾ ਸੀਨ ਕਵਿਤਾ ਰਹੇ ਸਾਥੀ ਇਉਂ ਕਹਿ ਰਹੇ ਹਨ।
1: ਜੋ ਜਾਲ

ਇਸ ਗੋਰੇ ਪਾਪੀ ਤੋਂ ਬਦਲਾ ਲੈ ਕੇ ਇਹਨੂੰ ਸਦਾ ਦੀ ਨੀਂਦ ਸਵਾ ਕੇ ਯੋਧੇ ਆਪੋ ਆਪਣੇ ਟਿਕਾਣਿਆਂ 'ਤੇ ਪਹੁੰਚ ਚੁੱਕੇ ਸਨ। ਇਸ ਤੋਂ ਅਗਲਾ ਕਦਮ ਚੁੱਕਣ ਲਈ ਫਿਰ ਮੀਟਿੰਗ ਬੁਲਾਈ ਗਈ। ਰਾਜਗੁਰੂ ਸੁਖਦੇਵ ਔਰ ਹੋਰ ਸਾਥੀਆਂ ਦੇ ਨਾਲ ਮੀਟਿੰਗ ਕਰਕੇ ਅਗਲਾ ਕਦਮ ਜਿਹੜਾ ਚੁੱਕਿਆ ਗਿਆ ਉਹ ਸੀ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟਣਾ। ਜਿਸ ਵੇਲੇ ਬੰਬ ਸੁੱਟਿਆ ਭੱਜ ਦੜ ਮੱਚ ਗਈ, ਪਰ ਇਹ ਉਸ ਵੇਲੇ ਆਜ਼ਾਦੀ ਦੇ ਪ੍ਰਵਾਨੇ ਉਸੇ ਜਗ੍ਹਾ 'ਤੇ ਖਲੋਤੇ ਇਹ ਗੱਲ ਕਹਿੰਦੇ ਰਹੇ, ਅਸਾਂ ਨੇ ਕਿਸੇ ਦਾ ਘਾਣ ਕਰਨ ਵਾਸਤੇ, ਕਿਸੇ ਨੂੰ ਮੌਤ ਦੇ ਘਾਟ ਉਤਾਰਨ ਵਾਸਤੇ ਬੰਬ ਨਹੀਂ ਸੁੱਟਿਆ। ਅਸੀਂ ਸਰਕਾਰ ਦੀ ਸੁੱਤੀ ਹੋਈ ਨੀਂਦ 'ਚੋਂ ਜਗਾਉਣ ਵਾਸਤੇ ਇਹਨਾਂ ਨੂੰ ਬੰਬ ਸੁੱਟ ਕੇ ਇਹਨਾਂ ਨੂੰ ਚੁਕੰਨੇ ਕਰਨਾ ਚਾਹੁੰਦੇ ਸੀ। ਇਸ ਵੇਲੇ ਯੋਧੇ ਭੱਜੇ ਨਹੀਂ, ਇਹ ਗ੍ਰਿਫਤਾਰ ਹੋਏ, ਅਦਾਲਤ ਦੇ ਵਿੱਚ ਕੇਸ ਚੱਲਿਆ। ਅਦਾਲਤ ਨੇ ਖਾਲਸਾ ਜੀ 9 ਅਕਤੂਬਰ 1930 ਨੂੰ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪਰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਮਾਤਾ ਮਿਲਣ ਵਾਸਤੇ ਗਈ। ਉਹ ਧਰਮੀ ਮਾਤਾ ਨੇ ਆਪਣੇ ਪੁੱਤਰ ਦੇ ਅੰਦਰ ਜਜ਼ਬਾ ਹੋਰ ਭਰਨ ਵਾਸਤੇ ਕੁਝ ਪਿਆਰ ਭਰੀਆਂ ਗੱਲਾਂ ਔਰ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੇ ਵੱਲੋਂ ਜੋ ਸਿੱਖਿਆ ਦਿੱਤੀ, ਉਸ ਸਵਾਲ 'ਤੇ ਜਵਾਬ ਤੁਹਾਡੇ ਸਨਮੁਖ ਜਥਾ ਇਉਂ ਕਰ ਰਿਹਾ ਹੈ।

0: ਧਰਮੀ ਮਾਂ ਦੀਆਂ ਅਸੀਸਾਂ ਕਰਕੇ ਇਹ ਆਜ਼ਾਦੀ ਦਾ ਪ੍ਰਵਾਨਾ 23 ਮਾਰਚ 1931 ਨੂੰ ਫਾਂਸੀ ਦੀਆਂ ਰੱਸਿਆਂ ਨੂੰ ਚੁੰਮਦਾ ਹੋਇਆ ਦੇਸ਼ ਤੋਂ ਕੁਰਬਾਨੀ ਕਰ ਗਿਆ। ਅੱਜ ਸਾਰੀ ਕੌਮ ਉਸ ਦੇਸ਼ ਭਗਤ ਨੂੰ ਜਦੋਂ ਵੀ ਯਾਦ ਕਰਦੀ ਹੈ ਉਹਨਾਂ ਦੇ ਚਰਨਾਂ ਵਿੱਚ ਸੀਸ ਹਰ ਵੇਲੇ ਝੁਕਦਾ ਰਹਿੰਦਾ। ਉਹਨਾਂ ਦੀ ਕੁਰਬਾਨੀ ਦਾ ਸਦਕਾ ਅੱਜ ਅਸੀਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਸਕੇ ਹਾਂ। ਆਓ ਉਹਦੇ ਬਾਰੇ ਚੰਦ ਕੁ ਲੈਣਾ ਇਹਨੂੰ ਸੁਣੋ।
1: ਅਸੀਂ ਲੋਕ ਭਾਰਤੀ ਹਾਂ ਤੇ ਭਾਰਤ ਹੈ ਦੇਸ਼ ਸਾਡਾ।

0: ਹੁਣ ਤੁਸੀਂ ਬਲਜਿੰਦਰ ਸਿੰਘ ਆਜ਼ਾਦ ਕਵੀਸ਼ਰੀ ਅਤੇ ਸਾਥੀਆਂ ਵੱਲੋਂ ਕਵੀਸ਼ਰੀ ਸੁਣ ਰਹੇ ਸੀ ਸ਼ਹੀਦ ਭਗਤ ਸਿੰਘ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ 'ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈੱਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ ਪ੍ਰੋਗਰਾਮ ਰੰਗਲੀ ਧਰਤੀ। ਲੋ ਹੁਣ ਸੁਣੋ ਜੋਗਾ ਸਿੰਘ ਜੋਗੀ ਕਵੀਸ਼ਰ ਤੇ ਸਾਥੀਆਂ ਵੱਲੋਂ ਕਵੀਸ਼ਰੀ ਸ਼ਹੀਦ ਭਗਤ ਸਿੰਘ।
2: ਭਗਤ ਸਿੰਘ ਨੂੰ ਪੁੱਛਦਾ ਬਾਬਾ ਸਿੰਘ ਰਣਧੀਰ,

0: भगत सिंह की चोन की पढ़ता रहना है कि दे गीत सदा तू गाना
1: मैनू दे।

ਯਾਰਾ ਨੱਚਣ ਵਿੱਚ ਗਿੱਧਿਆਂ ਦੇ ਮੇਰੇ ਦੇਸ਼ ਦੀਆਂ ਮੁਟਿਆਰਾਂ।

Hindu, I see it on there, though.

ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਬਲਜਿੰਦਰ ਸਿੰਘ ਆਜ਼ਾਦ ਕਵੀਸ਼ਰੀ ਅਤੇ ਸਾਥੀਆਂ ਅਤੇ ਜੋਗਾ ਸਿੰਘ ਜੋਗੀ ਕਵੀਸ਼ਰ ਅਤੇ ਸਾਥੀਆਂ ਵੱਲੋਂ ਕਵੀਸ਼ਰੀ ਸੁਣ ਰਹੇ ਸੀ ਸ਼ਹੀਦ ਭਗਤ ਸਿੰਘ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।

ਸੁਪਰੀਮ ਕੋਰਟ ਨੇ 2000 ਰੁਪਏ ਤੋਂ ਵੱਧ ਦੇ ਵਿਅਕਤੀ ਤੋਂ ਵਪਾਰੀ UPI ਲੈਣ ਦੇਣ ਤੇ ਮਰਚੈਂਟ ਡਿਸਕਾਊਂਟ ਰੇਟ MDR ਲਗਾਉਣ ਦੇ ਕੇਂਦਰ ਦੇ ਸਰਕਾਰ ਦੇ ਫੈਸਲੇ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਵੱਲੋਂ ਪਾਕਿਸਤਾਨ ਦੇ ਦਹਿਸ਼ਤਗਰਦੀ ਟਿਕਾਣਿਆਂ ਤੇ ਸਰਜੀਕਲ ਸਟ੍ਰਾਈਕ ਦੀ ਅੱਜ 10ਵੀਂ ਵਰ੍ਹੇਗੰਢ ਹੈ। ਬੈਂਕਾਂ ਦੀ ਅੱਜ ਤੋਂ ਸ਼ੁਰੂ ਹੋਣ ਵਾਲੀ 3 ਦਿਨਾਂ ਦੇਸ਼ ਵਿਆਪੀ ਹੜਤਾਲ ਰੱਦ ਕਰ ਦਿੱਤੀ ਗਈ ਹੈ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮਨਾ ਰਿਹਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮੁੱਦੇ ਤੇ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੰਗਾ ਕਰਨ ਜਾਂ ਕਰਵਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਨਸ਼ਾ ਮੁਕਤ ਪੰਜਾਬ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਨਸ਼ਾ ਪੰਜਾਬ ਦੀ ਮੌਜੂਦਾ ਤੇ ਆਉਣ ਵਾਲੀ ਪੀੜ੍ਹੀ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ।

ਸੰਯੁਕਤ ਰਾਸ਼ਟਰ ਮਹਾਸਭਾ ਵਿਚ ਵਿਸ਼ਵ ਨੇਤਾਵਾਂ ਨੇ ਸਿੱਖਿਆ, ਹੁਨਰ, ਤਕਨਾਲੋਜੀ ਅਤੇ ਰੁਜ਼ਗਾਰ ਰਾਹੀਂ ਆਲਮੀ ਖੁਸ਼ਹਾਲੀ ਲਿਆਉਣ ਲਈ ਵੱਧ ਰਹੀ ਨੌਜਵਾਨ ਆਬਾਦੀ ਦੀ ਸਮਰੱਥਾ ਤੇ ਜ਼ੋਰ ਦਿੱਤਾ ਏ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਦੇਸ਼ ਵਿਚ 100 ਕਰੋੜ ਤੋਂ ਵੱਧ ਲੋਕਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਮਿਲ ਰਿਹਾ ਏ। ਤੇ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਈਸ਼ਾ ਸਿੰਘ ਨੇ ਔਰਤਾਂ ਦੇ 25 ਮੀਟਰ ਪਿਸਟਲ ਵਿਅਕਤੀਗਤ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੀ ਮਰਦਾਂ ਦੀ ਕ੍ਰਿਕਟ ਟੀਮ ਵੀ ਸੈਮੀ ਫਾਈਨਲ ਵਿਚ ਪਹੁੰਚੀ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਤੁਸੀਂ ਜੁੜੇ ਹੋਏ ਹੋ DTH ਦੀ AIR ਪੰਜਾਬ ਸੇਵਾ ਦੇ ਨਾਲ।

0: ਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਈਸ਼ਾ ਸਿੰਘ ਨੇ ਔਰਤਾਂ ਦੇ 25 ਮੀਟਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੀ ਮਰਦਾਂ ਦੀ ਕ੍ਰਿਕਟ ਟੀਮ ਵੀ ਸੈਮੀਫਾਈਨਲ ਵਿੱਚ ਪਹੁੰਚੀ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਤੁਸੀਂ ਜੁੜੇ ਹੋਏ ਹੋ DTH ਦੀ AIR ਪੰਜਾਬ ਸੇਵਾ ਦੇ ਨਾਲ। ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਬਸ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ।
1: ਪੰਜਾਬੀਅਤ ਦੀ ਆਵਾਜ਼ AIR ਪੰਜਾਬ, ਤੁਸੀਂ ਸੁਣ ਰਹੇ ਹੋ। ਤੁਸੀਂ ਸੁਣ ਰਹੇ ਹੋ ਪੰਜਾਬੀਅਤ ਦੀ ਆਵਾਜ਼ AIR ਪੰਜਾਬ।
0: ਜੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਅਰਜ਼ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੀ ਖਿਦਮਤ ਦੇ ਵਿੱਚ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਲੈ ਕੇ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਤੋਂ, ਔਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੀ ਹੋਸਟ ਔਰ ਤੁਹਾਡੀ ਆਪਣੀ ਆਰਜ਼ੀ ਦੋਸਤ ਆਸ਼ਾ ਤੁਹਾਡੇ ਨਾਲ ਰਹਾਂਗੀ ਠੀਕ 4 ਵਜੇ ਤੱਕ। 3:03:45 ਸਟੂਡੀਓ ਦੀ ਘੜੀ 'ਤੇ ਹੋਏ ਨੇ। ਔਰ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਅਰਜ਼ ਹੈ ਇੱਕ ਵਾਰ ਫਿਰ ਤੋਂ। ਔਰ ਇਸ ਵੇਲੇ ਜਿੰਨੇ ਵੀ ਦੋਸਤ AIR ਪੰਜਾਬ ਦੀ ਇਸ ਜਲੰਧਰ ਕੇਂਦਰ ਦੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਸਵਾਗਤ, ਵੈਲਕਮ ਜੀ ਆਨੂ ਇਸਤਕਬਾਲ। ਸੋ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੇ ਤੱਕ ਆਪਣੀਆਂ ਚਿੱਠੀਆਂ ਭੇਜਦੇ ਹੋ। ਚਿੱਠੀਆਂ ਦੇ ਵਿੱਚ ਲਿਖੀਆਂ ਹੋਈਆਂ ਤੁਹਾਡੀਆਂ ਪਿਆਰੀਆਂ ਫਰਮਾਇਸ਼ਾਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੀਆਂ ਨੇ, ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਖੂਬਸੂਰਤ ਖਤ ਸਾਡੇ ਤੱਕ ਪਹੁੰਚੇ ਨੇ। ਇਹਨਾਂ ਖੂਬਸੂਰਤ ਖਤਾਂ ਨੂੰ ਜ਼ਰੂਰ ਤੁਹਾਡੇ ਤੱਕ, ਅਸੀਂ ਇਹਨਾਂ ਵਿੱਚ ਲਿਖੀਆਂ ਹੋਈਆਂ ਫਰਮਾਇਸ਼ਾਂ ਨੂੰ, ਇਹਨਾਂ ਵਿੱਚ ਲਿਖੇ ਹੋਏ ਗੀਤਾਂ ਨੂੰ ਜੋ ਤੁਸੀਂ ਬੜੇ ਪਿਆਰ ਸਤਿਕਾਰ ਨਾਲ ਲਿਖ ਕੇ ਭੇਜਦੇ ਹੋ, ਔਰ ਰੰਗ ਬਿਰੰਗੇ ਪਿੰਨਾਂ ਦੇ ਨਾਲ ਤੁਸੀਂ ਆਪਣੀਆਂ ਚਿੱਠੀਆਂ ਨੂੰ ਸਜਾਉਂਦੇ ਹੋ, ਔਰ ਰੰਗ ਬਿਰੰਗੇ ਫੁੱਲ ਜਿਹੜੇ ਆ ਡਿਜ਼ਾਇਨ ਪਾ ਕੇ ਤੁਸੀਂ ਇਹਨਾਂ ਚਿੱਠੀਆਂ ਨੂੰ ਖੂਬਸੂਰਤੀ ਦੇ ਨਾਲ ਜਿਹੜਾ ਹੈ ਡਿਜ਼ਾਇਨ ਕਰਕੇ ਸਜਾ ਕੇ ਸਾਡੇ ਤੱਕ ਭੇਜਦੇ ਹੋ, ਔਰ ਬਹੁਤ ਹੀ ਸੋਹਣਾ ਲੱਗਦਾ ਹੈ, ਸਾਨੂੰ ਵੀ ਚੰਗਾ ਲੱਗਦਾ ਹੈ ਜਦੋਂ ਇਹਨਾਂ ਪਿਆਰੀਆਂ ਚਿੱਠੀਆਂ ਰੰਗ ਬਿਰੰਗੀਆਂ ਚਿੱਠੀਆਂ ਨੂੰ ਅਸੀਂ ਪੜ੍ਹਦੇ ਹਾਂ, ਔਰ ਇਹਨਾਂ ਵਿੱਚ ਲਿਖਿਆ ਜੋ ਤੁਸੀਂ ਸਾਨੂੰ ਪਿਆਰ ਨਾਲ ਲਿਖ ਕੇ ਭੇਜਿਆ ਹੋਇਆ ਹੈ, ਇਹ ਸਭ ਕੁਛ ਜੋ ਵੀ ਤੁਸੀਂ ਪਿਆਰ ਨਾਲ ਭੇਜਦੇ ਹੋ ਹਰ ਆਰਜੇ ਦੀ ਤਾਰੀਫ ਦੇ ਵਿੱਚ, ਉਹ ਬਹੁਤ ਸਾਨੂੰ ਚੰਗਾ ਲੱਗਦਾ ਹੈ ਇਹ ਸੁਣ ਕੇ ਕਿ ਤੁਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਪ੍ਰੋਗਰਾਮ ਨਾਲ ਜੁੜਦੇ ਹੋ ਔਰ ਬੜਾ ਪਿਆਰ ਦਿੰਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ, ਬਹੁਤ ਹੀ ਖੂਬਸੂਰਤ ਚਿੱਠੀਆਂ ਜਿਹੜੀਆਂ ਨੇ ਤੁਹਾਡੇ ਰੂਬਰੂ ਅਸੀਂ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਖੂਬਸੂਰਤ ਗੀਤ ਜਿਹੜਾ ਆ ਉਹ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ, ਔਰ ਇਸ ਖੂਬਸੂਰਤ ਗੀਤ ਤੋਂ ਬਾਅਦ ਚਿੱਠੀਆਂ 'ਤੇ ਅਧਾਰਿਤ ਜਿੰਨੇ ਵੀ ਗੀਤ ਤੁਸੀਂ ਸਾਨੂੰ ਲਿਖ ਕੇ ਭੇਜਦੇ ਹੋ, ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਚਿੱਠੀਆਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ, ਵੱਧ ਤੋਂ ਵੱਧ ਫਰਮਾਇਸ਼ੀ ਗੀਤ ਜਿਹੜੇ ਆ ਤੁਹਾਡੇ ਤੁਸੀਂ ਪਿਆਰ ਨਾਲ ਭੇਜੇ ਹੋਏ ਉਹਨਾਂ ਸਾਰਿਆਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਸੋ ਪ੍ਰੋਗਰਾਮ ਦੀ ਸ਼ੁਰੂਆਤ ਜਸ ਦੇਗਾ ਇਸ ਬਹੁਤ ਹੀ ਖੂਬਸੂਰਤ ਗੀਤ ਦੇ ਨਾਲ, ਇਸ ਗੀਤ ਤੋਂ ਬਾਅਦ ਚਿੱਠੀਆਂ ਦੇ ਵਿੱਚ ਦਰਜ ਤੁਹਾਡੀਆਂ ਫਰਮਾਇਸ਼ਾਂ ਨੂੰ ਅਸੀਂ ਪੂਰਾ ਕਰਾਂਗੇ। AIR ਪੰਜਾਬ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ।

ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਔਰ ਇਸ ਪ੍ਰੋਗਰਾਮ ਦੇ ਲਈ ਤੁਹਾਡੇ ਬਹੁਤ ਹੀ ਖੂਬਸੂਰਤ ਖਤ ਜਿਹੜੇ ਆ ਸਾਡੇ ਤੱਕ ਪਹੁੰਚਦੇ ਨੇ ਔਰ ਇਸ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲਗਾਉਂਦੇ ਨੇ ਉਹਨਾਂ ਦੇ ਵਿੱਚ ਲਿਖੇ ਹੋਏ ਰੰਗ ਬਿਰੰਗਾਂ ਦੇ ਨਾਲ ਭੇਜੇ ਹੋਏ ਡਿਜ਼ਾਈਨ ਔਰ ਰੰਗ ਬਿਰੰਗੇ ਪਿੰਨਾਂ ਦੇ ਨਾਲ ਰੰਗਾਂ ਦੇ ਨਾਲ ਲਿਖੇ ਹੋਏ ਤੁਹਾਡੇ ਨਾਮ ਸੋ ਪਹਿਲਾ ਖਤ ਜਿਹੜਾ ਹੈ ਸ਼ਾਮਿਲ ਕਰਨ ਜਾ ਰਹੇ ਹਾਂ ਬਹੁਤ ਹੀ ਖੂਬਸੂਰਤ ਰੰਗਾਂ ਦੇ ਨਾਲ ਸਜਾਇਆ ਹੋਇਆ ਲਾਲ ਕਾਲੇ ਔਰ ਹਰੇ ਰੰਗ ਦੇ ਨਾਲ ਸਜਾਇਆ ਹੋਇਆ ਇਹ ਖਤ ਹੈ ਜੀ ਔਰ ਇਹ ਖਤ ਨੂੰ ਭੇਜਣ ਵਾਲੇ ਦੋਸਤ ਨੇ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜ ਲਾਲ ਚੌਹਾਨ ਨੀਰਜ ਕੁਮਾਰ ਚੌਹਾਨ ਔਰ ਇਹਨਾਂ ਦੇ ਨਾਲ ਨੇ ਇਹਨਾਂ ਦੇ ਹੋਰ ਦੋਸਤ ਔਰ ਇਹ ਕਹਿੰਦੇ ਕਿ ਕਾਰਜਕ੍ਰਮ ਪੇਸ਼ਕਰਤਾ ਨੂੰ ਨਮਸਕਾਰ ਔਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਕਹਿੰਦੇ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਾ ਦਿੱਤਾ ਜਾਵੇ ਜੀ ਸ਼ੁਕਰੀਆ ਜੀ ਆਪਣੀ ਪਸੰਦ ਦਾ ਗੀਤ ਵੀ ਸਾਨੂੰ ਜ਼ਰੂਰ ਲਿਖ ਕੇ ਭੇਜਿਆ ਕਰੋ ਮਹੇਸ਼ ਗਰਗ ਸੁਸ਼ਮਾ ਗਰਗ ਜਸ਼ਨ ਗਰਗ ਮੰਡੀ ਹਰਜ਼ੀ ਰਾਮ ਅਮਲੋਰ ਤੋਂ ਮੈਸੇਜ ਕਰ ਚਿੱਠੀ ਭੇਜ ਰਹੇ ਨੇ ਔਰ ਬਹੁਤ ਹੀ ਖੂਬਸੂਰਤ ਗੀਤ ਕਹਿੰਦੇ ਸਾਨੂੰ ਲਤਾ ਦੀ ਆਵਾਜ਼ ਵਿੱਚ ਸੁਣਾ ਦਿਓ ਜ਼ਰੂਰ ਜੀ ਜਿਹੜਾ ਗੀਤ ਤੁਸੀਂ ਲਿਖ ਕੇ ਭੇਜਿਆ ਮੈਂ ਕੋਸ਼ਿਸ਼ ਕਰਾਂਗੀ ਇਹੀ ਗੀਤ ਜਿਹੜਾ ਆ ਤੁਹਾਡੇ ਵਾਸਤੇ ਪਲੇਅ ਕਰੀਏ ਅਗਰ ਸਾਡੇ ਕੋਲ ਪਲੇਲਿਸਟ ਦੇ ਵਿੱਚ ਕੰਪਿਊਟਰ ਦੇ ਵਿੱਚ ਹੋਇਆ ਤਾਂ ਜ਼ਰੂਰ ਪਲੇਅ ਕਰਾਂਗੇ ਤੁਹਾਡੀ ਪਸੰਦ ਆ ਇਹ ਗੀਤ ਪਿੰਡ ਮੁੱਲੇਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਣ ਵਾਲੇ ਦੋਸਤ ਨੇ ਵਿਨੋਦ ਕਾਟ ਠਪਾਲ ਪ੍ਰਵੀਨ ਹਨੀ ਦੀਕਸ਼ਾ ਜੰਨਤ ਕਾਟਪਾਲ ਉਹਨਾਂ ਨੇ ਸਾਨੂੰ ਮੈਸੇਜ ਚਿੱਠੀ ਭੇਜੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਔਰ ਇਸ ਤੋਂ ਇਲਾਵਾ ਇੱਕ ਹੋਰ ਸਾਡੇ ਤੱਕ ਖਤ ਪਹੁੰਚਿਆ ਹੈ ਜੀ ਨਵੀਂ ਆਬਾਦੀ ਅਬੋਹਰ ਪੰਜਾਬ ਤੋਂ ਓਮ ਪ੍ਰਕਾਸ਼ ਸੋਨੀ ਸਾਹਿਲ ਸੋਨੀ ਅਮਨ ਸੋਨੀ ਕਰਨ ਸੋਨੀ ਮਹਿੰਦਰ ਬਿਸ਼ਨੋਈ ਔਰ ਹਰੀਪੁਰੀਆ ਜੀ ਨੇ ਸਾਨੂੰ ਖਤ ਜਿਹੜਾ ਹੈ ਉਹ ਭੇਜਿਆ ਹੈ ਜੀ ਬਹੁਤ ਬਹੁਤ ਸ਼ੁਕਰੀਆ ਚਿੱਠੀ ਭੇਜਣ ਦੇ ਲਈ ਔਰ ਇਸ ਤੋਂ ਇਲਾਵਾ ਪ੍ਰੇਮ ਸਿੰਘ ਜੌੜਾ ਮਨਜੀਤ ਕੌਰ ਜੌੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਸਿਮਰਨ ਕੁਲਦੀਪ ਏਕਮ ਦਮਨ ਅਭਿਜੋਤ ਉਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ ਜੀ ਬਹੁਤ ਹੀ ਖੂਬਸੂਰਤ ਖਤ ਇਹ ਸਾਨੂੰ ਭੇਜਣ ਵਾਲੇ ਦੋਸਤ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਚੋ ਕੈਂਚੀਆ ਤੋਂ ਔਰ ਕੋਈ ਵੀ ਗੀਤ ਕਹਿੰਦੇ ਸਾਨੂੰ ਪੰਜਾਬੀ ਸੁਣਾ ਦਿੱਤਾ ਜਾਵੇ ਆਪਣੀ ਪਸੰਦ ਦਾ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਮੈਂ ਚਿੱਠੀ ਭੇਜਣ ਦੇ ਲਈ ਔਰ ਇਸ ਤੋਂ ਇਲਾਵਾ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ ਕਮਲ ਪਾਠਕ ਦੀਪਿਕਾ ਮਲਹੋਤਰਾ ਆਸ਼ੀਸ਼ ਮਲਹੋਤਰਾ ਬੇਬੀ ਗਾਵਿਆ ਮਲਹੋਤਰਾ ਔਰ ਸੁੱਚਾ ਪਾਠਕ ਉਹਨਾਂ ਨੇ ਸਾਨੂੰ ਚਿੱਠੀ ਭੇਜੀ ਆ ਬਹੁਤ ਹੀ ਖੂਬਸੂਰਤ ਰੰਗ ਬਿਰੰਗੇ ਰੰਗਾਂ ਦੇ ਨਾਲ ਸਜਾਈ ਹੋਈ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ ਜ਼ਰੂਰ ਸੁਣਾਵਾਂਗੇ ਜੀ ਗਾਂਧੀ ਚੌਕ ਰੋਪੜ ਤੋਂ ਪੰਜਾਬ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਂਗ ਬਿਰਕ ਮੀਕਾ ਬਿਰਕ ਕੋਈ ਵੀ ਗੀਤ ਕਹਿੰਦੇ ਸੁਣਾ ਦਿੱਤਾ ਜਾਵੇ ਸ਼ੁਕਰੀਆ ਜੀ ਚਿੱਠੀ ਭੇਜਣ ਦੇ ਲਈ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਉਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ ਬਹੁਤ ਹੀ ਖੂਬਸੂਰਤ ਗੀਤ ਦੀ ਫਰਮਾਇਸ਼ ਕੀਤੀ ਹੈ ਰਫੀ ਸਾਹਿਬ ਔਰ ਦਿਲਰਾਜ ਕੌਰ ਦੀ ਆਵਾਜ਼ ਦੇ ਵਿੱਚ ਜ਼ਰੂਰ ਸੁਣਾਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਚਿੱਠੀ ਭੇਜਣ ਦੇ ਲਈ ਔਰ ਇਸ ਤੋਂ ਇਲਾਵਾ ਇੱਕ ਹੋਰ ਚਿੱਠੀ ਸ਼ਾਮਿਲ ਕਰ ਲੈਂਦੇ ਹਾਂ ਜੀ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਮੀਤ ਮਨਵਿੰਦਰ ਸਿੰਘ ਪਾਂਧਾ ਹੁਣਾਂ ਨੇ ਸਾਨੂੰ ਚਿੱਠੀ ਭੇਜੀ ਹੈ ਜੀ ਕੋਈ ਵੀ ਪੰਜਾਬੀ ਗੀਤ ਕਹਿੰਦੇ ਸੁਣਾ ਦਿੱਤਾ ਜਾਵੇ ਸ਼ੁਕਰੀਆ ਜੀ ਚਿੱਠੀ ਭੇਜਣ ਦੇ ਲਈ ਔਰ ਬਲਵੰਤ ਕੁਮਾਰ ਵਰਮਾ ਰਾਜੂ ਬਾਈ ਮਾਇਆ ਵਰਮਾ ਸ਼ੋਭਾ ਵਰਮਾ ਰਾਹੁਲ ਜਯੋਤੀ ਅਤੁਲ ਪਾਇਲ ਵਰਮਾ ਪ੍ਰਿਯੂਸ਼ ਵਰਮਾ ਰਿਸ਼ੀ ਵਰਮਾ ਹੁਣਾਂ ਨੇ ਸਾਨੂੰ ਚਿੱਠੀ ਭੇਜੀ ਹੈ ਜੀ ਪ੍ਰਮਿਲਾ ਗੰਜ ਅਲੋੜ ਤੋਂ ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਇਹ ਚਿੱਠੀ ਆਈ ਹੈ ਜੀ ਬਹੁਤ ਬਹੁਤ ਸ਼ੁਕਰੀਆ ਇੰਨੀ ਦੂਰੋਂ ਸਾਨੂੰ ਚਿੱਠੀ ਭੇਜਣ ਦੇ ਲਈ ਮਸੀਤ ਰੱਬ ਵਾਲੀ ਤੋਂ ਦਰਸ਼ਨ ਲੋਟ ਗੁਨਗੁਨ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਹਨੀ ਲੋਟ ਉਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ ਜੀ ਕੋਈ ਵੀ ਗੀਤ ਕਹਿੰਦੇ ਸਾਨੂੰ ਸੁਣਾ ਦਿੱਤਾ ਜਾਵੇ ਪੰਜਾਬੀ ਆਪਣੀ ਪਸੰਦ ਦਾ ਬਹੁਤ ਬਹੁਤ ਸ਼ੁਕਰੀਆ ਔਰ ਬਹੁਤ ਸਾਰੇ ਇਕੱਠੇ ਹੀ ਖਤ ਪਾਏ ਨੇ ਇਹਨਾਂ ਨੇ ਮੈਨੂੰ ਲੱਗਦਾ 3-4 ਇਕੱਠੇ ਹੀ ਖਤ ਸਾਨੂੰ ਭੇਜੇ ਨੇ ਔਰ ਇਕੱਠੇ ਹੀ ਖਤ ਸਾਡੇ ਕੋਲ ਪਹੁੰਚ ਚੁੱਕੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਚਿੱਠੀ ਭੇਜਣ ਦੇ ਲਈ ਔਰ ਇੱਕ ਗੀਤ ਜਿਹੜਾ ਹੈ ਇਹਨਾਂ ਸਾਰੇ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ ਦੇ ਉੱਤੇ ਆਪਾਂ ਸੁਣ ਲੈਂਦੇ ਹਾਂ ਔਰ ਇਸ ਗੀਤ ਨੂੰ ਜਿਹੜੀ ਆ ਆਵਾਜ਼ ਦਿੱਤੀ ਹੈ ਜੀ ਮੁਹੰਮਦ ਰਫੀ ਸਾਹਿਬ ਔਰ ਇਹਨਾਂ ਦੇ ਨਾਲ ਨੇ ਦਿਲਰਾਜ ਕੌਰ ਸੋ ਇੱਕ ਦੋਸਤ ਨੇ ਸਾਨੂੰ ਇਹ ਚਿੱਠੀ ਦੇ ਜ਼ਰੀਏ ਆਪਣੀ ਫਰਮਾਇਸ਼ ਭੇਜੀ ਸੀ ਔਰ ਬਾਕੀ ਸਾਰਿਆਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਚਿੱਠੀ ਤਾਂ ਲਿਖੀ ਪਰ ਆਪਣੀ ਪਸੰਦ ਦਾ ਗੀਤ ਨਹੀਂ ਲਿਖਿਆ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਪਸੰਦ ਦਾ ਗੀਤ ਵੀ ਸਾਨੂੰ ਲਿਖ ਕੇ ਭੇਜਿਆ ਕਰੋ ਸੋ

ਯਾਰ ਪੰਜਾਬ ਦੇ ਨਾਲ ਜੁੜੇ ਹੋਏ ਹਾਂ ਤੁਸੀਂ ਇਸ ਵੇਲੇ ਪ੍ਰੋਗਰਾਮ ਤੁਹਾਡਾ ਆਪਣਾ ਇਸ ਵੇਲੇ ਚੱਲ ਰਿਹਾ ਜੀ ਚਿੱਠੀਆਂ ਮਿੱਠੀਆਂ ਔਰ ਇਸ ਪ੍ਰੋਗਰਾਮ ਦੇ ਲਈ ਤੁਸੀਂ ਸਾਨੂੰ ਖਤ ਲਿਖਦੇ ਹੋ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਖਤਾਂ ਦੇ ਵਿੱਚ ਬਹੁਤ ਹੀ ਖੂਬਸੂਰਤ ਫਰਮਾਇਸ਼ਾਂ ਜੋ ਤੁਸੀਂ ਸਾਨੂੰ ਭੇਜਦੇ ਹੋ ਹਰ ਰੋਜ਼ ਇਸ ਪ੍ਰੋਗਰਾਮ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਸੁਣ ਸਕਦੇ ਹੋ ਔਰ ਅਗਲਾ ਖਤ ਸ਼ਾਮਿਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਭੇਜਣ ਵਾਲੇ ਅਗਲਾ ਖਤ ਕੁਲਦੀਪ ਸਿੰਘ ਸਨ ਆਫ ਬਾਜ ਸਿੰਘ ਔਰ VPO ਕੰਧਵਾਲਾ ਤੋਂ ਇਹਨਾਂ ਨੇ ਸਾਨੂੰ ਇਹ ਚਿੱਠੀ ਭੇਜੀ ਹੈ ਤਹਿਸੀਲ ਫਾਜ਼ਿਲਕਾ ਤੋਂ ਚਿੱਠੀ ਆਈ ਹੈ ਜੀ ਬਹੁਤ ਬਹੁਤ ਸ਼ੁਕਰੀਆ ਚਿੱਠੀ ਭੇਜਣ ਦੇ ਲਈ ਔਰ ਚਿੱਠੀ ਇਹਨਾਂ ਨੇ ਬਿਲਕੁਲ ਜੀ ਪੂਰੀ ਰਜਿਸਟਰੀ ਕਰਕੇ ਭੇਜੀ ਹੈ ਚਿੱਠੀ ਦੀ ਬਹੁਤ ਬਹੁਤ ਸ਼ੁਕਰੀਆ ਜੀ ਚਿੱਠੀ ਭੇਜਣ ਦੇ ਲਈ ਕੁਲਦੀਪ ਸਿੰਘ ਜੀ ਔਰ ਇਸ ਤੋਂ ਇਲਾਵਾ ਅਗਲੀ ਚਿੱਠੀ ਜਿਹੜੀ ਹੈ ਸਾਨੂੰ ਭੇਜਣ ਵਾਲੇ ਦੋਸਤ ਜਿਹੜੇ ਨੇ ਉਹਨਾਂ ਦਾ ਨਾਮ ਹੈ ਜੀ ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ ਗੁਨਗੁਨ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਹਨੀ ਲੋਟ ਉਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ ਗੀਤ ਕਹਿੰਦੇ ਕੋਈ ਵੀ ਸੁਣਾ ਦਿੱਤਾ ਜਾਵੇ ਬਹੁਤ ਬਹੁਤ ਸ਼ੁਕਰੀਆ ਔਰ ਇਸ ਤੋਂ ਇਲਾਵਾ ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਰੱਖੜਾ ਪੋਤਰਾ ਤੇਗ ਬਹਾਦਰ ਸਿੰਘ ਤੇਗ ਫਤਿਹ ਸਿੰਘ ਰੱਖੜਾ ਜਸ ਗੁਣ ਰੱਖੜਾ ਪੋਤਰੀ ਹੈ ਔਰ ਇਹਨਾਂ ਨੇ ਕਿਹਾ ਕਿ ਹੰਸ ਰਾਜ ਹੰਸ ਉਹਨਾਂ ਦੀ ਆਵਾਜ਼ ਵਿੱਚ ਸਾਨੂੰ ਗੀਤ ਜ਼ਰੂਰ ਸੁਣਾਇਓ ਜ਼ਰੂਰ ਸੁਣਾਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ ਔਰ ਇਸ ਤੋਂ ਇਲਾਵਾ ਅਗਲਾ ਗੀਤ ਜਿਹੜਾ ਹੈ ਸੁਣਨ ਦੀ ਫਰਮਾਇਸ਼ ਕੀਤੀ ਹੈ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ ਮਨਜੀਤ ਕੌਰ ਬਠਿੰਡਾ ਦੀਪਇੰਦਰ ਸਿੰਘ ਚੇਅਰਮੈਨ ਪੋਤਾ ਗੁਰਬਚਨ ਸਿੰਘ ਜੀਤ ਸਿੰਘ ਘੁੜਿਆਣਾ ਦਰਸ਼ਨ ਸਿੰਘ ਸਾਬਕਾ ਸਰਪੰਚ ਸਮੂਹ ਬਰਾੜ ਪਰਿਵਾਰ ਨੂੰ ਉਹਨਾਂ ਨੇ ਚਿੱਠੀ ਭੇਜੀ ਹੈ ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ ਕੁਲਵੰਤ ਮਲੋਟ ਤੋਂ ਇਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ ਜੀ ਫਰਮਾਇਸ਼ ਕਰਮਜੀਤ ਧੂਰੀ ਉਹਨਾਂ ਦਾ ਗੀਤ ਇਹਨਾਂ ਨੇ ਲਿਖਿਆ ਹੈ ਜੀ ਅਗਰ ਇਹ ਗੀਤ ਸਾਡੇ ਕੋਲ ਮੌਜੂਦ ਹੋਇਆ ਕਰਮਜੀਤ ਧੂਰੀ ਹੁਣਾਂ ਦਾ ਤਾਂ ਜ਼ਰੂਰ ਅਸੀਂ ਤੁਹਾਨੂੰ ਸੁਣਾਵਾਂਗੇ ਚਿੱਠੀ ਭੇਜਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ ਗੁਰਦਿਆਲ ਗਿੱਲ ਸਾਧੂ ਗਿੱਲ ਦੀਕਸ਼ਾ ਮੋਹਲਾ ਦਰਸ਼ਨ ਬਰਾੜ ਮਲਕੀਤ ਘੁੜਿਆਣਾ ਮਲੋਟ ਤੋਂ ਕੁਲਵੰਤ ਗਿੱਲ ਜਸਵੰਤ ਗਿੱਲ ਰਮਨ ਗਿੱਲ ਹੁਣਾਂ ਨੇ ਕੋਈ ਵੀ ਗੀਤ ਕਹਿੰਦੇ ਸਾਨੂੰ ਸੁਣਾ ਦਿੱਤਾ ਜਾਵੇ ਸ਼ੁਕਰੀਆ ਜੀ ਔਰ ਇਸ ਤੋਂ ਇਲਾਵਾ ਬੱਸ ਅੱਡਾ ਹਾਜ਼ੀਰਪੁਰ ਤੋਂ ਸੋਨੂ ਰਿੱਕਾ ਔਰ ਇਹ ਨੇ ਜੀ ਬਿੱਟੂ ਔਰ ਪਿਆਰੇ ਲਾਲ

ਔਰ ਇਹਨਾਂ ਦੇ ਦੋਸਤ ਔਰ ਹਾਕਮ ਸੂਫੀ ਦੀ ਆਵਾਜ਼ ਵਿੱਚ ਕਹਿੰਦੇ ਸਾਨੂੰ ਗੀਤ ਸੁਣਾ ਦਿੱਤਾ ਜਾਵੇ ਉਡੀਕਾਂ, ਜ਼ਰੂਰ ਸੁਣਾਵਾਂਗੇ ਜੀ। ਸ਼ੁਕਰੀਆ ਚਿੱਠੀ ਭੇਜਣ ਦੇ ਲਈ। ਔਰ ਇਸ ਤੋਂ ਇਲਾਵਾ ਜਿਹੜਾ ਹੈ ਅਗਲਾ ਗੀਤ ਸਾਨੂੰ ਭੇਜਣ ਵਾਲੇ ਦੋਸਤ ਨੇ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸਿੰਘ ਸੁਆਗ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਮਨਜੋਤ, ਪੋਤਰਾ ਗੁਰਤੇਸ਼ਵਰ ਔਰ ਸਾਰਾ ਪਰਿਵਾਰ ਕਿਲਿਆਂ ਵਾਲੀ, ਸਾਰਾ ਪਰਿਵਾਰ ਸ਼ੇਰਹਾਂ ਵਾਲੀ, ਬਰਾੜ ਪਰਿਵਾਰ ਇਸਲਾਮ ਦਲ ਇਸਲਾਮ ਵਾਲੀ ਤੋਂ ਸਾਨੂੰ ਇਹਨਾਂ ਨੇ ਇਹ ਚਿੱਠੀ ਭੇਜੀ ਹੈ ਜੀ। ਗੀਤ ਕਹਿੰਦੇ ਕੋਈ ਵੀ ਸੁਣਾ ਦਿਓ। ਬਹੁਤ ਹੀ ਖੂਬਸੂਰਤ ਨਾਮ ਰਿਤਮਨਜੋਤ ਔਰ ਗੁਰਤੇਸ਼ਵਰ, ਬਹੁਤ ਹੀ ਖੂਬਸੂਰਤ ਨਾਮ ਤੁਹਾਡੇ ਪੋਤਰਾ ਔਰ ਪੋਤੀ ਦੇ। ਔਰ ਜ਼ਰੂਰ ਜੀ ਚਿੱਠੀ ਤੁਸੀਂ ਭੇਜੀ, ਸਾਨੂੰ ਬਹੁਤ ਚੰਗਾ ਲੱਗਾ। ਔਰ ਦਰਸ਼ਨਗਰ ਮਲੋੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ, ਨਿਵਾਨ ਸ਼ਰਮਾ, ਉਹਨਾਂ ਨੇ ਚਿੱਠੀ ਭੇਜੀ ਹੈ। ਕੋਈ ਵੀ ਗੀਤ ਸੁਣਾ ਦਿੱਤਾ ਜਾਵੇ, ਬਹੁਤ ਬਹੁਤ ਸ਼ੁਕਰੀਆ ਜੀ। ਦਤਰੇਂਗੀ ਤੋਂ ਭਾਗਵਤ ਵਰਮਾ, ਲੇਵਈ ਤੋਂ ਗੁਲਾਬ ਦਾਸ ਮਾਨਿਕਪੁਰੀ, ਲਕਸ਼ਮਣਪੁਰ ਤੋਂ ਵਿਸ਼ਵਨਾਥ ਸਾਹੂ, ਚਰ ਡੋਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ ਹੋਣਾ ਨੇ। ਕੋਈ ਵੀ ਕਹਿੰਦੇ ਕਹਿੰਦੇ ਗੀਤ ਸੁਣਾ ਨੂੰ ਸੁਣਾ ਦਿੱਤਾ ਜਾਵੇ। ਸ਼ੁਕਰੀਆ ਜੀ ਚਿੱਠੀ ਭੇਜਣ ਦੇ ਲਈ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਔਲ ਵਰਮਾ ਫੈਮਿਲੀ, ਨੀਅਰ ਬੱਸ ਸਟੈਂਡ, ਪਿੰਡ ਬੁਰਜ, ਹਨੂੰਮਾਨਗੜ੍ਹ, ਫਾਜ਼ਿਲਕਾ ਤੋਂ ਚਿੱਠੀ ਆਈ ਜੀ। ਕੋਈ ਵੀ ਗੀਤ ਸੁਣਾ ਦਿੱਤਾ ਜਾਵੇ ਕਹਿੰਦੇ। ਬਹੁਤ ਬਹੁਤ ਸ਼ੁਕਰੀਆ ਜੀ ਚਿੱਠੀ ਭੇਜਣ ਦੇ ਲਈ। ਔਰ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਉਹਨਾਂ ਨੇ ਸਾਨੂੰ ਚਿੱਠੀ ਲਿਖੀ ਹੈ ਜੀ। ਔਰ ਗੀਤ ਕਹਿੰਦੇ ਕੋਈ ਵੀ ਸੁਣਾ ਦਿੱਤਾ ਜਾਵੇ, ਕਿਸੇ ਵੀ ਗੀਤ ਨਾਲ ਸਾਡੇ ਨਾਮ ਸ਼ਾਮਿਲ ਕਰ ਲਿਓ। ਸ਼ਾਮਿਲ ਹੋ ਚੁੱਕੇ ਨੇ ਜੀ ਤੁਹਾਡੇ ਨਾਮ, ਬਹੁਤ ਬਹੁਤ ਸ਼ੁਕਰੀਆ। ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ, ਸੀਰਤ ਕੀਰਤ, ਦਾਦੀ ਜਸਵੰਤ, ਇਹਨਾਂ ਦੀ ਚਿੱਠੀ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਸ਼ਾਇਦ ਦੁਬਾਰਾ ਆ ਗਈ ਇਹਨਾਂ ਦੀ ਚਿੱਠੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਚਿੱਠੀ ਭੇਜਣ ਦੇ ਲਈ। ਮਾਲਵਾ ਰੇਡੀਓ ਸ਼੍ਰੋਤਾ ਸੰਘ ਮਾਲਵੇ ਦੇ ਇਲਾਕੇ ਤੋਂ ਇਹ ਚਿੱਠੀ ਆਈ ਹੈ। ਬਲਵੰਤ ਕੁਮਾਰ ਵਰਮਾ, ਰਾਜੂ ਬਾਈ, ਮਾਇਆ, ਸ਼ੋਭਾ ਵਰਮਾ, ਰਾਹੁਲ, ਜੋਤੀ, ਅਤੁਲ, ਪਾਇਲ, ਪ੍ਰਿਯਾਂਸ਼ ਵਰਮਾ, ਰਿਸ਼ੀ ਵਰਮਾ, ਉਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ। ਪ੍ਰਮੀਲਾ ਗੰਜ, ਅਲੋਟ ਜ਼ਿਲ੍ਹਾ, ਰਤਲਾਮ, ਮੱਧ ਪ੍ਰਦੇਸ਼ ਤੋਂ। ਸ਼ੁਕਰੀਆ ਜੀ, ਸ਼ੁਕਰੀਆ ਬਹੁਤ ਬਹੁਤ ਚਿੱਠੀ ਭੇਜਣ ਦੇ ਲਈ। ਔਰ ਅਗਲਾ ਗੀਤ ਹਾਕਮ ਸੂਫੀ ਹੋਣਾ ਦੀ ਆਵਾਜ਼ ਵਿੱਚ ਤੁਹਾਡੇ ਸਭ ਦੇ ਜਿਹੜਾ ਹੈ ਚੈਨਲ ਦੇ ਉੱਤੇ, ਏ ਆਈ ਪੰਜਾਬ ਦੇ ਉੱਤੇ, ਡੀ ਟੀ ਐੱਚ ਦੀ ਪੰਜਾਬ ਸੇਵਾਦਾਈ ਜਲੰਧਰ ਕੇਂਦਰ, ਤੁਸੀਂ ਇਸ ਵੇਲੇ ਇਸ ਚੈਨਲ ਦੇ ਨਾਲ ਜੁੜੇ ਹੋਏ ਹੋ। ਔਰ ਇਸ ਚੈਨਲ ਦੇ ਉੱਤੇ ਜਿਹੜਾ ਹੈ ਗੀਤ ਹਾਕਮ ਸੂਫੀ ਹੁਣਾਂ ਦੀ ਆਵਾਜ਼ ਦੇ ਵਿੱਚ, ਕੁਝ ਦੋਸਤਾਂ ਨੇ ਪਸੰਦ ਕੀਤਾ ਸੀ ਇਸ ਗੀਤ ਨੂੰ, ਭੇਜੀ ਸੀ ਫਰਮਾਇਸ਼ ਆਪਣੀ। ਔਰ ਉਡੀਕਾਂ ਇਹ ਗੀਤ ਹੈ ਹਾਕਮ ਸੂਫੀ ਹੁਣਾਂ ਦੀ ਆਵਾਜ਼ ਦੇ ਵਿੱਚ, ਔਰ ਉਡੀਕਾਂ ਗੀਤ ਦੀ ਹੀ ਫਰਮਾਇਸ਼ ਸਾਨੂੰ ਕੀਤੀ ਸੀ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ ਹੋਣਾਂ ਨੇ ਮੰਡੀ ਹਰਜ਼ੀ ਰਾਮ ਮਲੋੜ ਤੋਂ। ਪਰ ਇਹਨਾਂ ਨੇ ਇਹ ਉਡੀਕਾਂ ਗੀਤ ਲਤਾ ਜੀ ਦੀ ਆਵਾਜ਼ ਦੇ ਵਿੱਚ ਕਿਹਾ ਸੀ, ਪਰ ਲਤਾ ਜੀ ਦੀ ਆਵਾਜ਼ ਵਿੱਚ ਤਾਂ ਇਸ ਵੇਲੇ ਇਹ ਗੀਤ ਸਾਡੇ ਕੋਲ ਮੇਰੇ ਕੋਲ ਇਸ ਵੇਲੇ ਸ਼ਾਇਦ ਅਵੇਲੇਬਲ ਨਹੀਂ ਹੈ ਸਾਡੇ ਕੋਲ, ਸਾਡੇ ਕੰਪਿਊਟਰ ਦੇ ਵਿੱਚ। ਔਰ ਮੈਂ ਬਹੁਤ ਕੋਸ਼ਿਸ਼ ਕੀਤੀ ਇਸ ਗੀਤ ਨੂੰ ਸਰਚ ਕਰਨ ਦੀ, ਪਰ ਨਹੀਂ ਮਿਲਿਆ। ਪਰ ਉਡੀਕਾਂ ਗੀਤ ਹਾਕਮ ਸੂਫੀ ਉਹਨਾਂ ਦੀ ਆਵਾਜ਼ ਵਿੱਚ ਤੁਹਾਡੇ ਅਸੀਂ ਤੁਹਾਡੇ ਤੱਕ ਭੇਜ ਰਹੇ ਹਾਂ, ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੀਤ ਜ਼ਰੂਰ ਜ਼ਰੂਰ ਪਸੰਦ ਆਏਗਾ। ਸ਼ੁਕਰੀਆ ਚਿੱਠੀਆਂ ਭੇਜ

ਔਰ ਇਸ ਤੋਂ ਇਲਾਵਾ ਅਗਲਾ ਮੈਸੇਜ ਜਿਹੜਾ ਹੈ ਭੇਜਣ ਵਾਲੇ ਦੋਸਤ ਜਿਹੜੇ ਨੇ ਉਹਨਾਂ ਦਾ ਨਾਮ ਹੈ ਜੀ ਜਸਵੀਰ ਜੱਸੀ ਦੀ ਆਵਾਜ਼ ਵਿੱਚ ਕਹਿੰਦੇ ਗੀਤ ਸੁਣਾ ਦਿੱਤਾ ਜਾਵੇ ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ ਸੀਮਾ ਸ਼ਰਮਾ ਪ੍ਰਿੰਸ ਸ਼ਰਮਾ ਔਰ ਪੂਰੀ ਸ਼ਰਮਾ ਫੈਮਿਲੀ ਉਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚਿੱਠੀਆਂ ਜਿਹੜੀਆਂ ਤੁਹਾਡੇ ਤੱਕ ਪਹੁੰਚੀਆਂ ਨੇ ਸਾਡੇ ਤੱਕ ਇਹਨਾਂ ਦੇ ਵਿੱਚ ਨੇ ਗਿੱਦੜਬਾਹਾ ਤੋਂ ਮਨਜੀਤ ਨੇਜਾ ਪਰਵੀਨ ਤੇਜਾ ਪਾਇਲ

ਆਸ਼ਾ ਬੇਬੀ ਕੇਅਰ ਵੀ ਹੁਣ ਚਿੱਠੀ ਭੇਜੀ ਹੈ ਸੁਰਿੰਦਰ ਕੌਰ ਦੀ ਆਵਾਜ਼ ਵਿੱਚ। ਕੋਈ ਵੀ ਗੀਤ ਸੁਣਾ ਦਿੱਤਾ ਜਾਵੇ, ਕਹਿੰਦੇ ਕ੍ਰਿਸ਼ਨਾ ਨਗਰ ਟੀਵੀ ਟਾਵਰ ਸੋਮਿਨਰੀ ਹਿਲਸ ਨਾਗਪੁਰ ਤੋਂ। ਨਾਨਾ ਡੋਂਗਰ ਦਿਵੇ ਰਮਤਾਈ ਸੀਮਾਤਾਈ ਰੀਮਾਤਾਈ ਦੀਕਸ਼ਾਤਾਈ ਡੋਂਗਰ ਦਿਵੇ ਰਾਹੁਲ ਡੋਂਗਰ ਦਿਵੇ ਉਹਨਾਂ ਨੇ ਚਿੱਠੀ ਭੇਜੀ ਹੈ ਔਰ ਕਹਿੰਦੇ ਕਿ ਲਤਾ ਜੀ ਦੀ ਆਵਾਜ਼ ਵਿੱਚ ਹਿੰਦੀ ਗੀਤ ਸੁਣਾ ਦਿੱਤਾ ਜਾਵੇ। ਸੋ ਇਹ ਹਿੰਦੀ ਗੀਤਾਂ ਦੀ ਫਰਮਾਇਸ਼ਾਂ ਦਾ ਪ੍ਰੋਗਰਾਮ ਤਾਂ ਨਹੀਂ ਹੈ, ਪੰਜਾਬੀ ਗੀਤ ਅਸੀਂ ਇਸ ਪ੍ਰੋਗਰਾਮ 'ਚ ਸੁਣਾਉਂਦੇ ਹਾਂ, ਪਰ ਹਿੰਦੀ ਪੰਜਾਬੀ ਗੀਤ ਜਿਹੜਾ ਲਤਾ ਜੀ ਦੀ ਆਵਾਜ਼ ਵਿੱਚ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਉਹਨਾਂ ਦੀ ਆਵਾਜ਼ ਵਿੱਚ ਪੰਜਾਬੀ ਗੀਤ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਵੇ। ਔਰ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਲਤਾ ਜੀ ਦਾ, ਔਰ ਅੱਜ ਅਸੀਂ ਜਨਮ ਦਿਨ ਜਿਹੜਾ ਹੈ ਲਤਾ ਮੰਗੇਸ਼ਕਰ ਜੀ ਦਾ ਮਨਾ ਰਹੇ ਹਾਂ, ਔਰ ਤੁਹਾਨੂੰ ਸਾਰਿਆਂ ਨੂੰ ਆਕਾਸ਼ਵਾਣੀ ਪਰਿਵਾਰ ਵੱਲੋਂ ਲਤਾ ਜੀ ਦੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਇਸੇ ਤਰ੍ਹਾਂ ਅਮਰਗੜ੍ਹ ਤਹਿਸੀਲ ਸਾਦੂਲ ਸ਼ਹਿਰ ਫੁੱਲ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, ਕੇ ਐੱਸ ਮਾਨ ਔਰ ਪੰਮੀ ਬਾਈ ਦੀ ਆਵਾਜ਼ ਵਿੱਚ ਕਹਿੰਦੇ ਗੀਤ ਸੁਣਾ ਦਿੱਤਾ ਜਾਵੇ, ਜ਼ਰੂਰ ਸੁਣਾਵਾਂਗੇ ਜੀ। ਆਦਰਸ਼ਨਾ ਕਮਲੋਰ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਜੁਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸ਼ਾਈਨਾ ਸ਼ਰਮਾ, ਨਿਵਾਨ ਸ਼ਰਮਾ ਉਹਨਾਂ ਨੇ ਮੈਸੇਜ ਕੀਤਾ ਹੈ, ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ, ਭੁਪਿੰਦਰ ਹੁਣਾਂ ਨੇ ਮੁਕਤਸਰ ਤੋਂ ਮੈਸੇਜ ਕੀਤਾ ਹੈ, ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਉਹਨਾਂ ਨੇ ਚਿੱਠੀ ਭੇਜੀ ਹੈ ਜੀ ਸਾਨੂੰ, ਸ਼੍ਰੀ ਗੰਗਾਨਗਰ ਤੋਂ ਕੋਈ ਵੀ ਗੀਤ ਕਹਿੰਦੇ ਸੁਣਾ ਦਿੱਤਾ ਜਾਵੇ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜਤਿੰਗ ਵਿਰਕ, ਮੀਕਾ ਵਿਰਕ ਉਹਨਾਂ ਨੇ ਕੋਈ ਵੀ ਗੀਤ ਕਹਿੰਦੇ ਸੁਣਾ ਦਿੱਤਾ ਜਾਵੇ। ਔਰ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਭਾਟੀਆ, ਸੇਂਜਲ ਭਾਟੀਆ, ਨਵਦੀਸ਼ ਭਾਟੀਆ, ਪੱਪੀ ਭਾਟੀਆ, ਜਮਸ਼ੇਦਪੁਰ ਤੋਂ ਆਪਣੀ ਪਸੰਦ ਦਾ ਕਹਿੰਦੇ ਕੋਈ ਵੀ ਨਗਮਾ ਸੁਣਾ ਦਿੱਤਾ ਜਾਵੇ, ਸ਼ੁਕਰੀਆ ਜੀ। ਜ਼ਿਲ੍ਹਾ ਜਲੌਣ ਯੂਪੀ ਤੋਂ ਸਤੇਂਦਰ ਕੁਮਾਰ, ਆਦਰਸ਼, ਸਾਰਥਕ, ਅਲੌਕਿਕ ਉਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ, ਕੋਈ ਵੀ ਗੀਤ ਕਹਿੰਦੇ ਸੁਣਾ ਦਿੱਤਾ ਜਾਵੇ। ਔਰ ਇਸ ਤੋਂ ਇਲਾਵਾ ਕਨੇਰਾ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਕਾ ਔਰ ਹਾਰਦਿਕ ਔਰ ਵੰਸ਼ ਬੱਤਾ ਉਹਨਾਂ ਨੇ ਕੋਈ ਵੀ ਗੀਤ ਕਹਿੰਦੇ ਸੁਣਾ ਦਿੱਤਾ ਜਾਵੇ। ਪਿੰਡ ਪੱਖੀ ਕੁਰਦ, ਫਰੀਦਕੋਟ, ਦਸਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਗਿੱਲ ਪਰਿਵਾਰ, ਕੋਈ ਵੀ ਗੀਤ ਕਹਿੰਦੇ ਸਾਨੂੰ ਸੁਣਾ ਦਿੱਤਾ ਜਾਵੇ। ਸੋ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਇੰਨੇ ਪਿਆਰ ਦੇ ਨਾਲ ਖਤ ਭੇਜਣ ਦੇ ਲਈ। ਅਗਲਾ ਗੀਤ ਜਸਵੀਰ ਜੱਸੀ ਹੁਣਾਂ ਦੀ ਆਵਾਜ਼ ਦੇ ਵਿੱਚ ਤੁਹਾਡੇ ਸਭ ਦੇ ਰੇਡੀਓ 'ਤੇ ਆ ਰਿਹਾ।

ਸੋ ਬਹੁਤ ਹੀ ਖੂਬਸੂਰਤ ਗੀਤ ਲਤਾ ਜੀ ਦੀ ਆਵਾਜ਼ ਵਿੱਚ ਹੁਣੇ ਆਪਾਂ ਸਾਰਿਆਂ ਨੇ ਸੁਣਿਆ। 3:51 ਔਰ 12 ਸੈਕਿੰਡ ਇਸ ਵੇਲੇ ਸਟੂਡੀਓ ਦੀ ਕੜੀ 'ਤੇ ਹੋ ਰਹੇ ਨੇ ਔਰ ਇਸ ਪ੍ਰੋਗਰਾਮ ਦੇ ਲਈ ਅਗਲਾ ਗੀਤ ਅਗਲਾ ਖਤ ਸ਼ਾਮਿਲ ਕਰਦੇ ਹਾਂ ਮਾਡਲ ਟਾਊਨ ਕਰਨਾਲ ਤੋਂ ਸੁਦੀਨ ਨੂਤਨ, ਸ਼ਸ਼ੀ, ਬਾਲਾ ਕਿਰਨ ਠਾਕੁਰ, ਹਰੀਪਾਲ ਕੌਰ ਔਰ ਸੰਦੀਪ ਗੁਗਲਾਨੀ, ਆਸ਼ਾ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ ਔਰ ਸੁਨੀਤਾ ਢਿੱਲੋਂ ਹੁਣਾਂ ਨੇ ਸਾਨੂੰ ਔਰ ਚਿੱਠੀ ਭੇਜੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਮਾਡਲ ਟਾਊਨ ਕਰਨਾਲ ਤੋਂ ਸਾਡੇ ਨਾਲ ਸ਼ਾਮਿਲ ਹੋਣ ਦੇ ਲਈ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਉਹਨਾਂ ਨੇ ਚਿੱਠੀ ਭੇਜੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸ਼ਰਗਨ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ ਉਹਨਾਂ ਨੇ ਚਿੱਠੀ ਭੇਜੀ ਹੈ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸੁਵਾਗ, ਡਾਕਟਰ ਅਮਨਜੀਤ, ਸੁਖਮੰਦਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ, ਗੁਰਤੇਸ਼ਵਰ, ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਕਿਸੇ ਗੀਤ ਦੇ ਨਾਲ ਸ਼ਾਮਿਲ ਕਹਿੰਦੇ ਕਰ ਲਿਆ ਜਾਵੇ। ਪਿੰਡ ਮੂਲਿਆ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪਰਵੀਨ, ਆਸ਼ਾ, ਦੀਕਸ਼ਾ, ਜੰਨਤ, ਗੁਰਲੀਨ, ਨਿਸ਼ੂ ਉਹਨਾਂ ਨੇ ਚਿੱਠੀ ਭੇਜੀ ਹੈ। ਬਹੁਤ ਬਹੁਤ ਸ਼ੁਕਰੀਆ। ਔਰ ਇਸ ਤੋਂ ਇਲਾਵਾ ਬਹੁਤ ਸਾਰੇ ਖਤ, ਸਮਹਿਸ ਗੇਟ ਨਾਭਾ, ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ ਹੁਣਾਂ ਨੇ ਚਿੱਠੀ ਭੇਜੀ ਹੈ। ਟਾਲੀਵਾਲਾ ਜੱਟਾਂ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹ ਤੋਂ ਮਨੀਸ਼, ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਹੁਣਾਂ ਨੇ ਚਿੱਠੀ ਭੇਜੀ ਹੈ। ਕੋਈ ਵੀ ਕਹਿੰਦੇ ਗੀਤ ਦੇ ਨਾਲ ਸ਼ਾਮਿਲ ਕਰ ਲਿਆ ਜਾਵੇ। ਸ਼ੁਕਰੀਆ ਜੀ। ਸੋ ਇਹਨਾਂ ਸਾਰੇ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ ਦੇ ਉੱਤੇ

ਇੱਕ ਦੋਸਤ ਹੋਰ ਨੇ, ਇਹਨਾਂ ਦੀ ਚਿੱਠੀ ਮੈਂ ਪਹਿਲਾਂ ਪੜ੍ਹ ਚੁੱਕੀ ਹਾਂ ਜੀ। ਗੁਰੂ ਰਵਿਦਾਸ ਨਗਰ ਮਲੋੜ ਤੋਂ ਇਹਨਾਂ ਨੇ ਚਿੱਠੀ ਭੇਜੀ ਸੀ, ਨਾਨਕ ਚੰਦ, ਵਿਜੇ ਕੁਮਾਰ, ਬੰਟੀ ਕੁਮਾਰ, ਇਹਨਾਂ ਦੇ ਬਹੁਤ ਸਾਰੇ ਸਾਥੀ ਸ਼ਮਸ਼ਾਦ ਬੇਗਮ ਉਹਨਾਂ ਦੀ ਆਵਾਜ਼ ਦੇ ਵਿੱਚ, ਕਹਿੰਦੇ ਗੀਤ ਸੁਣਾ ਦਿੱਤਾ ਜਾਵੇ। ਸੋ ਇਹ ਬਹੁਤ ਹੀ ਖੂਬਸੂਰਤ ਗੀਤ ਸ਼ਮਸ਼ਾਦ ਉਹਨਾਂ ਦੀ ਆਵਾਜ਼ ਵਿੱਚ।

ਲਓ ਜੀ, ਤੁਸੀਂ ਵੀ ਭਾਵੇਂ ਤੁਸੀਂ ਸਾਡੇ ਨਾਲ ਗੱਲ ਕਰੋ ਚਾਹੇ ਨਾ ਕਰੋ, ਪਰ ਚਿੱਠੀਆਂ ਦੇ ਜ਼ਰੀਏ ਆਪਣੇ ਦਿਲ ਦੇ ਜਜ਼ਬਾਤ, ਆਪਣੀਆਂ ਗੱਲਾਂ, ਆਪਣੇ ਸੁਝਾਅ, ਆਪਣੀਆਂ ਸ਼ਿਕਾਇਤਾਂ ਸਾਡੇ ਤੱਕ ਜ਼ਰੂਰ ਭੇਜਿਆ ਕਰੋ, ਔਰ ਆਪਣੀ ਫਰਮਾਇਸ਼, ਆਪਣੀ ਪਸੰਦ ਦੇ ਗੀਤ ਵੀ ਸਾਨੂੰ ਜ਼ਰੂਰ ਲਿਖ ਕੇ ਭੇਜਿਆ ਕਰੋ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਉਹਨਾਂ ਨੇ ਸਾਨੂੰ ਭੇਜਿਆ ਹੈ ਜੀ ਖਤ, ਬਹੁਤ ਹੀ ਖੂਬਸੂਰਤ। ਔਰ ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢੀਂਗੀਆ, ਨਮਨ ਢੀਂਗੀਆ, ਅਪਾਰ ਢੀਂਗੀਆ ਉਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ ਜੀ, ਬਹੁਤ ਹੀ ਖੂਬਸੂਰਤ ਚਿੱਠੀ। ਸੋ ਇਹ ਹਿੰਦੀ ਗੀਤਾਂ ਦੀ ਫਰਮਾਇਸ਼ ਦਾ ਪ੍ਰੋਗਰਾਮ ਨਹੀਂ ਹੈ, ਤੁਸੀਂ ਪੰਜਾਬੀ ਗੀਤ ਸਾਡੇ ਕੋਲੋਂ ਜਿਹੜਾ ਹੈ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਸੁਣ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਜੀ ਉੱਤਰ ਪ੍ਰਦੇਸ਼ ਤੋਂ ਬਾਗਪਤ ਤੋਂ ਸਾਡੇ ਨਾਲ ਜੁੜਨ ਦੇ ਲਈ ਦੋਸਤ। ਔਰ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ ਔਰ ਸੀਤਾ ਔਰ ਗੀਤਾ ਉਹਨਾਂ ਨੇ ਸਾਨੂੰ ਚਿੱਠੀ ਭੇਜੀ ਹੈ, ਕੋਈ ਵੀ ਗੀਤ ਕਹਿੰਦੇ ਸੁਣਾ ਦਿੱਤਾ ਜਾਵੇ। ਪਿੰਡ ਸਮਾਲਸਰ, ਲਕਸ਼ਮਣ ਸਿੰਘ, ਘਾਰੂ, ਵੀਰੂ, ਲਵਪ੍ਰੀਤ, ਕਾਲੀ, ਵਿੱਕੀ, ਮਨਪ੍ਰੀਤ, ਜ਼ਿਲ੍ਹਾ ਮੋਗਾ ਤੋਂ ਚਿੱਠੀ ਭੇਜ ਰਹੇ ਨੇ, ਸ਼ੁਕਰੀਆ ਜੀ ਚਿੱਠੀ ਭੇਜਣ ਦੇ ਲਈ। ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ, ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ, ਸਮਸਤ ਡਾਗਲਾ ਪਰਿਵਾਰ ਕਿਸੇ ਵੀ ਗੀਤ ਦੇ ਨਾਲ ਸ਼ਾਮਿਲ ਕਰ ਲਿਆ ਜਾਵੇ ਕਹਿੰਦੇ। ਚਾਹਲ ਕਲਰ, ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ, ਅੰਬਾ ਚਾਹਲ, ਕੰਠ ਕਲੇਰ ਦੀ ਆਵਾਜ਼ ਦੇ ਵਿੱਚ ਗੀਤ ਕਹਿੰਦੇ ਸੁਣਾ ਦਿਓ, ਜ਼ਰੂਰ ਮੈਂ ਕੋਸ਼ਿਸ਼ ਕਰਾਂ ਜੀ। ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ, ਕੋਈ ਵੀ ਗੀਤ ਕਹਿੰਦੇ ਸੁਣਾ ਦਿੱਤਾ ਜਾਵੇ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਬਹੁਤ ਸਾਰੇ ਖਤ ਸਾਡੇ ਤੱਕ ਪਹੁੰਚੇ, ਔਰ ਖਤ ਤੁਸੀਂ ਲਿਖ ਸਕਦੇ ਹੋ ਇਸ ਪ੍ਰੋਗਰਾਮ ਦੇ ਲਈ। ਅਗਰ ਲਿਖਣਾ ਚਾਹੁੰਦੇ ਹੋ, ਆਪਣੀ ਪਸੰਦ ਦੇ ਗੀਤ ਸਾਨੂੰ ਭੇਜਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਪਤਾ ਨੋਟ ਕਰ ਸਕਦੇ ਹੋ। ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਕੇਂਦਰ ਜਲੰਧਰ, ਪਿੰਨ ਹੈ ਜੀ 1440001। ਸੋ ਇਸ ਪਤੇ ਦੇ ਉੱਤੇ ਤੁਸੀਂ ਆਪਣਾ ਖੂਬਸੂਰਤ ਖਤ, ਫਰਮਾਇਸ਼, ਜੋ ਵੀ ਸੁਝਾਅ ਸ਼ਿਕਾਇਤਾਂ ਨੇ ਸਾਡੇ ਤੱਕ ਭੇਜ ਸਕਦੇ ਹੋ। ਔਰ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਅਮਰਿੰਦਰ ਗਿੱਲ ਹੋਣਾ ਦੀ ਆਵਾਜ਼ ਦੇ ਵਿੱਚ ਭੇਜ ਰਹੇ ਹਾਂ ਤੁਹਾਡੇ ਸਭ ਦੇ ਰੇਡੀਓ ਸੈੱਟ 'ਤੇ, ਬਾਪੂ ਗੀਤ। ਔਰ ਇਸ ਗੀਤ ਦੀ ਫਰਮਾਇਸ਼ ਸਾਨੂੰ ਦੋ ਦੋਸਤਾਂ ਨੇ

ਚਿੱਠੀ ਰਾਹੀਂ ਭੇਜੀ ਸੀ। ਸੋ ਸਾਰੇ ਦੋਸਤਾਂ ਦੀ ਇਹ ਰਲੀ ਮਿਲੀ ਫਰਮਾਇਸ਼ ਤੁਹਾਡੇ ਰੇਡੀਓ ਸੈੱਟ 'ਤੇ ਅੱਜ ਦੇ ਇਸ ਪ੍ਰੋਗਰਾਮ ਇਸ ਗੀਤ ਦੇ ਨਾਲ ਹੀ ਮੈਂ ਆਸ਼ਾ ਤੁਹਾਡੇ ਤੋਂ ਚਾਹੁੰਦੀ ਹਾਂ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਇਜਾਜ਼ਤ। ਫਿਰ ਕਿਸੇ ਦਿਨ ਇਸੇ ਫ੍ਰੀਕੁਐਂਸੀ ਇਸੇ ਚੈਨਲ 'ਤੇ ਤੁਹਾਡੇ ਨਾਲ ਫਿਰ ਦੁਬਾਰਾ ਮੁਲਾਕਾਤ ਹੋਏਗੀ। ਉਦੋਂ ਤੱਕ ਲਈ ਤੁਸੀਂ ਜੁੜੇ ਰਹਿਣਾ ਹੈ ਜੀ DTH ਦੀ ਪੰਜਾਬ ਦੇ ਜਲੰਧਰ ਕੇਂਦਰ ਦੇ ਨਾਲ।

ਸੁਪਰੀਮ ਕੋਰਟ ਨੇ 2000 ਰੁਪਏ ਤੋਂ ਵੱਧ ਦੇ ਵਿਅਕਤੀ ਤੋਂ ਵਪਾਰੀ UPI ਲੈਣ ਦੇਣ ਅਤੇ ਮਰਚੈਂਟ ਡਿਸਕਾਊਂਟ ਰੇਟ MDR ਲਗਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਭਾਰਤ ਵੱਲੋਂ ਪਾਕਿਸਤਾਨ ਦੇ ਦਹਿਸ਼ਤਗਰਦੀ ਟਿਕਾਣਿਆਂ 'ਤੇ ਸਰਜੀਕਲ ਸਟ੍ਰਾਈਕ ਦੀ ਅੱਜ 10ਵੀਂ ਵਰ੍ਹੇਗੰਢ। ਬੈਂਕਾਂ ਦੀ ਅੱਜ ਤੋਂ ਸ਼ੁਰੂ ਹੋਣ ਵਾਲੀ 3 ਦਿਨਾਂ ਦੇਸ਼ ਵਿਆਪੀ ਹੜਤਾਲ ਰੱਦ ਕਰ ਦਿੱਤੀ ਗਈ ਏ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮਨਾ ਰਿਹਾ ਏ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮੁੱਦੇ ਤੇ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਗਈ ਏ ਅਤੇ ਦੰਗਾ ਕਰਨ ਜਾਂ ਕਰਵਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਪੰਜਾਬ ਦੀ ਮੌਜੂਦਾ ਅਤੇ ਆਉਣ ਵਾਲੀ ਪੀੜ੍ਹੀ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਵਿਸ਼ਵ ਨੇਤਾਵਾਂ ਨੇ ਸਿੱਖਿਆ, ਹੁਨਰ, ਤਕਨਾਲੋਜੀ ਅਤੇ ਰੁਜ਼ਗਾਰ ਰਾਹੀਂ ਆਲਮੀ ਖੁਸ਼ਹਾਲੀ ਲਿਆਉਣ ਲਈ ਵੱਧ ਰਹੀ ਨੌਜਵਾਨ ਆਬਾਦੀ ਦੀ ਸਮਰੱਥਾ ਤੇ ਜ਼ੋਰ ਦਿੱਤਾ ਹੈ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਕਿ ਦੇਸ਼ ਵਿੱਚ 100 ਕਰੋੜ ਤੋਂ ਵੱਧ ਲੋਕਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਮਿਲ ਰਿਹਾ ਹੈ। ਏਸ਼ੀਆਈ ਖੇਡਾਂ ਵਿੱਚ

ਭਾਰਤ ਦੀ ਈਸ਼ਾ ਸਿੰਘ ਨੇ ਔਰਤਾਂ ਦੇ 25 ਮੀਟਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਭਾਰਤ ਦੀ ਮਰਦਾਂ ਦੀ ਕ੍ਰਿਕਟ ਟੀਮ ਦੀ ਸੈਮੀਫਾਈਨਲ ਵਿੱਚ ਪਹੁੰਚ ਗਈ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਰੋਤੇ ਵੇਵਜ਼ ਐਪ ਰਾਹੀਂ ਅਤੇ ਨਿਊਜ਼ ਔਨ ਏਅਰ ਐਪ ਦੇ ਰਾਹੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਨੇ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 4:03 ਅਤੇ 28 ਸੈਕਿੰਡ ਹੋ ਰਹੇ ਨੇ। ਪੇਸ਼ ਹੈ ਤੁਹਾਡੇ ਸਾਰਿਆਂ ਦਾ ਮਨ ਪਸੰਦੀਦਾ ਪ੍ਰੋਗਰਾਮ ਸਦਾ ਬਹਾਰ ਗੀਤ।

ਏਅਰ ਐਪ ਦੇ ਰਾਹੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਨੇ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 4:03 ਤੇ 28 ਸੈਕਿੰਡ ਹੋ ਰਹੇ ਨੇ। ਪੇਸ਼ ਹੈ ਤੁਹਾਡੇ ਸਾਰਿਆਂ ਦਾ ਮਨ ਪਸੰਦੀਦਾ ਪ੍ਰੋਗਰਾਮ ਸਦਾ ਬਹਾਰ ਗੀਤ।

ਸਦਾਬਹਾਰ ਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕੁਰਾਹਟ ਭਰੀ ਨਮਸਕਾਰ ਅਦਾਬ ਤੇ ਸਤਿ ਸ਼੍ਰੀ ਅਕਾਲ। ਅੱਜ ਦਾ ਇੱਕ ਖੂਬਸੂਰਤ ਪ੍ਰੋਗਰਾਮ ਸਮਰਪਿਤ ਹੈ ਉਸ ਮਹਾਨ ਆਵਾਜ਼ ਨੂੰ ਜਿਸਨੇ ਆਪਣੀ ਸੁਰਮਈ ਆਵਾਜ਼ ਨਾਲ ਕਈ ਪੀੜ੍ਹੀਆਂ ਦੇ ਦਿਲਾਂ ਨੂੰ ਛੋਇਆ, ਭਾਰਤ ਦੀ ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਜੀ। ਬਿਲਕੁਲ, ਅੱਜ ਉਹਨਾਂ ਦਾ ਜਨਮ ਦਿਨ ਹੈ ਅਤੇ ਫਿਰ ਉਹਨਾਂ ਦੇ ਜਨਮ ਦਿਨ ਦੇ ਮੌਕੇ 'ਤੇ ਆਓ, ਉਹਨਾਂ ਦੇ ਸਦਾਬਹਾਰ ਗੀਤਾਂ ਨਾਲ ਯਾਦ ਕਰੀਏ ਉਹ ਸੁਰ ਜੋ ਸਮੇਂ ਦੇ ਨਾਲ ਕਦੀ ਵੀ ਪੁਰਾਣੇ ਨਹੀਂ ਹੋਏ। ਕੁਝ ਆਵਾਜ਼ਾਂ ਸਿਰਫ ਕੰਨਾਂ ਤੱਕ ਨਹੀਂ ਪਹੁੰਚਦੀਆਂ, ਉਹ ਸਿੱਧੀਆਂ ਦਿਲ ਵਿੱਚ ਉਤਰ ਜਾਂਦੀਆਂ ਨੇ। ਲਤਾ ਜੀ ਦੀ ਆਵਾਜ਼ ਵੀ ਅਜਿਹੀ ਹੈ, ਇੱਕ ਅਮਰ ਆਵਾਜ਼ ਹੈ। ਉਹਨਾਂ ਦੇ ਗੀਤਾਂ ਵਿੱਚ ਕਦੀ ਪਿਆਰ ਦੀ ਮਿਠਾਸ, ਕਦੀ ਵਿਛੋੜੇ ਦੀ ਟੀਸ, ਅਤੇ ਕਦੀ ਖੁਸ਼ੀ ਦੀ ਰੌਣਕ, ਅਤੇ ਕਦੇ ਦੇਸ਼ ਪ੍ਰੇਮ ਦਾ ਜਜ਼ਬਾ। ਅਤੇ ਆਓ ਫਿਰ ਅੱਜ ਇਸ ਖਾਸ ਲਤਾ ਮੰਗੇਸ਼ਕਰ ਜਨਮ ਦਿਨ ਵਿਸ਼ੇਸ਼ ਵਿੱਚ ਸੁਣਦੇ ਹਾਂ ਕੁਝ ਚੁਣਿੰਦਾ ਸਦਾਬਹਾਰ ਨਗਮੇ। ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਮੁਗਲੇ ਆਜ਼ਮ ਫਿਲਮ 'ਚੋਂ ਲਿਆ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਸਦਾਬਹਾਰ ਨਗਮੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ। ਪ੍ਰੋਗਰਾਮ ਦਾ ਅਗਲਾ ਗੀਤ ਅਨਪੜ੍ਹ ਫਿਲਮ ਦਾ, ਆਵਾਜ਼ ਲਤਾ ਮੰਗੇਸ਼ਕਰ ਦੀ, ਸੰਗੀਤ ਨਿਰਦੇਸ਼ਕ ਮਦਨ ਮੋਹਨ।

ਅੱਜ ਦੇ ਸਦਾਬਹਾਰ ਨਗਮੇ ਵਿੱਚ ਲਤਾ ਜੀ ਦੇ ਸੁਰਾਂ ਨਾਲ ਕੀਤਾ ਇਹ ਸੋਹਣਾ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

साचो तखत गुरु रामदास साचो तखत गुरु रामदास साच

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਕਰਮ ਸਿਧਾਂਤ ਦਾ ਖੰਡਨ ਨਹੀਂ ਕਰਦੀ, ਬਲਕਿ ਸ਼ੁਭ ਕਰਮ, ਸ਼ੁਭ ਅਮਲ, ਚੰਗਾ ਆਚਾਰ, ਚੰਗਾ ਵਿਵਹਾਰ ਇਹ ਸਭ ਦੇ ਧਾਰਨੀ ਹੋਣ ਦਾ ਰੱਬੀ ਸੁਨੇਹਾ ਹੈ। ਇਸ ਬ੍ਰਹਿਮੰਡੀ ਬਾਣੀ ਵਿੱਚ ਸ਼ੁਭ ਕਰਮਾਂ ਦੁਆਰਾ ਹਰਿਮੰਦਰ ਸਰੀਰ ਨੂੰ ਸਫਲਾ ਕਰਨ ਦੀ ਵਿਲੱਖਣ ਜੁਗਤ ਦਰਸਾਈ ਗਈ ਹੈ। ਪੰਚਮ ਪਾਤਸ਼ਾਹ ਗੌੜੀ ਸੁਖਮਣੀ ਮਹਿਲਾ ਪੰਜਵਾਂ ਬਾਣੀ ਵਿੱਚ ਸ਼ੁਭ ਕਰਮਾਂ ਨੂੰ ਕਰਨ ਦੀ ਹਿਦਾਇਤ ਦਿੰਦੇ ਨੇ। ਉਸਤਤ ਮਨਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਸਰਵਣ ਕਰਦੇ ਹਾਂ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਧਰਮ ਬਾਦਸ਼ਾਹਾਂ ਨਾਲ ਉਹਨਾਂ ਨੂੰ ਜ਼ੁਲਮ ਕਰਨ ਤੋਂ ਰੋਕਣ ਦੇ ਲਈ ਸੰਘਰਸ਼ ਕਰਨਾ, ਊਚ ਨੀਚ ਦੇ ਭੇਦਭਾਵ ਨੂੰ ਅਮਲੀ ਤੌਰ 'ਤੇ ਦੂਰ ਕਰਨ ਲਈ ਸੰਗਠਨ ਮਜ਼ਬੂਤ ਕਰਨਾ, ਲੋਕਾਂ ਦੀ ਅਗਿਆਨਤਾ ਦਾ ਅਣਉਚਿਤ ਲਾਭ ਕਮਾ ਕੇ ਵਿਲਾਸੀ ਜੀਵਨ ਭੋਗਣ ਵਾਲੇ ਰਜਵਾੜੇ ਅਤੇ ਲੋਭੀਆਂ ਦਾ ਵਿਰੋਧ ਕਰਨਾ ਸ਼ਾਮਲ ਹਨ। ਤਾਂ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਂਤ ਕੇ ਸਪਸ਼ਟ ਕਰਦੇ ਹਨ ਕਿ ਗੁਰੂ ਜੀ ਧਰਮਾਂ ਦੇ ਕਰਮ ਕਾਂਡ ਦੇ ਮਹੱਤਵ ਨੂੰ ਕਿਸੇ ਵੀ ਤਰ੍ਹਾਂ ਉੱਚਾ ਨਹੀਂ ਗਿਣਦੇ, ਭਾਵ ਉਹ ਸ਼ੁਭ ਕਰਮਾਂ ਵਿੱਚ ਨਹੀਂ ਰੱਖਦੇ। ਸੱਚੇ ਦਿਲੋਂ ਪ੍ਰਭੂ ਦੇ ਨਾਮ ਨਾਲ ਜੁੜਨ, ਕੁਦਰਤ ਦੇ ਬੰਦਿਆਂ ਨਾਲ ਪ੍ਰੇਮ ਕਰਨ ਅਤੇ ਸਭ ਨੂੰ ਸਮਾਨ ਦ੍ਰਿਸ਼ਟੀ ਨਾਲ ਦੇਖਣ ਤੋਂ ਵੱਡਾ ਸ਼ੁਭ ਕਰਮ ਹੋਰ ਕੋਈ ਨਹੀਂ ਹੈ। ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸ਼ਚੇ ਕਰ ਆਪਣੀ ਜੀਤ ਕਰੋ, ਭਾਵ ਬੇਈਮਾਨ ਲੋਕਾਂ, ਜ਼ਾਲਮਾਂ, ਝੂਠ ਦੇ ਹਮਾਇਤੀਆਂ ਅਤੇ ਗਰੀਬਾਂ ਉੱਤੇ ਵਧੀਕੀ ਕਰਨ ਵਾਲਿਆਂ ਨਾਲ ਸੰਘਰਸ਼ ਤੋਂ ਮੈਂ ਡਰਾਂ ਨਾ ਅਤੇ ਆਪਣੇ ਦ੍ਰਿੜ ਨਿਸ਼ਚੇ ਕਰਕੇ ਮੈਂ ਸੱਚ ਨਾਲ ਖੜ੍ਹਾ ਹਾਂ, ਮੇਰੀ ਹੀ ਜਿੱਤ ਹੋਵੇਗੀ। ਅਰਦਾਸ ਵਿੱਚ ਵਿਸ਼ਵਾਸ ਦੀ ਇਹ ਵੱਡੀ ਨਿਸ਼ਾਨੀ ਹੈ। ਅਰ ਸਿੱਖ ਹੋਂ ਆਪਣੇ ਹੀ ਮਨ ਕਹੋ, ਇਹ ਲਾਲਚ ਹੋਂ ਗੁਣ ਤਾਓ ਉਚਰੋਂ ਦਾ ਪ੍ਰਸੰਗ ਸ਼ੁਭ ਕਰਮਨ ਦਾ ਆਧਾਰ ਸਿਰਜਦਾ ਹੈ। ਸਿੱਖ ਹੋਣ ਦਾ ਭਰੋਸਾ ਆਪਣੇ ਅੰਦਰ ਹੀ ਭਰਪੂਰ ਹੋ ਜਾਵੇ। ਸਿੱਖ ਹੋਣ ਦੀ ਸਿੱਖਿਆ ਦੂਜਿਆਂ ਨੂੰ ਦੇਣ ਲਈ ਅਸੀਂ ਬਹੁਤ ਕਾਹਲੇ ਪੈ ਜਾਂਦੇ ਹਾਂ। ਪ੍ਰਭੂ ਦੇ ਗੁਣਾਂ ਨੂੰ ਗਾਇਨ ਕਰਨ ਦੀ ਮਨਸ਼ਾ ਇਹ ਹੋਵੇ ਕਿ ਅਸੀਂ ਇਹਨਾਂ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰ ਸਕੀਏ। ਗੁਣਾਂ ਤੋਂ ਬਿਨਾਂ ਸ਼ੁਭ ਕਰਮਨ ਦੀ ਸੋਝੀ ਹੋਣੀ ਸੰਭਵ ਨਹੀਂ ਹੈ। ਬਾਬਾ ਸ਼ੇਖ ਫਰੀਦ ਇਸੇ ਸੰਦਰਭ ਵਿੱਚ ਆਪ ਸਵਾਰੈਂ ਮੈਂ ਮਿਲਿਆ ਸੁੱਖ ਹੋਏ ਦੀ ਜੁਗਤ ਦੱਸਦੇ ਹਨ। ਇਸੇ ਨੂੰ ਗੁਰੂ ਨਾਨਕ ਦੇਵ ਸਾਹਿਬ ਮਨ ਜੀਤੈ ਜਗ ਜੀਤ ਦੇ ਰੂਪ ਵਿੱਚ ਸਥਾਪਿਤ ਕਰਦੇ ਹਨ। ਰੋਜ਼ਾਨਾ ਦੀ ਅਰਦਾਸ ਵਿੱਚ ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ ਮੰਗਦੇ ਹੋਏ ਸਿੱਖੀ ਦਾਨ ਅਤੇ ਰਹਿਤ ਦਾਨ ਦੇ ਪਸਾਰ ਸਪਸ਼ਟ ਕੀਤੇ ਗਏ ਹਨ। ਜੀਵਨ ਵਿੱਚ ਸੰਤ ਉਭਾਰਨ ਅਤੇ ਦੁਸ਼ਟਾਂ ਨਾਲ ਮੁਕਾਬਲਾ ਕਰਨ ਦੀ ਸੋਚ ਲੈ ਕੇ ਚੱਲੇ ਦਸ਼ਮੇਸ਼ ਪਿਤਾ ਨੇ ਯੋਧੇ ਤਿਆਰ ਕੀਤੇ ਜਿਨ੍ਹਾਂ ਨੇ ਹਮੇਸ਼ਾ ਸ਼ੁਭ ਕਰਮਨ ਦਾ ਪੱਲਾ ਨਹੀਂ ਛੱਡਿਆ। ਜਬ ਆਵ ਕੀ ਔਧ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋਂ ਦੀ ਜਾਚਨਾ ਤੋੜ ਨਿਭਾਉਂਦੀ ਹੈ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭੇ ਦੀ ਅਰਦਾਸ ਕਰਨੀ ਵੀ ਸ਼ੁਭ ਕਰਮਨ ਨਾਲ ਜੁੜੀ ਹੋਈ ਹੈ। ਸਿਦਕ ਦਾ ਜੀਵਨ ਪ੍ਰਸੰਗ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਤਿੰਨ ਨੁਕਤਿਆਂ ਦੇ ਇਰਦ ਗਿਰਦ ਰਹਿਣਾ ਜ਼ਰੂਰੀ ਹੈ। ਸ਼ੁਭ ਕਰਮਨ ਸੰਬੰਧੀ ਗੁਰਬਾਣੀ ਦਾ ਸਪਸ਼ਟ ਫੁਰਮਾਨ ਸੁਖਮਣੀ ਸਾਹਿਬ ਵਿੱਚ ਮਿਲਦਾ ਹੈ। ਜਦੋਂ ਗੁਰੂ ਅਰਜਨ ਦੇਵ ਜੀ ਉਚਾਰਦੇ ਹਨ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪ੍ਰਭੂ ਪਰਮਾਤਮਾ ਹਰੀ, ਅੱਲਾ, ਰਾਮ ਜਾਂ ਗੌਡ ਦੇ ਨਾਮ ਅਤੇ ਉਸ ਦੀ ਹੋਂਦ ਵਿੱਚ ਚਿੱਤ ਲਾਉਣਾ ਸ਼ੁਭ ਕਰਮਨ ਹੈ। ਮਲ ਤੋਂ ਰਹਿਤ ਕੰਮ ਕਰਨੇ, ਭਾਵ ਸ਼ੁੱਧ ਸੱਚੇ ਕੰਮਾਂ ਨੂੰ ਅੰਜਾਮ ਦੇਣਾ ਸ਼ੁਭ ਕੰਮਾਂ ਦੀ ਸੰਪੂਰਨਤਾ ਹੈ। ਨਾਮ ਜਪਣ ਨਾਲ ਸ਼ੁਭ ਕਰਮਨ ਦੇ ਲਈ ਪ੍ਰੇਰਣਾ, ਉਤਸ਼ਾਹ, ਊਰਜਾ ਅਤੇ ਨਿਸ਼ਚਾ ਮਿਲਦਾ ਹੈ। ਸ਼ੁਭ ਨਿਰਮਲ ਕੰਮ ਕਰਦੇ ਰਹਿਣ ਨਾਲ ਸੇਵਾ, ਪਰਉਪਕਾਰ, ਗਰੀਬ ਰੱਖਿਆ, ਦੋਸ਼ ਨਾਸ਼ ਆਦਿ ਲਾਭ ਨਿੱਜ ਨੂੰ ਵੀ ਅਤੇ ਸਮਾਜ ਨੂੰ ਵੀ ਮਿਲਦੇ ਹਨ। ਸ਼ਾਂਤੀ ਅਤੇ ਸੰਘਰਸ਼ ਦੋਨਾਂ ਵੇਲਿਆਂ ਵਿੱਚ ਸ਼ੁਭ ਕਰਮਨ ਕਰਨ ਦੀਆਂ ਇਤਿਹਾਸਕ ਮਿਸਾਲਾਂ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚੋਂ ਮਿਲਦੀਆਂ ਹਨ। ਭਾਰਤ ਦੀ ਆਜ਼ਾਦੀ ਦੀ ਜੰਗ ਵਿੱਚ ਦਿੱਤੀਆਂ ਕੁਰਬਾਨੀਆਂ ਦਾ ਵੇਰਵਾ ਦੇਖੀਏ ਤਾਂ ਕਾਲੇ ਪਾਣੀ ਭੇਜੇ ਅਤੇ ਫਾਂਸੀ ਦਾ ਰੱਸਾ ਚੁੰਮਣ ਵਾਲਿਆਂ ਵਿੱਚ ਬਹੁਤਾਤ ਪੰਜਾਬੀਆਂ ਅਤੇ ਸਿੱਖਾਂ ਦੀ ਰਹੀ। ਭਾਈ ਰਣਧੀਰ ਸਿੰਘ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਪਿਛਲੇ ਨੇੜੇ ਦੇ ਇਤਿਹਾਸ ਵਿੱਚੋਂ ਹੀ ਹਨ। ਸ਼ਹੀਦ ਭਗਤ ਸਿੰਘ ਹੋਰਾਂ ਗੁਰਦੁਆਰਾ ਸੁਧਾਰ ਲਹਿਤ ਦੇਖੀ ਸੀ, ਭਗਤੀ ਪ੍ਰਗਤੀਸ਼ੀਲ ਸਾਹਿਤ ਵੀ ਪੜ੍ਹਿਆ ਸੀ। ਭਾਈ ਰਣਧੀਰ ਸਿੰਘ ਹੋਰਾਂ ਦੀਆਂ ਜੇਲ੍ਹ ਚਿੱਠੀਆਂ ਵਿੱਚ ਉਹਨਾਂ ਨੂੰ ਅਮੀਰ ਵਿਰਸੇ ਪ੍ਰਤੀ ਜਾਗਰੂਕ ਰਹਿਣ ਦੀ ਬਾਤ ਵੀ ਚੱਲਦੀ ਹੈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਜਵਾਨੀ ਵੇਲੇ ਸ਼ਹੀਦ ਭਗਤ ਸਿੰਘ ਦੇ ਮਨ ਵਿੱਚ ਦੇਸ਼ ਨੂੰ ਵਿਦੇਸ਼ੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਅਤੇ ਲੋਕਾਂ ਵਿੱਚ ਬਰਾਬਰਤਾ ਵਾਲਾ ਰਾਜ ਪ੍ਰਬੰਧ ਕਾਇਮ ਕਰਨ ਦੀ ਸੋਚ ਜਾਗੀ। ਅੱਜ ਦਾ ਨੌਜਵਾਨ ਜੇ ਸ਼ੁਭ ਕਰਮਨ ਦੀ ਧਾਰਨਾ ਨੂੰ ਮਨ ਵਿੱਚ ਧਾਰ ਲਵੇ ਤਾਂ ਸਭ ਕਿਸਮ ਦੀ ਫਿਰਕਾ ਪ੍ਰਸਤੀ, ਨਸ਼ੇ, ਨਮੋਸ਼ੀ, ਹੀਣ ਭਾਵਨਾ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਵਿੱਚ ਦੇਰੀ ਨਹੀਂ ਲੱਗੇਗੀ। ਦੇਸ਼ ਕੌਮ ਦੇ ਲਈ ਆਜ਼ਾਦੀ ਪ੍ਰਾਪਤ ਕਰਨ ਵਾਲੇ ਪਰਵਾਨਿਆਂ ਦੀ ਕੁਰਬਾਨੀ ਦੇ ਸ਼ੁਭ ਤਿਆਗ ਨੂੰ ਜੇ ਅਸੀਂ ਮਨ ਤੋਂ

0: ਸਤਿਕਾਰ ਦਿੰਦੇ ਹੋਈਏ ਤਾਂ ਹਰ ਪੱਧਰ ਦੇ ਉੱਤੇ ਚੰਗੇ ਨਤੀਜੇ ਹਾਸਲ ਹੋ ਸਕਦੇ ਹਨ। ਗਰੀਬਾਂ, ਬਿਮਾਰਾਂ, ਲਾਚਾਰਾਂ ਅਤੇ ਨਿਤਾਣਿਆਂ ਦੇ ਪ੍ਰਤੀ ਹਮਦਰਦੀ ਸਭ ਤੋਂ ਪਹਿਲਾਂ ਸਾਡੇ ਨਿਜ਼ਾਮ ਵਿੱਚੋਂ ਝਲਕਣੀ ਚਾਹੀਦੀ ਹੈ। ਸ਼ੁਭ ਕਰਮਨ ਦਾ ਇੱਕ ਅਤਿ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਲੋੜਵੰਦਾਂ ਨੂੰ ਭੋਜਨ, ਕੱਪੜੇ ਆਦਿ ਦਾਨ ਕਰਨਾ ਚੰਗਾ ਗਿਣਿਆ ਜਾਂਦਾ ਹੈ। ਲੰਗਰ ਦੀ ਪ੍ਰਥਾ ਵੀ ਇਸੇ ਦੇ ਅੰਤਰਗਤ ਹੀ ਹੈ, ਜੋ ਸਮਾਨਤਾ ਵੀ ਸਥਾਪਿਤ ਕਰਦੀ ਹੈ। ਪਰ ਇਸ ਦੇ ਨਾਲ ਨਾਲ ਸ਼ੁਭ ਕਰਮਨ ਦੀ ਗੁਣਵੱਤਾ ਦਾ ਪੱਧਰ ਉੱਚਾ ਹੋ ਜਾਂਦਾ ਹੈ ਜਦੋਂ ਗਰੀਬ ਨੂੰ ਕੋਈ ਕਲਾ ਕੌਸ਼ਲ ਦੇ ਕੇ ਉਸ ਨੂੰ ਰੁਜ਼ਗਾਰ ਉੱਤੇ ਲਾਉਣ ਦਾ ਵਸੀਲਾ ਬਣ ਜਾਵੇ। ਗੁਰੂ ਗੋਬਿੰਦ ਸਿੰਘ ਸਾਹਿਬ ਜਾਪ ਸਾਹਿਬ ਵਿੱਚ ਬਚਨ ਕਰਦੇ ਹਨ ਕਿ ਰੋਜ਼ੀ ਦਹਿੰਦ ਹੈ, ਪਰਮਾਤਮਾ ਰੋਜ਼ੀ ਦੇਣ ਵਾਲਾ ਹੈ, ਕਿ ਰਾਜ਼ਕ ਰਹੀਮ ਹੈ, ਕਿ ਕਰਮੰ ਕਰੀਮ ਹੈ। ਕਿਰਤ ਕਰੋ ਜੇ ਪ੍ਰੇਰਨਾ ਹੈ ਤਾਂ ਅਜਿਹਾ ਸ਼ੁਭ ਕਰਮਨ ਕੀਤਾ ਜਾਵੇ ਜੋ ਰੋਜ਼ੀ ਦੇ ਮੌਕੇ ਪੈਦਾ ਕਰਦਾ ਰਹੇ। ਠੀਕ ਇਹੀ ਬਖਸ਼ਿਸ਼ ਚੌਥੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਵੇਲੇ ਕੀਤੀ, ਜਦੋਂ ਭਾਂਤ ਭਾਂਤ ਦੇ ਕਿੱਤਿਆਂ, ਕਾਰੋਬਾਰਾਂ ਦੇ ਕਾਰੀਗਰਾਂ ਨੂੰ ਰਾਸ ਪੂੰਜੀ ਦੇ ਕੇ ਅਤੇ ਬਾਜ਼ਾਰਾਂ ਦੇ ਸਥਾਪਿਤ ਕਰਕੇ ਅੰਮ੍ਰਿਤਸਰ ਦਾ ਵਿਕਾਸ ਕੀਤਾ। ਇਹ ਵੀ ਸ਼ੁਭ ਕਰਮਨ ਦੀ ਬਾਤ ਪਾਉਂਦਾ ਹੈ। ਜਦੋਂ ਮੱਕੇ ਵਿਖੇ ਹਾਜੀਆਂ ਨਾਲ ਸੰਵਾਦ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਪਾਸੋਂ ਉਹਨਾਂ ਬਿਆਨ ਦਿਵਾਉਣਾ ਚਾਹਿਆ ਕਿ ਹਿੰਦੂ ਜਾਂ ਮੁਸਲਮਾਨ ਦੋਵਾਂ ਵਿੱਚੋਂ ਕਿਹੜਾ ਵੱਡਾ ਅਤੇ ਚੰਗਾ ਹੈ। ਗੁਰੂ ਨਾਨਕ ਦੇਵ ਜੀ ਨੇ ਤੱਤ ਦੀ ਗੱਲ ਆਖੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ, ਭਾਵ ਚੰਗੇ ਕੰਮਾਂ ਤੋਂ ਬਿਨਾਂ ਸਭ ਨੂੰ ਰੋਣਾ ਪੈਂਦਾ ਹੈ। ਉਹ ਆਪ ਵੀ ਦੁਖੀ ਹੁੰਦੇ ਹਨ ਅਤੇ ਦੂਜਿਆਂ ਲਈ ਵੀ ਦੁੱਖ ਪੈਦਾ ਕਰਦੇ ਹਨ। ਸ਼ੁਭ ਕਰਮਨ ਅਤੇ ਕਬਹੂ ਨਾ ਟਰੋਂ ਦੇ ਨਿਸ਼ਚੇ ਵਿੱਚ ਸਦਾ ਹੀ ਸਭ ਦੇ ਲਈ ਉੱਦਮ, ਭਲਾਈ, ਲਾਭ, ਖੁਸ਼ੀ, ਖੇੜਾ ਅਤੇ ਚੰਗਾ ਨਤੀਜਾ ਹੈ। ਸਰਬੰਸਦਾਨੀ ਪਿਤਾ ਦੇ ਇਸ ਆਦਰਸ਼ ਵਾਕ ਬਚਨ ਨੂੰ ਜੀਵਨ ਵਿੱਚ ਪ੍ਰਮੁੱਖਤਾ ਦੇਣ ਨਾਲ ਆਪਣਾ ਵੀ ਭਲਾ ਹੈ ਅਤੇ ਸਰਬੱਤ ਦਾ ਭਲਾ ਵੀ ਇਸੇ ਵਿੱਚ ਹੈ।
1: ਸ਼ੁਭ ਕਰਮਨ ਤੇ ਕਬਹੂ ਨ ਟਰੋਂ, ਇਹ ਵਾਰਤਾ ਸੁਣਾ ਰਹੇ ਸਨ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ। ਨਿੱਜ ਤੋਂ ਉੱਪਰ ਉੱਠ ਕੇ ਸਮਾਜ ਅਤੇ ਦੇਸ਼ ਕੌਮ ਲਈ ਕੁਝ ਕਰ ਸਕਣਾ, ਇੱਥੋਂ ਤੱਕ ਕਿ ਆਪਣਾ ਆਪਾ ਵਾਰ ਦੇਣਾ, ਇਸ ਦੀ ਜਾਚ ਗੁਰਬਾਣੀ ਸਿਖਾਉਂਦੀ ਹੈ। ਤਾਂ ਹੀ ਤੇ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਾਚਨਾ ਕਰਦੇ ਨੇ, ਦੇਹ ਸੇਵਾ ਬਰਮੋਹੇ ਇਹ ਹੈ, ਸੁਭ ਕਰਮਨ ਤੇ ਕਬਹੂ ਨਾ ਟਰੋਂ। ਇਸ ਸਵਈਏ ਦਾ ਗਾਇਨ ਕੀਤਾ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਨੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਕ ਸ਼ਾਮ ਦੇ 6 ਵਜ ਰਹੇ ਨੇ ਔਰ ਸਮਾਂ ਹੋ ਗਿਆ ਹੈ ਸਮਾਚਾਰਾਂ ਦਾ, ਅਤੇ ਆਓ ਸੁਣਦੇ ਹਾਂ ਫਿਰ ਸਮਾਚਾਰ ਹਿੰਦੀ ਦੇ ਵਿੱਚ ਬਸ ਕੁਝ ਪਲਾਂ ਦੇ ਇੰਤਜ਼ਾਰ 'ਤੇ।

0: ਸ਼ਾਮ 6:30 ਵਜੇ ਤੁਸੀਂ ਸੁਣੋਗੇ ਸਾਡਾ ਦਿਹਾਤੀ ਪ੍ਰੋਗਰਾਮ, ਜਿਹਦੇ ਵਿੱਚ ਅੱਜ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਦੇ ਨਾਲ ਨਾਲ ਆਲੂਆਂ ਦਾ 11 ਬੀਜ ਉਤਪਾਦਨ, ਇਹਦੇ ਬਾਬਤ ਡਾਕਟਰ ਸੁਖਵਿੰਦਰ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ ਸੁਣੋਗੇ। ਹਲਕਾ ਤੋਂ ਬਚਾ ਡਾਕਟਰ ਰਜਨੀਸ਼ ਦੇ ਵਿਚਾਰ ਇਹਦੇ 'ਤੇ ਸੁਣੋਗੇ। ਕੱਲ੍ਹ ਦੇ ਪ੍ਰੋਗਰਾਮ 'ਤੇ ਮੌਸਮ ਦਾ ਹਾਲ ਔਰ ਗੀਤ ਸੰਗੀਤ ਨਾਲੋਂ ਨਾਲ ਸੁਣਾਇਆ ਜਾਏਗਾ। ਸੱਤ ਵੱਜ ਕੇ 10 ਮਿੰਟ 'ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਜਨ ਸੇਵਾ ਦੇ ਸੇ ਦੇਸ਼ ਸੇਵਾ। ਪੌਣੇ 8 ਵਜੇ ਸਮਾਂ ਹੋਏਗਾ ਪ੍ਰੋਗਰਾਮ ਵਿਵਧਾ ਦਾ, ਔਰ ਵਿਅੰਗ ਵਾਰਤਾ ਦੇ ਵਿੱਚ ਅੱਜ ਅਬ ਦਿਲ ਵੀ ਪ੍ਰਦੂਸ਼ਿਤ ਹੋਣੇ ਲਗਾ ਹੈ, ਇਹ ਵਾਰਤਾ ਸੁਣਾਈ ਜਾਏਗੀ। ਵਾਰਤਾਕਾਰ ਹੋਣਗੇ ਪ੍ਰੇਮ ਵਿੱਚ। ਅੱਠ ਵੱਜ ਕੇ 10 ਮਿੰਟ 'ਤੇ ਸਮਾਂ ਰਹੇਗਾ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਇਹਦੇ ਵਿੱਚ ਖੇਲ ਮਹਾਕੁੰਭ ਤੋਂ ਖੇਲੋ ਇੰਡੀਆ, ਇਸ ਬਾਬਤ ਸਾਡੇ ਖਾਸ ਪ੍ਰੋਗਰਾਮ ਲਈ। ਔਰ 8:30 ਵਜੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ ਦੇ ਵਿੱਚ, ਔਰ ਉਸ ਤੋਂ ਬਾਅਦ 8:40 'ਤੇ ਪੰਜਾਬੀ ਗੀਤ। ਪੰਜਾਬੀ ਨਾਟਕ ਉਡੀਕ ਇਹ ਸੁਣ ਸਕੋਗੇ ਰਾਤ 9:30 ਵਜੇ, ਔਰ ਰਾਤ 10 ਵਜੇ ਸਾਡੇ ਦਿੱਲੀ ਕੇਂਦਰ ਤੋਂ ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣ ਸਕੋਗੇ। ਚੋਣਵੀਂ ਹਿੰਦੀ ਫਿਲਮਾਂ ਦੇ ਗੀਤਾਂ ਦਾ ਪ੍ਰੋਗਰਾਮ ਫਿਲਮ ਮਿਊਜ਼ਿਕ ਇਹ ਪੇਸ਼ ਕੀਤਾ ਜਾਏਗਾ ਰਾਤ 10:20 'ਤੇ। ਔਰ ਰਾਤ 10:30 ਤੁਸੀਂ ਸੁਣੋਗੇ ਮੁਸ਼ਾਇਰਾ, ਜਿਹਦੇ ਵਿੱਚ ਅੱਜ ਸ਼ਿਰਕਤ ਕਰਨਗੇ ਸ਼ੋਰਾ ਹਜ਼ਰਾਤ, ਹੋਣਗੇ ਮੁਹੰਮਦ ਮੁਅੱਜ਼ਮ ਸੈਫੀ, ਹਮਜ਼ਾ ਬਿਲਾਲ, ਮੁਹੰਮਦ ਮੁਕਰਮ ਸੈਫੀ ਅਤੇ ਡਾਕਟਰ ਸੰਦੀਪ ਕੁਮਾਰ। ਇਹ ਸਨ ਸਾਡੇ ਬਾਕੀ ਰਹਿੰਦੇ ਪ੍ਰੋਗਰਾਮ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਤੇ ਆਓ ਹੁਣ ਸੁਣਦੇ ਹਾਂ ਕੁਝ ਸੰਦੇਸ਼।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ

0: ਹੁਣ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਟੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਅਤੇ DTH ਚੈਨਲਸ 'ਤੇ ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਟੂਬਰ ਤੱਕ ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਸੁਣਦੇ ਹਾਂ ਕੁਝ ਦੇਸ਼ ਪ੍ਰੇਮ ਦੇ ਗੀਤ।

0: भी वैसी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਆਓ ਸੁਣਦੇ ਹਾਂ ਦੇਸ਼ ਪ੍ਰੇਮ ਦਾ ਇੱਕ ਹੋਰ ਗੀਤ।

0: ਤੇ ਅਸੀਂ ਹੋਰ ਕਸਟਮਰ ਵੀ ਲਗਾ ਲੈਣੇ।
1: ਕਰਜ਼ਾ ਸਹੂਲਤ ਪ੍ਰਾਪਤ ਕਰਨ ਤੋਂ ਬਾਅਦ ਛੋਟੇ ਕਾਰੋਬਾਰ ਸ਼ੁਰੂ ਕਰਨ ਦਾ ਪ੍ਰਭਾਵ ਲਾਭਪਾਤਰੀਆਂ ਦੀ ਆਮਦਨ ਵਿੱਚ ਵੀ ਦਿਖਾਈ ਦਿੰਦਾ ਹੈ। 2023 ਅਤੇ 2025 ਦੇ ਵਿਚਕਾਰ ਇਹਨਾਂ ਲਾਭਪਾਤਰੀਆਂ ਦੀ ਆਮਦਨ ਲਗਭਗ 20% ਤੱਕ ਵੱਧ ਗਈ ਹੈ। ਸਵੈਨਿਧੀ ਯੋਜਨਾ ਵਿਕਰੇਤਾਵਾਂ ਨੂੰ ਕ੍ਰੈਡਿਟ, ਡਿਜੀਟਲ ਸਮਰੱਥਾ ਅਤੇ ਵਿਕਾਸ ਦੇ ਮਾਰਗ ਨਾਲ ਇੱਕ ਮਾਨਤਾ ਪ੍ਰਾਪਤ ਸਟਰੀਟ ਉਦਮੀਆਂ ਵਿੱਚ ਬਦਲ ਰਹੀ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
2: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNU ਜਲੰਧਰ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ 'ਚ ਨਸ਼ਿਆਂ ਦੀ ਮੌਜੂਦਾ ਸਥਿਤੀ ਤਰਸਯੋਗ ਹੈ ਅਤੇ ਸਰਕਾਰ ਇਸ ਨੂੰ ਕਾਬੂ ਕਰਨ 'ਚ ਅਸਫਲ ਰਹੀ ਹੈ। ਅੱਜ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਇਲਜ਼ਾਮ ਲਗਾਇਆ ਕਿ ਨਸ਼ੇ ਟੌਫੀਆਂ ਵਾਂਗ ਵਿਕ ਰਹੇ ਨੇ ਅਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ਿਆਂ ਦੀ ਡਿਲੀਵਰੀ ਘਰ ਤੱਕ ਮਿਲ ਰਹੀ ਹੈ। ਉਹਨਾਂ ਨੇ ਨਸ਼ਾ ਕਰਨ ਵਾਲਿਆਂ ਦੇ ਮਾਪਿਆਂ ਨੂੰ ਪੇਸ਼ ਕੀਤਾ ਜਿਨ੍ਹਾਂ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਦਿੱਤੀ ਹੈ। ਉਹਨਾਂ ਵਿੱਚੋਂ ਬਹੁਤਿਆਂ ਨੇ ਰੋਂਦੇ ਹੋਏ ਆਪਣੀ ਕਹਾਣੀ ਸੁਣਾਈ ਕਿ ਕਿਸ ਤਰ੍ਹਾਂ ਨਸ਼ੇ ਦੀ ਲੱਤ ਅਤੇ ਆਸਾਨੀ ਨਾਲ ਉਪਲਬਧਤਾ ਨੇ ਉਹਨਾਂ ਦੇ ਪਰਿਵਾਰਾਂ ਅਤੇ ਘਰਾਂ ਨੂੰ ਬਰਬਾਦ ਕਰ ਦਿੱਤਾ ਹੈ।
3: ਮੇਰਾ ਗਿਆਨ ਕੌਰ ਰਾਂ ਆ, ਰਵੀ ਕੁਮਾਰ ਮੇਰਾ ਬੇਟਾ ਸੀਗਾ। ਇਹ ਵੀ ਜੀ ਨਸ਼ੇ ਕਰਦਾ ਸੀਗਾ ਬਹੁਤ ਜ਼ਿਆਦਾ, ਘਰ ਦੀਆਂ ਚੀਜ਼ਾਂ ਵੀ ਜਿਹੜੀ ਕੋਈ ਮਾੜੀ ਮੋਟੀ ਬਣਾਈ ਸੀ ਉਹ ਵੀ ਵੇਚ ਲੈਂਦਾ ਸੀ, ਜੋ ਵੀ ਮੈਂ ਬਣਾਇਆ ਸੀ ਮਾੜਾ ਮੋਟਾ ਉਹ ਵੀ ਮੇਰਾ ਉਹ ਖਾ ਪੀ ਗਿਆ। ਹੁਣ ਸਾਡੀ ਕਿਹਨੇ ਬਾਂਹ ਫਾੜਨੀ ਆ, ਅਤੇ ਘਰ ਵਾਲਾ ਵੀ ਸੀ ਸ਼ਰਾਬੀ ਖਰਾਬੀ, ਉਹ ਵੀ ਨਸ਼ੇ ਕਰਦਾ ਸੀਗਾ, ਉਹ ਵੀ ਮੁੱਕ ਗਿਆ। ਬਾਕੀ ਸਰਕਾਰਾਂ ਨੂੰ ਇਹ ਆ ਵੀ ਨਸ਼ੇ ਨਹੀਂ ਤੋਰਨੇ ਚਾਹੀਦੇ। ਸਾਰੀਆਂ ਮਾਵਾਂ ਰੋਂਦੀਆਂ ਆ, ਬੱਚੇ ਜਿਨ੍ਹਾਂ ਦੇ ਚੱਲ ਗਏ ਦੀਵੇ ਬੁੱਝ ਗਏ। ਅਸੀਂ ਵੀ ਹਰ ਵੇਲੇ ਰੋਂਦੇ ਆਪਣੇ ਬੱਚੇ ਨੂੰ।
4: ਦੋ ਬੱਚੇ ਸੀ, ਉਹਨਾਂ ਦੀ ਡੈਥ ਹੋ ਗਈ, ਦੋਏ ਕੋਈ ਮੇਰਾ ਸਹਾਰਾ ਹੀ ਹੈ ਨਹੀਂ ਕੋਈ ਨਹੀਂ। ਘਰ ਵਾਲੀ ਪਹਿਲਾਂ ਮੁੱਕ ਗਈ ਸੀ ਦੋ 'ਚ, ਬਾਅਦ 'ਚ ਨਸ਼ਿਆਂ ਦਾ ਗਿਆ ਤਾਂ ਬਸ ਮੇਰਾ ਕੋਈ ਸਹਾਰਾ ਹੀ ਹੈ ਨਹੀਂ, ਨਾ ਭੈਣ ਨਾ ਭਰਾ ਕੋਈ ਨਹੀਂ ਪੁੱਛਦਾ।
2: ਸ਼੍ਰੀ ਢਿੱਲੋਂ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਬੀਜੇਪੀ ਨੇ ਰਾਜ ਵਿੱਚੋਂ ਇਸ ਖਤਰੇ ਨੂੰ ਖਤਮ ਕਰਨ ਲਈ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕੀਤੀ ਹੈ।
5: ਮੌਜੂਦਾ ਹਾਲਾਤ ਹੀ ਇਹੋ ਜਿਹੇ ਆ, ਅਸੀਂ ਇੱਕ ਜਨ ਅੰਦੋਲਨ ਕੱਢਿਆ ਜਿਹਦੇ 'ਚ 18 ਤਰੀਕ ਨੂੰ ਸ਼ੁਰੂ ਕੀਤਾ, ਹੁਣ 30 ਤਰੀਕ ਨੂੰ ਪਰਸੋਂ ਅਮਿਤ ਸ਼ਾਹ ਜੀ ਆ ਰਹੇ ਆ ਐਸੇ ਸ਼ਹਿਰ ਦੇ ਵਿੱਚ, ਬਹੁਤ ਵੱਡੀ ਰੈਲੀ ਕਰ ਰਹੇ ਆ ਜਿਹੜਾ ਨਸ਼ਿਆਂ ਦੇ ਵਿਰੁੱਧ। ਸਾਡੇ ਮਾਨਯ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਮਨ ਦੀ ਬਾਤ ਇਸ ਪਿਛਲੇ ਮਹੀਨੇ ਵੀ ਕਹੀ ਸੀ, ਕੱਲ ਵੀ ਜਿਹੜੀ ਕਹੀ ਆ ਕਿ ਅਸੀਂ 2029 ਤੱਕ ਪੰਜਾਬ 'ਚੋਂ ਹੀ ਨਹੀਂ ਅਸੀਂ ਸਾਰੇ ਭਾਰਤ ਵਰਸ਼ 'ਚੋਂ ਨਸ਼ੇ ਨੂੰ ਖਤਮ ਕਰ ਦੇਣਾ।
2: ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮਨਾ ਰਿਹਾ। 1907 ਵਿੱਚ ਅੱਜ ਦੇ ਦਿਨ ਭਗਤ ਸਿੰਘ ਦਾ ਜਨਮ ਪੰਜਾਬ ਦੇ ਤਤਕਾਲੀ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ 'ਚ ਸ਼੍ਰੀਮਤੀ ਵਿਦਿਆਵਤੀ ਅਤੇ ਸ਼੍ਰੀ ਕ੍ਰਿਸ਼ਨ ਸਿੰਘ ਦੇ ਘਰ ਹੋਇਆ ਸੀ। ਉਹਨਾਂ ਦਾ ਜਨਮ ਦਿਨ ਮਨਾਉਣ ਲਈ ਅੱਜ ਦੇਰ ਸ਼ਾਮ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਜਸ਼ਨ ਇਨਕਲਾਬ ਨਾਂ ਦਾ ਇੱਕ ਸੂਬਾ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ। ਲੋਕ ਸ਼ਹੀਦ ਭਗਤ ਸਿੰਘ ਨਗਰ ਸਥਿਤ ਉਹਨਾਂ ਦੇ ਜੱਦੀ ਪਿੰਡ ਖਟਖਟ ਕਲਾਂ 'ਚ ਵੀ ਇਸ ਮਹਾਨ ਸਪੂਤ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੇ। ਇਸੇ ਤਰ੍ਹਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਯਾਦ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ LPU ਵਿੱਚ ਕਰੀਬ 24 ਘੰਟਿਆਂ ਤੱਕ ਚੱਲੇ ਤਣਾਅ ਤੋਂ ਬਾਅਦ ਪੰਜਾਬ ਪੁਲਿਸ ਨੇ ਦੇਰ ਰਾਤ ਸਥਿਤੀ 'ਤੇ ਕਾਬੂ ਪਾ ਲਿਆ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਰਾਜਮਾਰਗ ਤੋਂ ਹਟਾਏ ਜਾਣ ਮਗਰੋਂ ਆਵਾਜਾਈ ਵੀ ਸੁਚਾਰੂ ਹੋ ਗਈ। ਵਿਦਿਆਰਥੀ ਕੁਝ ਦਿਨ ਪਹਿਲਾਂ ਯੂਨੀਵਰਸਿਟੀ ਕੈਂਪਸ 'ਚ ਇੱਕ ਵਿਦਿਆਰਥਣ ਨਾਲ ਕਥਿਤ ਜਬਰ ਜਨਾਹ ਦੀ ਘਟਨਾ ਸੰਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਕੈਂਪਸ 'ਚ ਭੰਨਤੋੜ ਕੀਤੀ ਗਈ, ਪੁਲਿਸ ਮੁਲਾਜ਼ਮਾਂ 'ਤੇ ਪਥਰਾਅ ਹੋਇਆ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਕੁਝ ਵਾਹਨਾਂ ਨੂੰ ਅੱਗ ਵੀ ਲਗਾਈ ਗਈ। ਬਾਅਦ ਵਿੱਚ ਪੁਲਿਸ ਨੇ ਸਥਿਤੀ 'ਤੇ ਕਾਬੂ ਪਾ ਲਿਆ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਕੈਂਪਸ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਹਿੰਸਾ 'ਚ ਸ਼ਾਮਲ ਜਾਂ ਇਸ ਨੂੰ ਭੜਕਾਉਣ ਵਾਲੇ ਕਿਸੇ ਵੀ ਵਿਅਕਤੀ ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਸੰਬੰਧਿਤ ਹੋਵੇ ਖਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ। ਉਹਨਾਂ ਕਿਹਾ ਕਿ ਪੁਲਿਸ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਰਮਿਆਨ ਤਾਲਮੇਲ ਕਰਵਾ ਕੇ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਯੂਨੀਵਰਸਿਟੀ ਨੇ ਜਬਰ ਜਨਾਹਾਂ ਦੇ ਇਲਜ਼ਾਮਾਂ ਨੂੰ ਅਫਵਾਹ ਕਰਾਰ ਦਿੱਤਾ। DGP ਨੇ ਕਿਹਾ ਕਿ ਮਾਮਲੇ ਸੰਬੰਧੀ ਜਾਣਕਾਰੀ ਸਿਰਫ ਭਰੋਸੇਯੋਗ ਸਰੋਤਾਂ ਤੋਂ ਹੀ ਲਈ ਜਾਵੇ। ਉਹਨਾਂ ਕਿਹਾ
6: FIR ਦਰਜ ਹੋਈ ਹੈ, ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸੋ ਹੂਐਵਰ ਇਜ਼ ਇਨਵੋਲਵਡ ਇਨ ਦੀ ਇਨਸੀਡੈਂਟ ਰਿਲੇਟਡ ਟੂ ਸਟੂਡੈਂਟਸ, ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾਊਗਾ। ਕੋਈ ਵੱਡੇ ਤੋਂ ਵੱਡਾ ਬੰਦਾ ਵੀ ਹੈਗਾ, ਉਹ ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਹੈ ਭਾਵੇਂ ਕੋਈ ਬੰਦਾ ਹੈਗਾ, ਵੀ ਵਿਲ ਇਨਵੈਸਟੀਗੇਟ ਇਟ ਇਨ ਅ ਪ੍ਰੋਫੈਸ਼ਨਲ ਮੈਨਰ, ਤੁਹਾਨੂੰ ਸਾਰਾ ਕੁਝ ਦੱਸਾਂਗੇ।
2: ਆਕਾਸ਼ਵਾਣੀ ਜਲੰਧਰ ਵਿਖੇ ਬੀਤੇ ਦਿਨ ਹਿੰਦੀ ਦਿਵਸ ਦੇ ਮੌਕੇ 'ਤੇ ਕਰਵਾਏ ਗਏ ਹਿੰਦੀ ਲੇਖ ਮੁਕਾਬਲੇ, ਟਿੱਪਣੀ ਲੇਖਨ ਅਤੇ ਅਨੁਵਾਦ ਮੁਕਾਬਲੇ ਅਤੇ ਕਵਿਤਾ ਪਾਠ ਦੇ ਜੇਤੂਆਂ ਨੂੰ ਅੱਜ ਇਨਾਮ ਵੰਡੇ ਗਏ। ਇਹ ਇਨਾਮ ਆਕਾਸ਼ਵਾਣੀ ਦੇ ਡਿਪਟੀ ਡਾਇਰੈਕਟਰ ਜਨਰਲ ਰਣਜੀਤ ਸਿੰਘ ਮੀਨਾ ਵੱਲੋਂ ਵੰਡੇ ਗਏ। ਇਸ ਮੌਕੇ ਸ੍ਰੀ ਮੀਨਾ ਨੇ ਦੱਸਿਆ ਕਿ ਨਗਰ ਰਾਜ ਭਾਸ਼ਾ ਲਾਗੂ ਕਰਨ ਕਮੇਟੀ ਵੱਲੋਂ ਜਲੰਧਰ ਪੱਧਰ 'ਤੇ ਕਰਵਾਏ ਗਏ ਵੱਖੋ ਵੱਖ ਮੁਕਾਬਲਿਆਂ 'ਚ ਆਕਾਸ਼ਵਾਣੀ ਜਲੰਧਰ ਦੀ ਅਨਾਊਂਸਰ ਪੂਨਮ ਨੇ ਪਹਿਲਾ ਸਥਾਨ ਅਤੇ ਦੂਜਾ ਸਥਾਨ, ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਸਤੀਸ਼ ਸ਼ਰਮਾ ਨੇ ਤੀਜਾ, ਜਦਕਿ

0: ਉਹਨਾਂ ਦੇ ਜਨਮ ਸਥਾਨ ਖਟਕੜ ਕਲਾਂ ਵਿਖੇ ਵੀ ਵੱਖ ਵੱਖ ਸਮਾਗਮ ਕਰਵਾਏ ਗਏ, ਜਿੱਥੇ ਨੌਜਵਾਨਾਂ ਆਗੂਆਂ ਤੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਟ ਕਰਕੇ ਉਹਨਾਂ ਨੂੰ ਨਮਨ ਕੀਤਾ ਗਿਆ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਜੀ ਦੀ ਸੋਚ, ਦੇਸ਼ ਪ੍ਰਤੀ ਸਮਰਪਣ ਤੇ ਕੁਰਬਾਨੀ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਦਿਹਾੜੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ,
1: ਸ਼ਹੀਦੋ ਕੀ ਚਿਤਾਓਂ ਪਰ ਲੱਗੇਂਗੇ ਹਰ ਵਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਜਿਹੀ ਬਾਕੀ ਨਿਸ਼ਾ ਹੋਗਾ। ਜੈ ਹਿੰਦ ਜੀ। ਮੈਂ ਤੁਹਾਡਾ ਆਪਣਾ ਤੇ ਆਪਣਾ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਸਰੋਤਿਆਂ ਨੂੰ ਦਲਵਿੰਦਰ ਦਿਆਲਪੁਰੀ ਵੱਲੋਂ ਢੇਰ ਸਾਰੀਆਂ ਵਧਾਈਆਂ। ਉਹ 23 ਸਾਲ ਦਾ ਜਵਾਨ ਜੋ ਅੱਜ ਵੀ ਜਵਾਨ ਹੈ। ਆਓ ਆਪਾਂ ਸਾਰੇ ਦੇਸ਼ ਵਾਸੀ ਭਗਤ ਸਿੰਘ ਦੀ ਸੋਚ ਤੇ ਉਹਦੇ ਜਿਉਣ ਦੇ ਢੰਗ ਤੇ ਆਪਾਂ ਪਹਿਰਾ ਦਈਏ, ਕਿਉਂਕਿ ਦੇਸ਼ ਨਾਲ ਪਿਆਰ ਕਰਦਾ ਸਭ ਤੋਂ ਵੱਡਾ ਉੱਤਮ ਪਿਆਰ ਹੈ, ਸਭ ਤੋਂ ਵੱਡੀ ਦੇਸ਼ ਸੇਵਾ ਹੈ। ਨੌਜਵਾਨਾਂ ਨੂੰ ਸਿੱਧੇ ਰਾਹੇ ਪਾ ਕੇ ਨੌਜਵਾਨਾਂ ਦੇ ਵਗਦੇ ਵਹਿਣ ਵਗਦੇ ਦਰਿਆ ਨੂੰ ਆਪਾਂ ਆਪਣੀ ਸੋਚ ਨਾਲ, ਆਪਣੇ ਵਿਚਾਰ ਦੇ ਨਾਲ, ਆਪਣੀ ਮਾਈਂਡ ਲੈਂਗੁਏਜ ਦੇ ਨਾਲ ਉਹਨਾਂ ਨੂੰ ਸਿੱਧੇ ਪਾਈਏ, ਤਾਂ ਜੋ ਸਾਡਾ ਭਾਰਤ ਦੇਸ਼ ਪ੍ਰਤੀ ਪਿਆਰ ਹੋਰ ਵਧੇ। ਕਿਉਂਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਬਹੁਤੇ ਦੁੱਖ ਝੱਲਦੇ ਦੇਸ਼ ਬਦਲੇ ਤੇ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ, ਇੱਟਾਂ ਉਸੀ ਬੇਰੀ ਨੂੰ ਪੈਂਦੀਆਂ ਨੇ ਜਿਹੜੀ ਬੇਰੀ ਦੇ ਮਿੱਠੜੇ ਬੇਰ ਹੁੰਦੇ। ਕੌਣ ਪੁੱਛਦਾ ਹੈ ਕਾਵਾਂ ਤੇ ਗਿੱਦੜਾਂ ਨੂੰ ਕੈਦ ਪਿੰਜਰੇ ਬਾਜ ਤੇ ਸ਼ੇਰ ਹੁੰਦੇ। ਸੋ ਭਗਤ ਸਿੰਘ ਜ਼ਿੰਦਾਬਾਦ, ਸਾਡਾ ਭਾਰਤ ਦੇਸ਼ ਹਿੰਦੁਸਤਾਨ ਜ਼ਿੰਦਾਬਾਦ। ਕਿਉਂਕਿ ਸਾਲ 1907 ਦੋਸਤੋ ਲੈ ਕੇ ਖੁਸ਼ੀਆਂ ਆਇਆ, ਉਹ ਕਿਸ਼ਨ ਸਿੰਘ ਦੇ ਘਰੇ ਦੋਸਤੋ ਭਗਤ ਸਿੰਘ ਸੀ ਜਾਇਆ। ਉਹ ਅੰਗਰੇਜ਼ ਹਕੂਮਤ ਐਸਾ ਗਦਰ ਮਚਾਊ ਕਰਕੇ ਵਤਨ ਆਜ਼ਾਦ ਸੂਰਮਾ ਲੋਕੋ ਜੁਗ ਪਲਟਾਊ, ਕਰਕੇ ਵਤਨ ਆਜ਼ਾਦ ਸੂਰਮਾ ਲੋਕੋ ਜੁਗ ਪਲਟਾਊ। ਜੁਗ ਪਲਟਾਉਣ ਦਾ ਨਾਂ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ।
2: ਸਤਿ ਸ਼੍ਰੀ ਅਕਾਲ ਜੀ। ਇਨਕਲਾਬ ਜ਼ਿੰਦਾਬਾਦ। ਮੈਂ ਹਰਜੋਤ ਕੌਰ ਲੋਟੀਆ, ਹਲਕਾ ਫਿਲੌਰ ਤੋਂ ਹਲਕਾ ਇੰਚਾਰਜ। ਅੱਜ ਇਸ ਸ਼ੁਭ ਦਿਹਾੜੇ 'ਤੇ, ਸਰਦਾਰ ਸ਼ਹੀਦੇ ਆਜ਼ਮ ਭਗਤ ਸਿੰਘ ਹੋਣਾ ਦੇ ਜਨਮ ਦਿਹਾੜੇ 'ਤੇ, ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਅਤੇ ਖਾਸ ਕਰਕੇ ਸਾਡੇ ਨੌਜਵਾਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ। ਨਾਲ ਦੀ ਨਾਲ ਆਸ ਕਰਦੀ ਹਾਂ ਕਿ ਅਸੀਂ ਸਾਰੇ ਹੀ ਜਣੇ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲੀਏ, ਕਿਉਂਕਿ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਉਹ ਨੌਜਵਾਨਾਂ ਦੇ ਲਈ ਬੜਾ ਹੀ ਪ੍ਰੇਰਣਾਦਾਇਕ ਆ। ਸੋ ਅੱਜ ਦੇ ਦਿਨ ਸ਼ਹੀਦੇ ਆਜ਼ਮ ਭਗਤ ਸਿੰਘ ਹੋਣਾ ਦਾ ਜਨਮ ਹੋਇਆ ਸੀ। ਅਸੀਂ ਅੱਜ ਇੱਥੇ ਉਸ ਮਹਾਨ ਯੋਧੇ, ਮਹਾਨ ਚਿੰਤਕ ਅਤੇ ਮਹਾਨ ਦੇਸ਼ ਭਗਤ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ ਲਈ ਉਹਨਾਂ ਦੇ ਆਦਮਕਦ ਬੁੱਤ, ਜੋ ਕਿ ਸਾਡੇ ਨਜ਼ਦੀਕੀ ਹੀ ਪਿੰਡ ਖਟਕੜ ਕਲਾਂ ਵਿਖੇ ਮੌਜੂਦ ਹਨ, ਉੱਥੇ ਅਸੀਂ ਅੱਜ ਸਾਰੇ ਹੀ ਜਣੇ ਪਹੁੰਚੇ ਹਾਂ। ਉਹਨਾਂ ਦਾ ਨਾਰਾ ਇਨਕਲਾਬ ਜ਼ਿੰਦਾਬਾਦ ਇਹ ਸਿਰਫ ਇੱਕ ਨਾਰਾ ਨਹੀਂ ਸੀ, ਇਹ ਸਾਨੂੰ ਇੱਕ ਪ੍ਰੇਰਣਾ ਦੇਣ ਦਾ ਜਿਹੜਾ ਆ ਇਹ ਤਰੀਕਾ ਸੀ। ਸੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਤਾਬਾਂ ਪੜ੍ਹਨ, ਵਿਚਾਰ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਆਪਣੀ ਸਾਰੀ ਹੀ ਜਿਹੜੀ ਜ਼ਿੰਦਗੀ ਆ ਉਹਨਾਂ ਨੇ ਲਗਾ ਦਿੱਤੀ। ਅੱਜ ਵੀ ਸਾਡੇ ਦਿਲ ਵਿੱਚ ਜੋਸ਼ ਪੈਦਾ ਕਰਦਾ ਆ ਉਹਨਾਂ ਦਾ ਜੀਵਨ। ਪਰ ਭਗਤ ਸਿੰਘ ਜੀ ਦਾ ਇਨਕਲਾਬ ਸਿਰਫ ਹਕੂਮਤ ਬਦਲਣ ਦਾ ਨਾਮ ਨਹੀਂ ਸੀ, ਉਹ ਸਮਾਜ ਵਿੱਚ ਬਰਾਬਰੀ, ਇਨਸਾਫ ਅਤੇ ਆਜ਼ਾਦ ਸੋਚ ਦੇ ਹਾਮੀ ਸਨ। ਸਰਦਾਰ ਭਗਤ ਸਿੰਘ ਹੋਣਾ ਦਾ ਜਨਮ ਖਟਕੜ ਕਲਾਂ ਵਿਖੇ ਹੋਇਆ, ਜਿੱਥੇ ਕਿ ਅੱਜ ਵੀ ਉਹਨਾਂ ਦਾ ਵਿਰਾਸਤੀ ਘਰ ਜਿਹੜਾ ਆ ਉਹ ਮੌਜੂਦ ਆ। ਸੋ ਸਾਡੇ ਬੰਗਿਆਂ ਦੇ ਵਿੱਚ, ਜੇ ਸਾਡੇ ਬੰਗਿਆਂ ਨੂੰ ਕਿਸੇ ਚੀਜ਼ ਕਰਕੇ ਪਹਿਚਾਣਿਆ ਜਾਂਦਾ ਆ, ਕਿਸੇ ਨਾਮਵਰ ਕਰਕੇ ਪਹਿਚਾਣਿਆ ਜਾਂਦਾ ਆ, ਤਾਂ ਉਹ ਸ਼ਹੀਦ ਭਗਤ ਸਿੰਘ ਹੋਣਾ ਦਾ ਆ।
3: ਜੈ ਹਿੰਦ ਪਿਆਰੇ ਸਾਥੀਓ, ਮੈਂ ਤੁਹਾਡਾ ਆਪਣਾ ਮੁਨੀਸ਼ ਰਾਜਪੂਤ, ਪ੍ਰੈਜ਼ੀਡੈਂਟ ਫੈਨ ਭਗਤ ਸਿੰਘ ਫਾਊਂਡੇਸ਼ਨ ਸੋਸਾਇਟੀ ਜਲੰਧਰ। ਦੋਸਤੋ, ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ 119ਵਾਂ, ਜਿਹੜਾ ਫੈਨ ਭਗਤ ਸਿੰਘ ਵੱਲੋਂ ਸਵੇਰੇ 5 ਵਜੇ ਦੁੱਧ ਨਾਲ ਇਸ਼ਨਾਨ ਕਰਾਇਆ ਗਿਆ, ਉਹਨਾਂ ਦੀ ਪ੍ਰਤਿਮਾ ਨੂੰ, ਸਾਰੇ ਚੌਂਕ ਦੀ ਸਾਫ਼ ਸਫਾਈ ਕੀਤੀ ਗਈ ਔਰ ਨੌਜਵਾਨਾਂ ਨੂੰ ਮੈਸੇਜ ਦਿੱਤਾ ਗਿਆ ਕਿ ਅੱਜ ਦੇ ਦੌਰ 'ਚ ਐਡੇ ਐਡੇ ਕ੍ਰਾਂਤੀਕਾਰੀ ਬਲੀਦਾਨੀਆਂ ਨੇ ਜਿਨ੍ਹਾਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਸੁਖਦੇਵ ਜੀ, ਜਿਨ੍ਹਾਂ ਨੇ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਆਪਣੇ ਫਾਂਸੀ ਚੁੰਮ ਲਈ ਹੱਸਦੇ ਹੱਸਦੇ, ਔਰ ਅੱਜ ਦਾ ਜਿਹੜਾ ਨੌਜਵਾਨ ਹੈ

0: ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਸਾਥੀਓ, ਨੌਜਵਾਨੋ, ਨਸ਼ਿਆਂ ਨੂੰ ਛੱਡੋ, ਨਸ਼ਿਆਂ ਤੋਂ ਦੂਰ ਰਹੋ, ਮਾੜੇ ਕੰਮਾਂ ਤੋਂ ਦੂਰ ਰਹੋ, ਸ਼ਹੀਦਾਂ ਦੀ ਸੋਚ ਤੇ ਚੱਲੋ, ਆਪਣੇ ਮਾਤਾ ਪਿਤਾ ਦੀ ਸੇਵਾ ਕਰੋ, ਚੰਗੇ ਕੰਮਾਂ ਵੱਲ ਧਿਆਨ ਦੇਵੋ, ਪੜ੍ਹਾਈ ਵੱਲ ਧਿਆਨ ਦੇਵੋ। ਮੇਰੀਆਂ ਭੈਣਾਂ ਚੰਗੇ ਕੰਮਾਂ ਵੱਲ ਧਿਆਨ ਦੇਣ, ਆਪਣੇ ਫਿਊਚਰ ਵੱਲ ਧਿਆਨ ਦੇਣ, ਵੱਡੇ ਵੱਡੇ ਅਫਸਰ ਬਣਨ, ਮੇਰੇ ਵੀਰ ਭਰਾ ਖਿਡਾਰੀ ਬਣਨ, ਪੰਜਾਬ ਦਾ ਨਾਮ ਰੋਸ਼ਨ ਕਰਨ, ਦੇਸ਼ ਦਾ ਨਾਮ ਰੋਸ਼ਨ ਕਰਨ। ਮੈਂ ਮੁਨੀਸ਼ ਰਾਜਪੂਤ ਆਪਣੇ ਸਾਰੇ ਹੀ ਭੈਣ ਭਾਈਆਂ ਨੂੰ ਬੇਨਤੀ ਕਰਾਂਗਾ ਕਿ ਚੰਗੇ ਕੰਮਾਂ ਵੱਲ ਧਿਆਨ ਦਿਓ, ਆਪਣੇ ਮਾਤਾ ਪਿਤਾ ਦੀ ਹਮੇਸ਼ਾ ਹੀ ਸੇਵਾ ਕਰਿਓ, ਔਰ ਨਸ਼ਿਆਂ ਤੋਂ ਦੂਰ ਰਹੋ। ਐਸੀ ਦਲਦਲ 'ਚ ਜੋ ਮੇਰੇ ਵੀਰ ਭਰਾ ਨਸ਼ਿਆਂ ਦੀ, ਚਿੱਟੇ ਦੀ ਦਲਦਲ 'ਚ ਫਸੇ ਹੋਏ ਨੇ, ਸਮੇਂ ਸਮੇਂ ਦੀਆਂ ਸਰਕਾਰਾਂ ਨੇ ਜੋ ਇਸ ਨਸ਼ੇ ਦੀ ਦਲਦਲ 'ਚ ਨੌਜਵਾਨਾਂ ਨੂੰ ਪਾਇਆ, ਅੱਜ ਲੋੜ ਹੈ ਸਾਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਰਸਤੇ 'ਤੇ ਚੱਲਣ ਦੀ, ਉਹਨਾਂ ਦੇ ਪੱਚਨਾਂ 'ਤੇ ਚੱਲਣ ਦੀ ਲੋੜ ਹੈ। ਨਸ਼ੇ ਦੀ ਦਲਦਲ 'ਚੋਂ ਬਾਹਰ ਆਓ, ਜਿੱਥੇ ਵੀ ਤੁਹਾਨੂੰ ਤੁਹਾਡੇ ਭਰਾ ਫੈਨ ਭਗਤ ਸਿੰਘ ਦੀ ਜ਼ਰੂਰਤ ਹੈ, ਆਪਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਜੈ ਹਿੰਦ, ਜੈ ਭਾਰਤ।
1: ਸਰਦਾਰ ਭਗਤ ਸਿੰਘ ਦੀ ਸ਼ਹਾਦਤ ਸਮੁੱਚੇ ਭਾਰਤ ਵਾਸੀਆਂ ਲਈ ਨਹੀਂ ਬਲਕਿ ਵਿਸ਼ਵ ਦੇ ਕੋਨੇ ਕੋਨੇ 'ਚ ਵਸਦੇ ਆਜ਼ਾਦੀ ਘੁਲਾਟੀਆਂ ਦੇ ਲਈ ਪ੍ਰੇਰਨਾ ਸਰੋਤ ਆ। ਉਹ ਐਸੇ ਮਹਾਨ ਯੋਧਾ ਹੋਏ ਨੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਨਾਲ, ਆਪਣੇ ਵਿਚਾਰਾਂ ਨਾਲ, ਆਪਣੀ ਸੋਚ ਨਾਲ ਇਸ ਸਮਾਜ ਦੇ ਅੰਦਰ ਇੱਕ ਚੇਤਨਾ ਲੈ ਕੇ ਆਉਂਦੀ ਆ। ਐਸੇ ਵਿਚਾਰ ਉਹਨਾਂ ਦੇ ਪ੍ਰਗਟ ਕੀਤੇ ਜੋ ਮਾਨਵਤਾ, ਮਨੁੱਖਤਾ, ਲੋਕਾਈ ਤੇ ਸਮਾਜ ਦੇ ਭਲੇ ਵਾਲੇ ਸਨ। ਸੋ ਅੱਜ 28 ਸਤੰਬਰ ਉਹਨਾਂ ਦਾ ਜਨਮ ਦਿਹਾੜਾ। ਸੋ ਉਹਨਾਂ ਦਾ ਜਨਮ ਦਿਹਾੜਾ ਉਸ ਦਿਨ ਦਾ ਜਨਮ ਆ। ਇਸ ਦਿਨ ਨੇ ਸਮੁੱਚੇ ਸਮਾਜ ਦੇ ਅੰਦਰ ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦਾ, ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਦਾ, ਨਿਰਦੋਸ਼ੀਆਂ ਦੇ ਲਈ ਖੜਨ ਦਾ ਔਰ ਨਹੱਕਿਆਂ ਦੇ ਹੱਕ ਲੈ ਕੇ ਦੇਣ ਦਾ ਜਿਹੜਾ ਜਜ਼ਬਾ ਆ ਉਹ ਲੋਕਾਂ ਦੇ ਅੰਦਰ ਪੈਦਾ ਕੀਤਾ। ਬਹੁਤ ਛੋਟੀ ਉਮਰ ਤੋਂ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦਣ ਤੋਂ ਬਾਅਦ ਮਹਿਜ਼ 23 ਸਾਲ ਦੀ ਉਮਰ 'ਚ ਉਹ ਸ਼ਹੀਦ ਹੋਏ। ਸੋ ਜਿਹੜਾ ਉਹਨਾਂ ਦਾ ਸਮੁੱਚਾ ਜੀਵਨ ਆ ਉਹ ਭਾਰਤ ਦੇ ਕੋਨੇ ਕੋਨੇ 'ਚ ਆਜ਼ਾਦੀ ਦੀਆਂ ਲੜਾਈਆਂ 'ਚ ਲੜਦਿਆਂ ਲੰਘਿਆ, ਅੱਜ ਉਹਨਾਂ ਦਾ ਜਨਮ ਦਿਹਾੜਾ ਆ। ਸਰਦਾਰ ਭਗਤ ਸਿੰਘ ਸਾਡੇ ਨਾਇਕ ਨੇ, ਸਾਡੇ ਮਾਰਗ ਦਰਸ਼ਕ ਨੇ, ਸਾਡੇ ਪਥ ਪ੍ਰਦਰਸ਼ਕ ਨੇ, ਸਾਡੀਆਂ ਸੋਚਾਂ ਨੂੰ ਜਿਹੜਾ ਲੋਕਾਈ ਦੀ ਬਿਹਤਰੀ ਦਾ, ਲੋਕਾਈ ਦੀ ਭਲਾਈ ਦਾ ਬੂਰ ਲੱਗਦਾ ਉਹ ਸਾਰਾ ਉਹਨਾਂ ਦੀ ਸੋਚ ਦੇ ਦਰਖਤ ਤੋਂ ਹੀ ਲਿਆ ਗਿਆ। ਸੋ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈ ਅਤੇ ਸੱਚੀ ਵਧਾਈ ਇਹੀ ਆ ਕਿ ਆਓ ਉਹਨਾਂ ਦੇ ਜੀਵਨ ਨੂੰ ਸੇਧ ਬਣਾ ਕੇ, ਆਪਣੇ ਜੀਵਨ ਨੂੰ ਉਹਨਾਂ ਦੇ ਕਦਮਾਂ 'ਤੇ ਕਦਮ ਰੱਖ ਕੇ ਅਗਾਂਹ ਲਿਜਾਈਏ।
2: ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਆਧਾਰਿਤ ਰੇਡੀਓ ਰਿਪੋਰਟ
3: ਸੁਣੀ ਜੀ।
4: ਵਾਹ,
3: ਲਓ ਫਿਰ ਹੁਣ ਨਾ ਤੁਹਾਨੂੰ ਇੱਕ ਕਵੀਸ਼ਰੀ ਸੁਣਾਉਣੇ ਆ ਸ਼ਹੀਦ ਭਗਤ ਸਿੰਘ ਜੀ ਬਾਰੇ।
4: ਅੱਛਾ ਜੀ,
3: ਲਓ ਸੁਣੋ।

0: ਗੱਲ ਇੱਦਾਂ ਪੰਜ ਸਾਹਿਬ ਕਿ ਸਮਾਂ ਹੁਣ ਹੁੰਦਾ ਕਿ ਵੱਖ ਵੱਖ ਮੌਸਮ ਵਿੱਚ ਕੰਮ ਕਾਰ ਕਰੀਏ। ਆਲੂ ਜਿਹੜਾ ਨਾ ਬਹੁਤ ਵਧੀਆ ਫਸਲ ਆ ਦੁਆਬੇ ਦਾ, ਖਾਸ ਕਰਕੇ ਇਹਦਾ ਬੀਜ ਬੜਾ ਵਧੀਆ ਮੰਨਿਆ।
1: ਬਿਲਕੁਲ ਸਹੀ।
0: ਸੋ ਆਲੂਆਂ ਦੇ ਵਿੱਚ ਕੀ ਹੈ ਕਿ ਜਿਹੜਾ ਮਿਆਰੀ ਬੀਜ ਉਤਪਾਦਨ
1: ਜੀ,
0: ਉਹਦੇ 'ਚ ਕੀ ਤਕਨੀਕਾਂ ਨੇ ਔਰ ਕਿਸ ਤਰੀਕੇ ਨਾਲ ਸਾਡੇ ਕਿਸਾਨ ਵੀਰ ਵਧੀਆ ਬੀਜ ਪੈਦਾ ਕਰ ਸਕਦੇ ਹੈਗੇ।
1: ਠੀਕ ਹੈ,
0: ਡਾਕਟਰ ਸੁਖਵਿੰਦਰ ਸਿੰਘ ਹੋਰਾਂ ਨੇ ਕੁਛ ਜਾਣਕਾਰੀ ਸਾਂਝੀ ਕੀਤੀ ਹੈ ਜੀ।
1: ਅੱਛਾ ਜੀ,
0: ਲਓ ਸੁਣੋ ਫਿਰ।
1: ਸੁਣਾਓ
2: ਕਿਸਾਨ ਵੀਰੋ, ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਦਾ ਪੰਜਾਬ ਦੀ ਖੇਤੀ ਅਤੇ ਅਰਥਚਾਰੇ ਨਾਲ ਬਹੁਤ ਹੀ ਡੂੰਘਾ ਸੰਬੰਧ ਹੈ, ਅਤੇ ਉਹ ਵਿਸ਼ਾ ਹੈ ਆਲੂ ਦੇ ਮਿਆਰੀ ਬੀਜ ਦਾ ਉਤਪਾਦਨ। ਕਿਸਾਨ ਵੀਰੋ, ਸਤੰਬਰ ਦਾ ਮਹੀਨਾ ਚੱਲ ਰਿਹਾ ਹੈ ਔਰ ਇਹ ਟਾਈਮ ਜਿਹੜਾ ਆਲੂ ਦੀ ਖੇਤੀ ਵਾਸਤੇ ਢੁਕਵਾਂ ਹੈ। ਆਲੂ ਦੇ ਬੀਜ ਉਤਪਾਦਨ ਤੋਂ ਗੱਲਬਾਤ ਕਰਨ ਤੋਂ ਪਹਿਲਾਂ ਆਓ ਆਪਾਂ ਆਲੂ ਅਤੇ ਆਲੂ ਬੀਜ ਬਾਰੇ ਕੁਝ ਮੁੱਢਲੀ ਜਾਣਕਾਰੀ ਅਤੇ ਕੁਝ ਪੰਛੀ ਝਾਤ ਮਾਰ ਲਈਏ। ਕਿਸਾਨ ਵੀਰੋ, ਖਾਣ ਵਾਲਾ ਆਲੂ ਅਤੇ ਬੀਜ ਵਾਲੇ ਆਲੂ ਵਿੱਚ ਇਹ ਫਰਕ ਹੈ ਕਿ ਖਾਣ ਵਾਲਾ ਆਲੂ ਜਿਹੜਾ ਹੈ ਉਹ ਘਰੇਲੂ ਵਰਤੋਂ ਅਤੇ ਬਾਜ਼ਾਰੀ ਜਿਹੜੇ ਉਤਪਾਦ ਨੇ ਉਹ ਬਣਾਉਣ ਦੇ ਕੰਮ ਆਉਂਦਾ ਹੈ, ਜਦਕਿ ਜਿਹੜਾ ਬੀਜ ਵਾਲਾ ਆਲੂ ਹੈ ਉਹ ਅਗਲੇ ਸਾਲ ਦੀ ਆਲੂ ਦੀ ਫਸਲ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਬੀਜ ਵਾਲਾ ਆਲੂ ਜਿਹੜਾ ਹੈ ਉਹ ਬਿਮਾਰੀ ਤੋਂ, ਵਿਸ਼ਾਣੂ ਤੋਂ ਅਤੇ ਕਿਸੇ ਵੀ ਤਰ੍ਹਾਂ ਦੇ ਲਾਗ ਤੋਂ ਰਹਿਤ ਹੋਣਾ ਚਾਹੀਦਾ ਹੈ। ਇੱਕੋ ਹੀ ਕਿਸਮ ਦਾ ਹੋਣਾ ਚਾਹੀਦਾ ਹੈ, ਭਰੋਸੇਯੋਗ ਜਿਹੜੇ ਨੇ ਵਸੀਲੇ ਆ, ਚਾਹੇ ਉਹ ਸਰਕਾਰੀ ਫਾਰਮ ਨੇ ਅਤੇ ਚਾਹੇ ਉਹ ਯੂਨੀਵਰਸਿਟੀ ਹੈ, ਉਹਨਾਂ ਤੋਂ ਖਰੀਦਿਆ ਜਾਣਾ ਚਾਹੀਦਾ ਹੈ। ਔਰ ਇਹਦਾ ਜਿਹੜਾ ਸਾਈਜ਼ ਹੈ ਬੀਜ ਵਾਲੇ ਆਲੂ ਦਾ, ਇਹ ਵੀ ਜਿਹੜਾ ਰਾਸ਼ਨ ਵਾਲੇ ਆਲੂ ਤੋਂ ਜਾਂ ਵਰਤੋਂ ਵਾਲੇ ਜਿਹੜਾ ਘਰੇਲੂ ਵਰਤੋਂ ਵਾਲਾ ਆਲੂ ਆ ਉਸ ਤੋਂ ਛੋਟਾ ਹੁੰਦਾ। ਇਸ ਦਾ ਜਿਹੜਾ ਐਵਰੇਜ ਸਾਈਜ਼ ਆਪਾਂ ਮੰਨਦੇ ਹਾਂ 40 ਤੋਂ ਲੈ ਕੇ 50 ਗ੍ਰਾਮ ਹੁੰਦਾ ਹੈ। ਬੀਜ ਵਾਲਾ ਜਿਹੜਾ ਆਲੂ ਹੈ ਇਹ ਜਿਹੜਾ ਹੈ ਤੁਸੀਂ ਹਮੇਸ਼ਾ ਹੀ ਕਿਸੇ ਭਰੋਸੇਯੋਗ ਜਿਹੜੇ ਨੇ ਵਸੀਲੇ ਉਹ ਤੋਂ ਖਰੀਦਣਾ ਹੈ। ਕਿਸਾਨ ਵੀਰੋ, ਪੂਰੇ ਸੰਸਾਰ ਵਿੱਚ ਜੇ ਆਪਾਂ ਆਲੂ ਦੀ ਪੈਦਾਵਾਰ ਦੀ ਗੱਲ ਕਰੀਏ ਤਾਂ ਭਾਰਤ ਜਿਹੜਾ ਹੈ ਇਹ ਦੂਸਰੇ ਨੰਬਰ 'ਤੇ ਆਉਂਦਾ ਹੈ ਔਰ ਇਹ ਪਿਛਲੇ ਲਗਭਗ 5-6 ਦਹਾਕਿਆਂ ਦੌਰਾਨ ਭਾਰਤ ਵਿੱਚ ਆਲੂ ਹੇਠ ਰਕਬਾ ਜਿਹੜਾ ਉਹ 10 ਗੁਣਾ ਵੱਧ ਗਿਆ ਹੈ। ਇਸ ਦੇ ਨਾਲ ਨਾਲ ਜਿਹੜਾ ਪ੍ਰਤੀ ਏਕੜ ਝਾੜ ਹੈ ਉਹ ਵੀ ਉਸ ਵਿੱਚ ਵੀ 3 ਗੁਣਾ ਵਾਧਾ ਹੋਇਆ ਹੈ, ਜਿਸ ਦੇ ਸਿੱਟੇ ਵਜੋਂ ਜਿਹੜੀ ਭਾਰਤ ਵਿੱਚ ਆਲੂ ਦੀ ਕੁੱਲ ਪੈਦਾਵਾਰ ਹੈ ਉਹ 30 ਗੁਣਾ ਵੱਧ ਗਈ ਹੈ। ਕਿਸਾਨ ਵੀਰੋ, ਆਲੂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਜਿਹੜੀਆਂ ਅਲੱਗ ਅਲੱਗ ਇਲਾਕਿਆਂ ਵਿੱਚ ਲਗਾਈਆਂ ਜਾਂਦੀਆਂ ਨੇ। ਇਹਨਾਂ ਵਿੱਚੋਂ ਲੇਕਿਨ ਜਿਹੜੀਆਂ ਮਕਬੂਲ ਹੋਈਆਂ ਕਿਸਮਾਂ ਜਿਹੜੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਉਹਨਾਂ ਦੇ ਕੁਛ ਨਾਂ ਨੇ, ਜਿਵੇਂ ਕੁਫਰੀ ਪੁਖਰਾਜ, ਕੁਫਰੀ ਜੋਤੀ, ਕੁਫਰੀ ਸੂਰਿਆ, ਕੁਫਰੀ ਪੁਸ਼ਕਰ, ਕੁਫਰੀ ਹਿਮਾਲਿਨੀ, ਫਿਰ ਕੁਫਰੀ ਜਿਹੜੀ ਚੰਦਰਮੁਖੀ 1, ਕੁਫਰੀ ਚਿਪਸੋਨਾ 1, ਕੁਫਰੀ ਚਿਪਸੋਨਾ 3, ਫਰਾਈ ਸੋਨਾ ਆਦਿ। ਇਸ ਦੇ ਨਾਲ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਪਿਛਲੇ ਕੁਝ ਸਾਲਾਂ ਤੋਂ ਆਲੂ ਦੀਆਂ ਕੁਝ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਨੇ ਅਤੇ ਇਹ ਕਿਸਾਨਾਂ ਲਈ ਸਿਫਾਰਸ਼ ਵੀ ਕੀਤੀਆਂ ਗਈਆਂ ਨੇ। ਪਿਛਲੇ ਸਾਲ ਜਿਹੜੀਆਂ ਨਵੀਆਂ ਵਰਾਇਟੀਆਂ ਆਈਆਂ ਨੇ ਇਹਦਾ ਨਾਂ ਪੰਜਾਬ ਪੋਟੈਟੋ 103 ਅਤੇ ਪੰਜਾਬ ਪੋਟੈਟੋ 104 ਹੈ। 2023 ਵਿੱਚ ਦੋ ਕਿਸਮਾਂ ਜਿਹੜੀਆਂ ਪਹਿਲਾਂ ਸਿਫਾਰਸ਼ ਕੀਤੀਆਂ ਸੀ ਉਹ ਪੰਜਾਬ ਪੋਟੈਟੋ 101 ਅਤੇ ਪੰਜਾਬ ਪੋਟੈਟੋ 102 ਹੈ। ਇਸ ਤਰ੍ਹਾਂ ਟੋਟਲ 4 ਕਿਸਮਾਂ ਯੂਨੀਵਰਸਿਟੀ ਨੇ ਆਲੂਆਂ ਦੀਆਂ ਸਿਫਾਰਸ਼ ਕੀਤੀਆਂ ਨੇ। ਇਹਨਾਂ 4 ਕਿਸਮਾਂ ਦਾ ਵਧੀਆ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਜੇਕਰ ਆਪਾਂ ਪੰਜਾਬ ਵਿੱਚ ਆਲੂ ਦੀ ਗੱਲ ਕਰੀਏ ਤਾਂ ਦੇਸ਼ ਭਰ ਵਿੱਚ ਆਲੂ ਦੇ ਉਤਪਾਦਨ ਵਿੱਚ ਪੰਜਾਬ ਦਾ 6ਵਾਂ ਸਥਾਨ ਹੈ, ਲੇਕਿਨ ਆਲੂ ਦੇ ਬੀਜ ਉਤਪਾਦਨ ਵਿੱਚ ਪੰਜਾਬ ਜਿਹੜਾ ਦੇਸ਼ ਦਾ ਮੋਹਰੀ ਸੂਬਾ ਹੈ। ਪੰਜਾਬ ਵਿੱਚ ਜਿਹੜਾ ਪੈਦਾ ਕੀਤਾ ਆਲੂ ਹੈ ਇਹਦੀ ਜਿਹੜੀ ਮੰਗ ਹੈ ਪੂਰੇ ਦੇਸ਼ ਵਿੱਚ ਹੈ। ਖਾਸ ਕਰਕੇ ਪੰਜਾਬ ਦਾ ਪੈਦਾ ਕੀਤਾ ਆਲੂ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਆਦਿ ਰਾਜਾਂ ਵਿੱਚ ਭੇਜਿਆ ਜਾਂਦਾ ਹੈ ਔਰ ਇਹ ਜਿਹੜਾ ਆਲੂ ਹੈ ਇਸ ਦੀ ਜਿਹੜੀ ਕੁਆਲਿਟੀ ਹੈ ਜਿਹੜੀ ਇਹ ਬਹੁਤ ਵਧੀਆ ਹੈ ਔਰ ਪੰਜਾਬ ਵਿੱਚ ਵੀ ਜਿਹੜਾ ਦੁਆਬੇ ਦਾ

ਖੇਤਰ ਹੈ ਇਹ ਆਲੂ ਦੇ ਬੀਜ ਵਾਸਤੇ ਮਸ਼ਹੂਰ ਹੈ ਕਿਉਂਕਿ ਇੱਥੇ ਜਿਹੜਾ ਪੌਣ ਪਾਣੀ ਹੈ ਇੱਥੋਂ ਦੇ ਕਿਸਾਨ ਜਿਹੜੇ ਨੇ ਇਹ ਲੰਬੇ ਸਮੇਂ ਤੋਂ ਆਲੂ ਬੀਜ ਦਾ ਜਿਹੜਾ ਕੰਮ ਕਰਦੇ ਆ ਰਹੇ ਨੇ ਔਰ ਇਹਨਾਂ ਨੂੰ ਆਲੂ ਬੀਜ ਪੈਦਾ ਕਰਨ ਵਿੱਚ ਮੁਹਾਰਤ ਹੈ। ਸੋ ਹੁਣ ਆਪਾਂ ਜਿਹੜੀ ਹੈ ਆਲੂ ਬੀਜ ਦੀ ਜਿਹੜੀ ਹੈ ਕਿਸ ਤਰ੍ਹਾਂ ਮਿਆਰੀ ਉਤਪਾਦਨ ਕਰਨਾ ਹੈ ਇਸ ਬਾਰੇ ਥੋੜ੍ਹੀ ਗੱਲਬਾਤ ਕਰਦੇ ਹਾਂ। ਕੁਝ ਜ਼ਰੂਰੀ ਨੁਕਤੇ ਹਨ ਜਿਹਨਾਂ ਨੂੰ ਅਪਣਾ ਕੇ ਅਸੀਂ ਆਲੂ ਦਾ ਮਿਆਰੀ ਬੀਜ ਤਿਆਰ ਕਰ ਸਕਦੇ ਹਾਂ। ਕਿਸਾਨ ਵੀਰੋ, ਆਲੂ ਦੇ ਬੀਜ ਉਤਪਾਦਨ ਕਰਨ ਲਈ, ਵਧੀਆ ਬੀਜ ਪੈਦਾ ਕਰਨ ਲਈ ਜਿਹੜੀ ਤਕਨੀਕ ਵਰਤੀ ਜਾਂਦੀ ਹੈ ਉਸਦਾ ਨਾਂ ਹੈ ਸੀਡ ਪਲਾਟ ਟਕਨੀਕ ਜਾਂ ਬੀਜ ਵਿਧੀ ਕਹਿੰਦੇ ਇਹਨੂੰ। ਔਰ ਇਸ ਵਿਧੀ ਦਾ ਮਤਲਬ ਇਹ ਹੈ ਕਿ ਆਲੂ ਦੇ ਬੀਜ ਦੀ ਫਸਲ ਉਸ ਸਮੇਂ ਲਗਾਉਣੀ ਜਾਂ ਪੈਦਾ ਕਰਨਾ ਜਿਸ ਸਮੇਂ ਤੇਲੇ ਦੀ ਜਿਹੜੀ ਗਿਣਤੀ ਆ, ਰਸ ਚੂਸਣ ਵਾਲਾ ਤੇਲਾ ਜਿਹੜਾ ਹੁੰਦਾ ਉਸਦੀ ਜਿਹੜੀ ਗਿਣਤੀ ਆ ਉਹ ਘੱਟ ਹੋਵੇ ਜਾਂ ਨਾ ਮਾਤਰ ਹੋਵੇ। ਪੰਜਾਬ ਵਿੱਚ ਇਹ ਜਿਹੜਾ ਕੁਦਰਤੀ ਮਾਹੌਲ ਬਣਦਾ ਹੈ ਇਹ ਅਕਤੂਬਰ ਮਹੀਨੇ ਤੋਂ ਲੈ ਕੇ ਦਸੰਬਰ ਦੇ ਅਖੀਰ ਤੱਕ ਇਹ ਢੁਕਵਾਂ ਮੌਸਮ ਹੁੰਦਾ ਹੈ। ਇਸ ਟਾਈਮ 'ਤੇ ਤੇਲੇ ਦੀ ਗਿਣਤੀ ਬਹੁਤ ਘੱਟ ਜਾਂ ਨਾ ਮਾਤਰ ਹੁੰਦੀ ਹੈ ਔਰ ਇਹ ਢੁਕਵਾਂ ਸਮਾਂ ਹੈ ਜਦੋਂ ਅਸੀਂ ਜਿਹੜਾ ਆਲੂ ਦਾ ਬੀਜ ਪੈਦਾ ਕਰ ਸਕਦੇ ਹਾਂ। ਕਿਉਂਕਿ ਤੇਲਾ ਜਿਹੜਾ ਇੱਕ ਇੱਦਾਂ ਦਾ ਕੀੜਾ ਹੈ ਜੋ ਰਸ ਚੂਸਦਾ ਹੈ ਅਤੇ ਇਸ ਦੇ ਨਾਲ ਇਹ ਵਿਸ਼ਾਣੂ ਰੋਗ ਜਿਹੜਾ ਹੈ, ਚਾਹੇ ਉਹ ਵਿਸ਼ਾਣੂ ਏ ਜਿਹੜਾ ਹੈਗਾ ਵਿਸ਼ਾਣੂ ਏ ਜਾਂ ਵਿਸ਼ਾਣੂ ਐਕਸ ਜਾਂ ਵਿਸ਼ਾਣੂ ਵਾਈ, ਇਹ ਬਿਮਾਰੀਆਂ ਨੇ ਆਲੂ ਦੀਆਂ ਜਾਂ ਪੱਤਾ ਮੁੜਨ ਵਾਲਾ ਰੋਗ ਹੈ, ਇਹ ਆਲੂ ਨੂੰ ਲਾਗ ਲਗਾ ਦਿੰਦਾ ਹੈ, ਫੈਲਾ ਦਿੰਦਾ ਹੈ ਅਤੇ ਜਦੋਂ ਇਸ ਦੀ ਗਿਣਤੀ ਘੱਟ ਹੁੰਦੀ ਹੈ ਤਾਂ ਇਸ ਫਿਰ ਰੋਗ ਦਾ ਲੱਗਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਅਤੇ ਇਹ ਪੰਜਾਬ ਵਿੱਚ ਜਿਵੇਂ ਮੈਂ ਦੱਸਿਆ ਕਿ ਅਕਤੂਬਰ ਤੋਂ ਲੈ ਕੇ ਦਸੰਬਰ ਦਾ ਇਹ ਢੁਕਵਾਂ ਜਿਹੜਾ ਸਾਨੂੰ ਇੱਕ ਮਿਲਦਾ ਹੈ ਮੌਕਾ, ਅਸੀਂ ਬੀਜ ਪੈਦਾ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜਾ ਬੀਜ ਪੈਦਾ ਕਰਨ ਲਈ ਹੋਰ ਜਿਹੜੇ ਜ਼ਰੂਰੀ ਨੁਕਤੇ ਨੇ ਉਹ ਆਪਾਂ ਵਾਰੀ ਵਾਰੀ ਕਰਕੇ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਵਧੀਆ ਬੀਜ ਕਰਨ ਵਾਸਤੇ, ਪੈਦਾ ਕਰਨ ਵਾਸਤੇ ਚੰਗੀ ਜਿਹੜੀ ਜ਼ਮੀਨ ਆ, ਸਾਫ਼ ਸੁਥਰੀ ਜਿਹੜੀ ਬਿਮਾਰੀ ਰਹਿਤ ਲਾਗ ਰਹਿਤ ਉਹ ਜ਼ਮੀਨ ਜ਼ਰੂਰੀ ਹੈ। ਔਰ ਪੰਜਾਬ ਵਿੱਚ ਜਿੱਥੋਂ ਮਈ ਜੂਨ ਵਿੱਚ ਭਾਰ ਗਰਮੀ ਪੈਂਦੀ ਹੈ ਉਸ ਟਾਈਮ 'ਤੇ ਅਸੀਂ ਜ਼ਮੀਨ ਦੀ ਡੂੰਘੀ ਵਹਾਈ ਕਰ ਦਈਏ ਅਤੇ ਬਹੁਤ ਸਾਰੇ ਜਿਹੜੀ ਬਿਮਾਰੀ ਦੇ ਤੱਤ ਨੇ ਉਹ ਖਤਮ ਹੋ ਸਕਦੇ ਨੇ। ਦੂਸਰਾ ਜਿਹੜਾ ਨੁਕਤਾ ਹੈ ਉਹ ਹੈ ਕਿ ਜਿਹੜਾ ਅਸੀਂ ਆਲੂ ਬੀਜ ਵਾਸਤੇ ਵਰਤਣਾ ਹੈ ਉਹ ਵੀ ਬਿਮਾਰੀ ਰਹਿਤ ਹੋਣਾ ਚਾਹੀਦਾ ਹੈ। ਉਸ ਵਾਸਤੇ ਅਸੀਂ ਭਰੋਸੇਯੋਗ ਵਸੀਲਿਆਂ ਤੋਂ, ਸਰਕਾਰੀ ਫਾਰਮ ਜਿਹੜੇ ਨੇ ਉਹਨਾਂ ਤੋਂ, ਯੂਨੀਵਰਸਿਟੀ ਦੇ ਫਾਰਮ ਜਿਹੜੇ ਨੇ ਉਹਨਾਂ ਤੋਂ ਬੀਜ ਲੈਣਾ ਚਾਹੀਦਾ ਹੈ। ਇਹ ਧਿਆਨ ਰੱਖੋ ਕਿ ਉਹੀ ਆਪਾਂ ਕਿਸਮ ਲੈਣੀ ਹੈ ਜਿਸ ਦੀ ਮੰਡੀ ਵਿੱਚ ਜਾਂ ਹੋਰ ਜਿਹੜੇ ਹੈਗੇ ਨੇ ਰਾਜ ਹੈ ਉਹਨਾਂ ਵਿੱਚ ਉਹਨਾਂ ਦੀ ਡਿਮਾਂਡ ਹੋਵੇ, ਉਹਨਾਂ ਦੀ ਮੰਗ ਹੋਵੇ, ਤਾਂ ਕਿ ਸਾਡਾ ਪੈਦਾ ਕੀਤਾ ਬੀਜ ਜਿਹੜਾ ਉਹ ਆਸਾਨੀ ਨਾਲ ਵੇਖ ਸਕੇ ਅਤੇ ਸਾਨੂੰ ਉਹਨੂੰ ਵੇਚਣ ਵਿੱਚ ਕੋਈ ਜ਼ਿਆਦਾ ਮਤਲਬ ਔਖਿਆਈ ਨਾ ਹੋਵੇ। ਜਿਹੜਾ ਬੀਜ ਅਸੀਂ ਲੈਣਾ ਹੈ ਉਹ ਵਿਸ਼ਾਣੂ ਰਹਿਤ ਹੋਵੇ, ਕਿਸੇ ਤਰ੍ਹਾਂ ਦੀ ਬਿਮਾਰੀ ਰਹਿਤ ਹੋਵੇ, ਲਾਗ ਨਾ ਲੱਗੀ ਹੋਵੇ, ਇਸ ਤਰ੍ਹਾਂ ਦੇ ਜਿਹੜਾ ਬੀਜ ਲੈਣਾ ਹੈ। ਤੀਸਰਾ ਜਿਹੜਾ ਨੁਕਤਾ ਹੈ ਉਹ ਹੈ ਕਿ ਬਿਜਾਈ ਵਾਲੇ ਆਲੂ ਦੀ ਆਪਾਂ ਬੀਜਣ ਤੋਂ ਪਹਿਲਾਂ ਜਿਹੜੀ ਆ ਉਹਦੀ ਸੁਧਾਈ ਕਰਨੀ ਹੈ, ਉਹਨੂੰ ਅਲੱਗ ਅਲੱਗ ਜਿਹੜੀਆਂ ਹੈਗੀਆਂ ਨੇ ਕੋਈ ਚਾਹੇ ਖਰੀਨ ਰੋਗ ਹੋ ਗਿਆ ਜਾਂ ਕੁਛ ਵੀ ਬਿਮਾਰੀ ਜਿਹੜਾ ਸੋਧਣਾ ਹੈ ਉਹਨੂੰ ਬੀਜ ਨੂੰ, ਉਹਦੇ ਵਾਸਤੇ ਦਵਾਈਆਂ ਨੇ ਜਿਵੇਂ ਐਮੈਸਟੋ ਪ੍ਰਾਈਮ, ਮੌਨਸਨ ਜਾਂ ਸਿਸਟੀਵਾ, ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਨੇ ਮਾਰਕੀਟ ਵਿੱਚ ਉਹ ਤੁਸੀਂ ਜਿਹੜੀ ਰਿਕਮੈਂਡਡ ਦਵਾਈਆਂ ਨੇ ਉਹ ਵਰਤ ਕੇ ਸੋਧ ਲੈਣਾ ਹੈ ਬੀਜ, ਸੋਧਣ ਤੋਂ ਬਾਅਦ ਹੀ ਉਹਦੀ ਬਿਜਾਈ ਕਰਨੀ ਹੈ। ਚੌਥਾ ਅਤੇ ਬਹੁਤ ਹੀ ਜਿਹੜਾ ਮਹੱਤਵਪੂਰਨ ਨੁਕਤਾ ਹੈ, ਸਹੀ ਟਾਈਮ 'ਤੇ ਬੀਜ ਦੀ ਬਿਜਾਈ। ਜਿਵੇਂ ਕਿ ਮੈਂ ਦੱਸਿਆ ਕਿ ਆਪਣੇ ਜਿਹੜੇ ਪੰਜਾਬ ਵਿੱਚ ਜਿਹੜਾ ਇਹ ਢੁਕਵਾਂ ਸਮਾਂ ਹੈ ਅਕਤੂਬਰ ਦਾ ਪਹਿਲਾ ਪੰਦਰਵਾੜਾ, 15 ਅਕਤੂਬਰ ਤੋਂ ਪਹਿਲਾਂ ਅਸੀਂ ਆਲੂ ਵਾਲੇ ਬੀਜ ਦੀ ਬਿਜਾਈ ਜ਼ਰੂਰ ਕਰ ਲੈਣੀ ਹੈ। ਇਸ ਤੋਂ ਬਾਅਦ ਜਿਹੜਾ ਜਦੋਂ ਆਲੂ ਦੀ ਫਸਲ ਲਗਾ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਪੂਰੀ ਜਿਹੜੀ ਫਸਲ ਆ ਉਸਦਾ ਬਿਮਾਰੀਆਂ ਅਤੇ ਜਿਹੜੇ ਹੈਗੇ ਨੇ ਕੀੜਿਆਂ, ਖਾਸ ਕਰਕੇ ਰਸ ਚੂਸਣ ਵਾਲੇ ਕੀੜੇ, ਇਹਨਾਂ ਵਿੱਚ ਤੇਲਾ ਜਾਂ ਕੋਈ ਚਿੱਟੀ ਮੱਖੀ ਆ, ਇਸ ਤੋਂ ਬਚਾਅ ਰੱਖਣਾ ਹੈ। ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਫਾਰਸ਼ ਕੀਤੀਆਂ ਹੋਈਆਂ ਸਪਰੇਆਂ ਨੇ, ਚਾਹੇ ਉੱਲੀ ਨਾਸ਼ਕ ਨੇ ਜਾਂ ਕੀਟਨਾਸ਼ਕ ਨੇ, ਉਹਨਾਂ ਦੀ ਸਹੀ ਟਾਈਮ 'ਤੇ ਵਰਤੋਂ ਕਰਨੀ ਹੈ ਤਾਂ ਕਿ ਜਿਹੜੇ ਰਸ ਚੂਸਣ ਵਾਲੇ ਕੀੜੇ ਨੇ ਜਾਂ ਬਿਮਾਰੀਆਂ ਇਸ ਤੋਂ ਬਚਾਅ ਹੋ ਸਕੇ। ਫਿਰ ਇਹਦੇ ਵਿੱਚ ਜਦੋਂ ਅਸੀਂ ਅਗਲਾ ਨੁਕਤਾ ਇਹ ਕਿ ਜਿਹੜੇ ਕੋਈ ਵੀ ਆਪਾਂ ਬਿਮਾਰ ਬੂਟੇ ਨੇ, ਕੋਈ ਬਿਮਾਰੀ ਪੈ ਗਈ ਜਾਂ ਤੁਹਾਨੂੰ ਬੂਟੇ ਅਲੱਗ ਦਿਖਦੇ ਨੇ ਬਾਕੀ ਫਸਲ ਨਾਲੋਂ, ਰਲੇ ਵਾਲੇ ਬੂਟੇ ਨੇ ਜਿਹਨੂੰ ਆਪਾਂ ਔਫ ਟਾਈਪ ਵੀ ਕਹਿ ਦਿੰਦੇ ਹਾਂ,

ਉਹ ਜ਼ਰੂਰ ਪੱਟਣੇ ਹੈ। ਔਰ ਜਦੋਂ ਇਹ ਕੋਈ ਬੂਟੇ ਪੱਟਣੇ ਨੇ, ਇਹਦਾ ਪੱਟਣ ਦਾ ਟਾਈਮ ਹੈਗਾ ਇੱਕ ਤਾਂ ਜਦੋਂ ਆਪਾਂ 30-35 ਦਿਨਾਂ ਬਾਅਦ ਬਿਜਾਈ ਤੋਂ, ਉਸ ਤੋਂ ਬਾਅਦ ਜਦੋਂ ਫੁੱਲ ਪੈਂਦੇ ਆ ਉਸ ਟਾਈਮ ਵੀ ਆਪਾਂ ਨੂੰ ਜੇ ਕੋਈ ਲੱਗਦਾ ਕਿ ਬੂਟਾ ਕੋਈ ਅਲੱਗ ਦਿਖ ਰਿਹਾ ਹੈ, ਜਿਹੜੀ ਅਸੀਂ ਕਿਸਮ ਲਗਾਈ ਸੀ ਉਸ ਤੋਂ ਹਟਵਾਂ ਬੂਟਾ ਹੈ, ਕੋਈ ਅਲੱਗ ਦਿਖ ਰਿਹਾ ਹੈ, ਜਾਂ ਬਿਮਾਰ ਹੈ, ਜਾਂ ਪੱਤੇ ਮੁੜ ਗਏ ਨੇ, ਜਾਂ ਕੋਈ ਵਾਇਰਸ ਲੱਗਦਾ, ਵਿਸ਼ਾਣੂ ਰੋਗ ਲੱਗਦਾ ਹੈ, ਉਹ ਕੋਈ ਵੀ ਇਸ ਤਰ੍ਹਾਂ ਦੇ ਬੂਟੇ ਸਾਨੂੰ ਦਿਖਦੇ ਨੇ ਤਾਂ ਉਹ ਪੱਟ ਕੇ ਅਸੀਂ ਇੱਕ ਟੋਏ ਵਿੱਚ ਨੱਪ ਦੇਣੇ ਨੇ। ਔਰ ਜਦੋਂ ਅਸੀਂ ਬੂਟੇ ਪੱਟਣੇ ਨੇ, ਧਿਆਨ ਰੱਖਣਾ ਕਿ ਉਹਦੇ ਵਿੱਚ ਥੱਲੇ ਜਿਹੜੀ ਕੋਈ ਆਲੂ ਕੋਈ ਬਣਿਆ ਹੋਇਆ ਅਤੇ ਉਹ ਵੀ ਨਾਲ ਹੀ ਪੱਟ ਲੈਣਾ ਹੈ। ਇਸ ਤੋਂ ਬਾਅਦ ਹੌਲੀ ਹੌਲੀ ਅਸੀਂ ਜਿਹੜਾ ਦਸੰਬਰ ਦੇ ਅੱਧ ਤੱਕ ਪਹੁੰਚਦਿਆਂ ਹੋਇਆ ਪਾਣੀ ਜਿਹੜਾ ਹੈ ਉਹ ਘੱਟ ਕਰ ਦੇਣਾ ਹੈ। ਔਰ ਜਿਹੜਾ ਦਸੰਬਰ ਦੇ ਅਖੀਰ ਵਿੱਚ ਜਾਂ ਜਨਵਰੀ ਦੇ ਸ਼ੁਰੂ ਵਿੱਚ ਵੇਲਾਂ ਦੀ ਕਟਾਈ ਅਸੀਂ ਕਰਨੀ ਹੈ। ਪਾਣੀ ਘੱਟ ਕਰਨ ਦਾ ਮਕਸਦ ਇਹ ਆ ਕਿ ਜਦੋਂ ਤੇਲਾ ਵਧਣ ਲੱਗਦਾ ਹੈ ਅਤੇ ਉਸ ਤੋਂ ਅਸੀਂ ਬਚਾਅ ਵਾਸਤੇ ਪੱਤੇ ਜੇ ਪਾਣੀ ਘੱਟ ਕਰ ਦਾਂਗੇ ਤਾਂ ਤੇਲੇ ਦੀ ਗਿਣਤੀ ਵਧੂਗੀ ਨਹੀਂ। ਦਸੰਬਰ ਦੇ ਅਖੀਰ ਵਿੱਚ ਜਾਂ ਜਨਵਰੀ ਦੇ ਸ਼ੁਰੂ ਵਿੱਚ ਅਸੀਂ ਵੇਲਾਂ ਕੱਟਣੀਆਂ ਨੇ। ਔਰ ਵੇਲਾਂ ਕੱਟਣ ਵਾਸਤੇ ਇਹ ਹੈਗਾ ਕਿ ਅਸੀਂ ਜਿਹੜੇ ਤੇਲੇ ਦੀ ਗਿਣਤੀ ਹੈ ਉਹ 20 ਤੇਲੇ ਪ੍ਰਤੀ 100 ਪੱਤਾ, ਇਸ ਤੋਂ ਵਧਣੀ ਨਹੀਂ ਚਾਹੀਦੀ। ਉਸ ਤੋਂ ਪਹਿਲਾਂ ਅਸੀਂ ਵੇਲਾਂ ਜ਼ਰੂਰ ਕੱਟਣੀਆਂ ਨੇ। ਵੇਲਾਂ ਕੱਟਣ ਤੋਂ ਬਾਅਦ ਅਸੀਂ ਜਿਹੜਾ ਆਲੂ ਆ 15 ਦਿਨ ਦੇ ਕਰੀਬ ਲਗਭਗ ਖੇਤ ਵਿੱਚ ਹੀ ਰਹਿਣ ਦੇਣਾ ਹੈ ਤਾਂ ਕਿ ਜਿਹੜੀ ਆਲੂ ਦੀ ਛਿੱਲ ਆ ਉਹ ਪੱਕ ਜਾਵੇ, ਥੋੜ੍ਹੀ ਮੋਟੀ ਹੋ ਜਾਵੇ, ਤਾਂ ਕਿ ਪੁਟਾਈ ਦੇ ਟਾਈਮ 'ਤੇ ਆਲੂ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਤੋਂ ਬਾਅਦ ਅਸੀਂ 15 ਦਿਨ ਬਾਅਦ ਆਲੂ ਦੀ ਪੁਟਾਈ ਕਰ ਲੈਣੀ ਹੈ। ਪੁਟਾਈ ਕਰਨ ਤੋਂ ਬਾਅਦ ਅਸੀਂ ਇੱਕ ਢੇਰ ਲਗਾ ਕੇ ਉਸਨੂੰ ਖੇਤ ਵਿੱਚ ਹੀ ਪਰਾਲੀ ਨਾਲ ਢੱਕ ਦੇਣਾ ਹੈ ਤਾਂ ਕਿ ਜਿਹੜਾ ਕੋਈ ਆਲੂ ਇੱਕ ਤਾਂ ਦੀ ਛਿੱਲ ਥੋੜ੍ਹੀ ਹੋਰ ਮੋਟੀ ਹੋ ਜਾਵੇ, ਔਰ ਜੇ ਕੋਈ ਮਿੱਟੀ ਗਿੱਲੀ ਲੱਗੀ ਰਹਿ ਗਈ ਆਲੂ ਨੂੰ ਉਹ ਵੀ ਉਤਰ ਜਾਵੇ ਤਾਂ ਕਿ ਸਾਨੂੰ ਗ੍ਰੇਡਿੰਗ ਦੇ ਟਾਈਮ 'ਤੇ ਸਟੋਰ ਕਰਨ ਲੱਗਿਆਂ ਕੋਈ ਔਖਿਆਈ ਨਾ ਹੋਵੇ, ਆਲੂ ਸਾਫ਼ ਹੋ ਜਾਣ ਔਰ ਜਿਹੜੀ ਇਹਦੀ ਛਿੱਲ ਵੀ ਪੱਕ ਜਾਵੇ ਤਾਂ ਕਿ ਲੰਬੇ ਟਾਈਮ ਤੱਕ ਉਹਨੂੰ ਆਪਾਂ ਸਟੋਰ ਕੋਲਡ ਸਟੋਰ ਵਿੱਚ ਰੱਖ ਸਕੀਏ। ਇਹ ਸੀ ਮੋਟੇ ਮੋਟੇ ਨੁਕਤੇ ਜਿਹੜੇ ਇਸ ਬੀਜ ਵਿਧੀ ਵਾਲੇ ਜਾਂ ਜਿਹਨੂੰ ਆਪਾਂ ਸੀਡ ਪਲੋਟ ਟੈਕਨੀਕ ਕਹਿੰਦੇ ਹਾਂ, ਇਹਦੇ ਰਾਹੀਂ ਆਲੂ ਦਾ ਮਿਆਰੀ ਬੀਜ ਉਤਪਾਦਨ ਕਰਨ ਦੇ ਜ਼ਰੂਰੀ ਨੁਕਤੇ। ਕਿਸਾਨ ਵੀਰੋ, ਜਿਸ ਤਰ੍ਹਾਂ ਟਾਈਮ ਬਦਲ ਰਿਹਾ ਹੈ, ਨਵੀਆਂ ਤਕਨੀਕਾਂ ਨਵੀਆਂ ਖੋਜਾਂ ਹੁੰਦੀਆਂ ਨੇ, ਔਰ ਪਿਛਲੇ ਕੁਝ ਸਾਲਾਂ ਦੌਰਾਨ ਇੱਕ ਹੋਰ ਤਕਨੀਕ ਜਿਹੜੀ ਹੈ ਉਹ ਵੀ ਬੜੀ ਜਿਹੜੀ ਮਕਬੂਲ ਹੋ ਰਹੀ ਹੈ, ਉਹ ਹੈ ਐਰੋਪੋਨਿਕਸ ਵਾਲੀ ਤਕਨੀਕ, ਹਵਾ ਵਿੱਚ ਆਲੂ ਪੈਦਾ ਕਰਨ ਵਾਲੀ ਜਿਵੇਂ ਤਕਨੀਕ ਜਿਹਨੂੰ ਆਪਾਂ ਕਹਿੰਦੇ ਹਾਂ। ਇਸ ਰਾਹੀਂ ਵੀ ਆਪਾਂ ਆਲੂ ਦਾ ਮਿਆਰੀ ਬੀਜ ਪੈਦਾ ਕਰ ਸਕਦੇ ਹਾਂ। ਜਿਹੜੀ ਹੁਣ ਤੱਕ ਆਪਾਂ ਗੱਲਬਾਤ ਕੀਤੀ ਉਹ ਇਹਨੂੰ ਰਵਾਇਤੀ ਤਰੀਕਾ ਕਹਿੰਦੇ ਨੇ ਬੀਜ ਪੈਦਾ ਕਰਨ ਦਾ, ਔਰ ਜਿਹੜੀ ਹੁਣ ਗੱਲਬਾਤ ਆਪਾਂ ਕਰ ਲੱਗੇ ਹਾਂ ਐਰੋਪੋਨਿਕ ਵਾਲੀ, ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਲੈਬੋਰਟਰੀ ਵਿੱਚ ਬੂਟੇ ਤਿਆਰ ਹੁੰਦੇ ਨੇ ਟਿਸ਼ੂ ਕਲਚਰ ਰਾਹੀਂ, ਉਹ ਬੂਟੇ ਜਿਹੜੇ ਆ ਬਿਮਾਰੀ ਰਹਿਤ ਹੁੰਦੇ ਨੇ, ਉਹਦੀ ਪਹਿਲਾਂ ਚੈਕਿੰਗ ਹੁੰਦੀ ਹੈ, ਇੰਡੈਕਸਿੰਗ ਹੁੰਦੀ ਆ, ਇਹ ਪਤਾ ਕੀਤਾ ਜਾਂਦਾ ਹੈ ਕਿ ਇਹ ਵਾਇਰਸ ਤੋਂ ਵਿਸ਼ਾਣੂ ਤੋਂ ਰਹਿਤ ਨੇ, ਉਹੀ ਬੂਟੇ ਜਿਹੜੇ ਨੇ ਅੱਗੇ ਜਿਹੜੇ ਆਪਾਂ ਉਹਨੂੰ ਅੱਗੇ ਬੀਜਦੇ ਹਾਂ। ਐਰੋਪੋਨਿਕ ਵਿੱਚ ਇਹ ਹੁੰਦਾ ਕਿ ਬੂਟੇ ਜਿਹੜੇ ਆ ਉਹ ਅਸੀਂ ਇੱਕ ਸੁਰੱਖਿਅਤ ਜਿਹੜੀ ਜਾਲੀਦਾਰ ਢਾਂਚਾ ਹੁੰਦਾ ਉਹਦੇ ਵਿੱਚ ਲਗਾਏ ਜਾਂਦੇ ਨੇ। ਬੂਟੇ ਨੂੰ ਜਿਹੜਾ ਵੀ ਕੋਈ ਆਪਾਂ ਨੂੰ ਖਾਦ ਪਾਣੀ ਦੇਣਾ ਹੈ ਉਹ ਸਾਰਾ ਪਾਣੀ ਦੇ ਥਰੂ ਜਾਂਦਾ ਹੈ, ਔਰ ਬੂਟੇ ਜਿਹੜੇ ਨੇ ਉਹ ਆਲੂ ਜਿਹੜੇ ਨੇ ਹਵਾ 'ਚ ਲਟਕਦੇ ਨੇ ਇਸ ਤਰ੍ਹਾਂ, ਔਰ ਇਹਦੇ ਤਰੀਕੇ ਨਾਲ ਜਿਹੜਾ ਬਿਮਾਰੀ ਦਾ ਖਤਰਾ ਔਰ ਤੇਲੇ ਦਾ ਖਤਰਾ ਬਹੁਤ ਘੱਟ ਜਾਂਦਾ ਹੈ, ਕੋਈ ਬਿਮਾਰੀ ਨਹੀਂ ਲੱਗਦੀ ਕਿਉਂਕਿ ਬੂਟੇ ਪਹਿਲਾਂ ਹੀ ਅਸੀਂ ਚੈੱਕ ਕੀਤੇ ਹੁੰਦੇ ਨੇ। ਔਰ ਇਹਦੇ ਵਿੱਚ ਜਿਹੜਾ ਬੀਜ ਦਾ ਵਾਧਾ ਹੈ, ਬੀਜ ਦਾ ਜਿਹੜਾ ਕਹਿ ਲਓ ਕਿ ਗੁਣਾ ਹੁੰਦਾ ਹੈ ਉਹ ਲਗਭਗ 40 ਤੋਂ ਲੈ ਕੇ 50 ਗੁਣਾ ਬੀਜ ਦਾ ਵਾਧਾ ਹੁੰਦਾ ਹੈ, ਜਦਕਿ ਰਵਾਇਤੀ ਜਿਹੜਾ ਤਰੀਕਾ ਵਾ ਉਹਦੇ ਵਿੱਚ ਬੀਜ ਦਾ ਵਾਧਾ 8 ਤੋਂ ਲੈ ਕੇ 10 ਗੁਣਾ ਤੱਕ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਜੇ ਅਸੀਂ ਐਰੋਪੋਨਿਕ ਰਾਹੀਂ ਕਰਦੇ ਹਾਂ ਤਾਂ ਬੀਜ ਦਾ ਵਾਧਾ ਲਗਭਗ 40 ਤੋਂ 50 ਗੁਣਾ ਹੁੰਦਾ ਹੈ, ਔਰ ਇਸ ਨਾਲ ਕਾਫੀ ਜ਼ਿਆਦਾ ਜਿਹੜਾ ਬੀਜ ਦਾ ਉਤਪਾਦਨ ਹੁੰਦਾ ਹੈ। ਇਹ ਦੋ ਤਰੀਕੇ ਜਿਹੜੇ ਨੇ ਇਹਨਾਂ ਨਾਲ ਅਸੀਂ ਜਿਹੜਾ ਆਲੂ ਦਾ ਮਿਆਰੀ ਬੀਜ ਪੈਦਾ ਕਰ ਸਕਦੇ ਹਾਂ। ਅਤੇ ਅਖੀਰ ਵਿੱਚ ਕੁਝ ਜਿਹੜੇ ਜ਼ਰੂਰੀ ਨੁਕਤੇ ਸਾਂਝੇ ਕੀਤੇ ਉਹਨਾਂ ਨੂੰ ਆਪਾਂ ਇੱਕ ਵਾਰੀ ਫਿਰ ਦੁਹਰਾ ਲੈਂਦੇ ਹਾਂ ਕਿ ਆਲੂ ਦੇ ਬੀਜ ਵਧੀਆ ਬੀਜ ਉਤਪਾਦਨ ਵਾਸਤੇ ਬਿਜਾਈ ਦੇ ਟਾਈਮ ਦਾ ਧਿਆਨ ਰੱਖੋ, ਅਕਤੂਬਰ 15 ਤੋਂ ਪਹਿਲਾਂ ਆਲੂ ਦੀ ਬਿਜਾਈ ਪੂਰੀ ਹੋ ਜਾਵੇ। ਵੇਲਾਂ ਕੱਟਣ ਵਾਸਤੇ ਵੀ ਤੁਸੀਂ ਧਿਆਨ ਰੱਖੋ ਕਿ ਤੇਲੇ ਦੀ ਗਿਣਤੀ ਵਧਣ ਤੋਂ ਪਹਿਲਾਂ ਵੇਲਾਂ ਜ਼ਰੂਰ ਕੱਟਣੀਆਂ ਨੇ। ਉਹੀ ਕਿਸਮ ਦਾ ਬੀਜ ਬੀਜੋ ਜਿਹਦੀ ਮਾਰਕੀਟ ਵਿੱਚ ਦੂਜੇ ਰਾਜਾਂ ਵਿੱਚ ਵੱਧ ਡਿਮਾਂਡ ਹੈ, ਤਾਂ ਕਿ ਤੁਹਾਡਾ ਆਲੂ ਜਿਹੜਾ ਵਾ ਉਹ ਜਲਦੀ ਵਿਕ ਸਕੇ। ਔਰ ਬਾਕੀ ਯੂਨੀਵਰਸਿਟੀ ਦੀਆਂ ਜਿਹੜੀਆਂ ਸਿਫਾਰਸ਼ਾਂ ਕੀਤੀਆਂ ਹੋਈਆਂ ਕਿਸ

0: ਨੇ ਉਹੀ ਲਗਾਓ ਔਰ ਯੂਨੀਵਰਸਿਟੀ ਨੇ ਜਿਹੜੀਆਂ ਨਵੀਆਂ ਕਿਸਮਾਂ ਪੈਦਾ ਕੀਤੀਆਂ ਨੇ ਇਸ ਦਾ ਬੀਜ ਵੀ ਤੁਸੀਂ ਯੂਨੀਵਰਸਿਟੀ ਦੇ ਫਾਰਮਾਂ ਤੋਂ ਉਹ ਤੁਸੀਂ ਬੁੱਕ ਕਰਾ ਕੇ ਲੈ ਸਕਦੇ ਹੋ ਅਤੇ ਇਹਨਾਂ ਜੇ ਆਪਾਂ ਗੱਲਾਂ ਦਾ ਧਿਆਨ ਰੱਖਦੇ ਹਾਂ ਤਾਂ ਅਸੀਂ ਵਧੀਆ ਜਿਹੜਾ ਆਲੂ ਦਾ ਮਿਆਰੀ ਬੀਜ ਸੋਨੇ ਵਰਗਾ ਬੀਜ ਪੈਦਾ ਕਰ ਸਕਦੇ ਹਾਂ।
1: ਸੁਣੇ ਜੀ,
2: ਹਾਂਜੀ ਹਾਂਜੀ ਬਿਲਕੁਲ, ਬੜੀ ਲਾਹੇਵੰਦ ਜਾਣਕਾਰੀ ਦਿੱਤੀ ਡਾਕਟਰ ਸਾਹਿਬ।
1: ਹਾਂ, ਅੱਜ ਦੇਖੋ ਇੱਕ ਹੋਰ ਦਿਨ ਆ, ਹਲਕਾ
2: ਹਲਕਾ,
1: ਹਾਂ ਰੇਬੀਜ ਡੇ ਜਿਹਨੂੰ ਕਹਿੰਦੇ ਆ।
2: ਅੱਛਾ ਅੱਛਾ,
1: ਸੋ ਇਹ ਦੇਖੋ ਕਿ ਆਪਾਂ ਕਹਿੰਦੇ ਹਾਂ ਕਿ ਵੱਖ ਵੱਖ ਤਰੀਕੇ ਨਾਲ ਇਹ ਹੋ ਜਾਂਦਾ ਹੈ ਅਤੇ ਬੜੇ ਮਾਰੂ ਅਸਰ ਵੀ ਕਰਦਾ ਹੈ। ਸੋ ਇਸ ਤੋਂ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ ਹੈਗਾ ਜਾਂ ਇਹਦੇ ਕੀ ਲੱਛਣ ਨੇ ਜਾਨਵਰਾਂ ਦੇ ਵਿੱਚ, ਇਹਦੇ ਬਾਰੇ ਨਾ ਡਾਕਟਰ ਰਜਨੀਸ਼ ਸ਼ਰਮਾ ਹੋਰਾਂ ਨੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਜੀ।
2: ਜ਼ਰੂਰ ਸੁਣਨੀ ਚਾਹੀਦੀ ਹੈ ਜੀ।
3: ਹਲਕਾ ਜਿਹੜੀ ਬਿਮਾਰੀ ਹੈ ਇਹਨੂੰ ਆਪਾਂ ਰੇਬੀਜ਼ ਵੀ ਕਹਿ ਦਿੰਦੇ ਹਾਂ। ਇਹ ਜਿਹੜੀ ਬਿਮਾਰੀ ਹੈਗੀ ਆ ਇਸ ਬਿਮਾਰੀ ਨੂੰ ਇੱਕ ਵਿਸ਼ਾਣੂ ਕਰਦਾ, ਜਿੱਦਾਂ ਜਿਹਨੂੰ ਆਪਾਂ ਵਾਇਰਸ ਵੀ ਕਹਿ ਦਿੰਦੇ ਹਾਂ, ਅਤੇ ਇਸ ਵਾਇਰਸ ਦਾ ਨਾਂ ਹੈ ਲਾਈਸਾ। ਠੀਕ ਹੈ ਜੀ, ਇਸ ਗੱਲ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਇਹ ਬਿਮਾਰੀ ਹੈ ਹਲਕਾ ਦੀ, ਇਹ ਬਹੁਤ ਖਤਰਨਾਕ ਬਿਮਾਰੀ ਹੈ। ਮੈਂ ਕਹਾਂਗਾ ਕਿ ਲਗਭਗ ਆਪਾਂ ਕਹਿ ਦਈਏ ਕਿ 100% ਖਤਰਨਾਕ ਬਿਮਾਰੀ ਹੈ। ਉਹ ਇਸ ਕਰਕੇ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਜਿਹੜੀ ਇਹ ਬਿਮਾਰੀ ਹੈ ਇੱਕ ਵਾਰ ਜੇਕਰ ਇਸ ਬਿਮਾਰੀ ਦੇ ਲੱਛਣ ਆ ਜਾਣ, ਭਾਵੇਂ ਮਨੁੱਖਾਂ ਵਿੱਚ ਲੱਛਣ ਆਉਣ, ਭਾਵੇਂ ਪਸ਼ੂਆਂ ਜਾਨਵਰਾਂ ਕੁੱਤਿਆਂ ਵਿੱਚ ਲੱਛਣ ਆਉਣ, ਤਾਂ ਇਸ ਬਿਮਾਰੀ ਦਾ ਬਚਾਅ ਸੰਭਵ ਨਹੀਂ ਹੈ। ਬੰਦੇ ਦੀ ਜਾਂ ਮਨੁੱਖ ਦੀ ਜਾਂ ਜਾਨਵਰ ਦੀ ਮੌਤ ਸੰਭਵ ਹੈ। ਸੋ ਇਸ ਕਰਕੇ ਇਸ ਬਿਮਾਰੀ ਨੂੰ 100% ਖਤਰਨਾਕ ਬਿਮਾਰੀ ਕਿਹਾ ਜਾਂਦਾ ਹੈ। ਅੱਗੇ ਗੱਲ ਕਰੀਏ ਤਾਂ ਇਹ ਬਿਮਾਰੀ ਜਿਹੜੀ ਹੈ ਵਿਸ਼ਵ ਦੇ ਬਹੁਤ ਦੇਸ਼ਾਂ ਦੇ ਵਿੱਚ ਪਾਈ ਜਾਂਦੀ ਹੈ, ਪਰ ਕਈ ਦੇਸ਼ਾਂ ਨੇ ਇਸ ਬਿਮਾਰੀ ਦੇ ਉੱਤੇ ਕਾਬੂ ਵੀ ਪਾ ਲਿਆ ਹੈ। ਭਾਰਤ ਦੇ ਵਿੱਚ ਇਹ ਜਿਹੜੀ ਹਲਕਾ ਦੀ ਬਿਮਾਰੀ ਹੈ ਇਹ ਕੁੱਤਿਆਂ ਦੇ ਕਰਕੇ, ਮੁੱਖ ਤੌਰ 'ਤੇ ਕੁੱਤਿਆਂ ਦੇ ਕਰਕੇ ਵੇਖੀ ਗਈ ਹੈ, ਅਤੇ ਪੂਰੇ ਵਿਸ਼ਵ ਦੇ ਵਿੱਚ ਜਿੰਨੀਆਂ ਮੌਤਾਂ ਹੋ ਰਹੀਆਂ ਨੇ ਇਸ ਬਿਮਾਰੀ ਕਰਕੇ, ਉਹਦੇ ਵਿੱਚੋਂ 1/3 ਜਿਹੜੀਆਂ ਮੌਤਾਂ ਨੇ ਉਹ ਆਪਣੇ ਮੁਲਕ ਭਾਰਤ ਦੇ ਵਿੱਚ ਇਸ ਰੇਬੀਜ਼ ਬਿਮਾਰੀ ਜਾਂ ਕਹਿ ਦਈਏ ਕਿ ਹਲਕਾ ਦੀ ਬਿਮਾਰੀ ਕਰਕੇ ਹੁੰਦੀਆਂ ਹਨ। ਹੁਣ ਜੇ ਗੱਲ ਕਰੀਏ ਕਿ ਇਹ ਬਿਮਾਰੀ ਜਿਹੜੀ ਹੈ ਹਲਕਾ ਦੀ ਕਿਹੜੇ ਕਿਹੜੇ ਜਾਨਵਰਾਂ ਦੇ ਵਿੱਚ ਪਾਈ ਜਾਂਦੀ ਹੈ, ਕੁੱਤਿਆਂ, ਬਿੱਲਿਆਂ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਸੂਰਾਂ, ਇਹ ਸਾਰੇ ਜਾਨਵਰਾਂ ਦੇ ਵਿੱਚ ਇਹ ਬਿਮਾਰੀ ਪਾਈ ਜਾਂਦੀ ਹੈ। ਪਰ ਮੁੱਖ ਕਾਰਨ ਜਿਹੜਾ ਬਿਮਾਰੀ ਦਾ ਹੈ ਉਹ ਜਿਹੜਾ ਹੈ ਕੁੱਤੇ ਹਨ, ਅਤੇ ਇਸ ਤੋਂ ਇਲਾਵਾ ਜਿਹੜੇ ਜੰਗਲੀ ਜਾਨਵਰ ਹੁੰਦੇ ਹਨ ਉਹਨਾਂ ਦੇ ਵਿੱਚ ਵੀ ਬਿਮਾਰੀ ਪਾਈ ਜਾਂਦੀ ਹੈ, ਜਿਵੇਂ ਕਿ ਬਾਂਦਰ ਹੋ ਗਏ, ਲੂੰਬੜੀਆਂ ਹੋ ਗਈਆਂ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਈ ਦੇਸ਼ਾਂ ਦੇ ਵਿੱਚ ਚਮਗਾਦੜ ਇਸ ਬਿਮਾਰੀ ਨੂੰ ਕਰਨ ਦੇ ਕਾਰਕ, ਮੁੱਖ ਕਾਰਕ ਹਨ। ਇਸ ਤੋਂ ਇਲਾਵਾ ਨਿਓਲਿਆਂ ਦੇ ਵਿੱਚ ਵੀ ਇਹ ਜਿਹੜੀ ਆ ਬਿਮਾਰੀ ਪਾਈ ਜਾਂਦੀ ਹੈ। ਕਈ ਵਾਰੀ ਆਪਾਂ ਸੁਣਦੇ ਹਾਂ ਕਿ ਕਿਸੇ ਮੱਝ ਨੂੰ ਜਾਂ ਗਾਂ ਨੂੰ ਕਿਸੇ ਨਿਓਲੇ ਨੇ ਵੱਢ ਦਿੱਤਾ, ਉਸ ਤੋਂ ਬਾਅਦ ਉਹਦੇ ਮੂੰਹ 'ਚੋਂ ਝੱਗ ਆਈ ਅਤੇ ਕੁਝ ਦਿਨਾਂ ਬਾਅਦ ਉਸ ਮੱਝ ਦੀ ਮੌਤ ਹੋ ਗਈ। ਜੇ ਗੱਲ ਕਰੀਏ ਆਪਾਂ ਇਸ ਬਿਮਾਰੀ ਦੇ ਫੈਲਣ ਦੇ ਬਾਰੇ ਕਿ ਇਹ ਬਿਮਾਰੀ ਕਿਵੇਂ ਜਾਨਵਰਾਂ ਨੂੰ ਲੱਗਦੀ ਹੈ, ਅਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਜਿਹੜੀ ਬਿਮਾਰੀ ਹੈ ਮੁੱਖ ਤੌਰ 'ਤੇ ਕੁੱਤਿਆਂ ਦੀ ਬਿਮਾਰੀ ਹੈ। ਹੁਣ ਜੇਕਰ ਕਿਸੇ ਕੁੱਤੇ ਨੂੰ ਹਲਕਾ ਹੋਵੇ ਜਾਂ ਰੇਬੀਜ਼ ਹੋਵੇ, ਉਸ ਕੁੱਤੇ ਦੀਆਂ ਲਾਰਾਂ ਦੇ ਵਿੱਚ, ਥੁੱਕ ਦੇ ਵਿੱਚ ਇਸ ਬਿਮਾਰੀ ਦਾ ਵਿਸ਼ਾਣੂ ਵਾਇਰਸ ਜਿਹੜਾ ਹੁੰਦਾ ਹੈ ਉਹ ਪਾਇਆ ਜਾਂਦਾ ਹੈ। ਹੁਣ ਜਦੋਂ ਅਜਿਹਾ ਕੁੱਤਾ ਕਿਸੇ ਹੋਰ ਜਾਨਵਰ ਨੂੰ, ਕਿਸੇ ਹੋਰ ਕੁੱਤੇ ਨੂੰ ਜਾਂ ਆਪਾਂ ਕਹਿ ਦਈਏ ਕਿਸੇ ਹੋਰ ਪਸ਼ੂ ਨੂੰ ਵੱਢ ਲੈਂਦਾ ਹੈ, ਅਤੇ ਵੱਢਣ ਦੌਰਾਨ ਜਿਹੜਾ ਉਹਦੇ ਥੁੱਕ ਰਾਹੀਂ ਉਹ ਜਿਹੜੇ ਵਿਸ਼ਾਣੂ ਨੇ ਉਸ ਦੂਸਰੇ ਜਾਨਵਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ, ਦਾਖਲ ਕਰ ਜਾਂਦੇ ਨੇ। ਹੁਣ ਇਹ ਜਿਹੜੇ ਵਿਸ਼ਾਣੂ ਹੁੰਦੇ ਨੇ ਜਦੋਂ ਉਹ ਸਰੀਰ ਵਿੱਚ ਦਾਖਲ ਕਰ ਗਏ, ਜ਼ਖਮ ਵਾਲੀ ਜਗ੍ਹਾ ਤੋਂ ਉਹ ਨਾੜੀਆਂ ਦੇ ਵਿੱਚੋਂ, ਮਤਲਬ ਨਰਵਸ ਦੇ ਥਰੂ, ਨਾੜੀਆਂ ਦੇ ਥਰੂ ਆਪਣਾ ਜਿਹੜਾ ਦਿਮਾਗ ਹੁੰਦਾ ਹੈ ਉੱਥੇ ਤੱਕ ਪਹੁੰਚਦੇ ਨੇ। ਠੀਕ ਹੈ ਜੀ, ਦਿਮਾਗ ਦੇ ਉੱਤੇ ਜੇਕਰ ਇੱਕ ਵਾਰੀ ਪਹੁੰਚ ਜਾਣ, ਤਾਂ ਉਸ ਤੋਂ ਬਾਅਦ ਇਹ ਵਿਸ਼ਾਣੂ ਜਿਹੜਾ ਹੈ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ। ਬਿਮਾਰੀ ਦੇ ਵਿਸ਼ਾਣੂ ਜਿਹੜੀਆਂ ਥੁੱਕ ਦੀਆਂ ਗ੍ਰੰਥੀਆਂ ਹੁੰਦੀਆਂ ਨੇ ਉੱਥੇ ਪਹੁੰਚ ਜਾਂਦੇ ਨੇ, ਫਿਰ ਥੁੱਕ ਰਾਹੀਂ ਜਾਂ ਲਾਰਾਂ ਰਾਹੀਂ ਵਿਸ਼ਾਣੂ ਜਿਹੜਾ ਹੈ ਬਾਹਰ ਆਉਣ ਲੱਗ ਪੈਂਦਾ ਹੈ। ਇਸੇ ਤਰੀਕੇ ਦੇ ਨਾਲ ਜੇਕਰ ਕੋਈ ਕੁੱਤਾ ਕਿਸੇ ਮਨੁੱਖ ਨੂੰ ਵੱਢ ਦੇਵੇ, ਤਾਂ ਉਸ ਉਹਨਾਂ ਦੇ ਵਿੱਚ ਵੀ, ਮਨੁੱਖ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਬਿਮਾਰੀ ਹੈ ਕੁੱਤੇ ਦੇ ਵੱਢਣ ਦੇ ਨਾਲ ਪਾਈ ਜਾਂਦੀ ਹੈ। ਹੁਣ ਜੇ ਗੱਲ ਕਰੀਏ ਆਪਾਂ ਭਾਰਤ ਦੇ ਵਿੱਚ, ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਆਪਣੇ ਮੁਲਕ ਦੇ ਵਿੱਚ ਜਿਹੜਾ ਇਹ ਬਿਮਾਰੀ ਜਿਹੜੀ ਹੈ ਜ਼ਿਆਦਾਤਰ ਮਨੁੱਖਾਂ ਨੂੰ

ਕੁੱਤਿਆਂ ਦੇ ਵੱਢਣ ਦੇ ਨਾਲ ਵੇਖੀ ਗਈ ਹੈ। ਕਈ ਦੇਸ਼ਾਂ ਦੇ ਵਿੱਚ ਚਮਗਾਦੜ ਇਸ ਬਿਮਾਰੀ ਦਾ ਮੁੱਖ ਕਾਰਨ ਨੇ। ਜੇ ਆਪਾਂ ਗੱਲ ਕਰੀਏ ਉੱਤਰੀ ਜਿਹੜਾ ਅਮੈਰੀਕਾ ਹੈ, ਉੱਥੇ ਜ਼ਿਆਦਾਤਰ ਇਹ ਬਿਮਾਰੀ ਜਿਹੜੀ ਹੈ ਚਮਗਾਦੜਾਂ ਤੋਂ ਹੁੰਦੀ ਹੈ। ਅੱਗੇ ਗੱਲ ਕਰੀਏ ਕਿ ਇਹ ਬਿਮਾਰੀ ਜਿਹੜੀ ਹੈ ਇਸ ਦੇ ਲੱਛਣ ਕੀ ਹੁੰਦੇ ਨੇ। ਅਤੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਕੁੱਤਿਆਂ ਦੇ ਵਿੱਚ ਜੇਕਰ ਦੇਖੀਏ ਤਾਂ ਇਸ ਬਿਮਾਰੀ ਕਰਕੇ ਦੋ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਨੇ। ਪਹਿਲੀ ਕਿਸਮ ਜਿਹੜੀ ਹੈ ਉਸਨੂੰ ਕਹਿ ਦਿੰਦੇ ਨੇ ਭੜਕਾਹਟ ਵਾਲੀ ਕਿਸਮ, ਯਾਨੀ ਕਿ ਆਪਾਂ ਅੰਗਰੇਜ਼ੀ ਭਾਸ਼ਾ 'ਚ ਕਹਿੰਦੇ ਹਾਂ ਫਿਊਰੀਅਸ ਫੋਰਮ। ਅਤੇ ਦੂਜੀ ਜਿਹੜੀ ਕਿਸਮ ਹੁੰਦੀ ਹੈ ਉਸਨੂੰ ਆਖ ਦਿੰਦੇ ਹਨ ਬੋਲੀ ਕਿਸਮ, ਜਾਂ ਜਿਹਨੂੰ ਆਪਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ ਡੰਬ ਫੋਰਮ। ਭੜਕਾਹਟ ਵਾਲੀ ਕਿਸਮ ਦੇ ਵਿੱਚ ਜਿਹੜਾ ਕੁੱਤਾ ਹੈ ਬੇਚੈਨ ਹੁੰਦਾ ਹੈ, ਇੱਧਰ ਉੱਧਰ ਭੱਜਦਾ ਹੈ। ਆਪਾਂ ਕਹਿੰਦੇ ਹਾਂ ਕਿ ਜਿੱਦਾਂ ਕੁੱਤਾ ਪਾਗਲ ਹੋ ਗਿਆ, ਠੀਕ ਹੈ ਜੀ। ਕੁਝ ਵੀ ਉਹਦੇ ਰਸਤੇ ਦੇ ਵਿੱਚ ਆਉਂਦਾ ਹੈ, ਕੋਈ ਵੀ ਨਿਰਜੀਵ ਵਸਤੂ ਹੋਵੇ ਜਾਂ ਘਾਹ ਫੂਸ ਹੋ ਗਏ, ਆਪਣਾ ਪੱਥਰ ਹੋ ਗਿਆ, ਕੁਝ ਵੀ ਚੀਜ਼ ਆ, ਲੱਕੜਾਂ ਹੋ ਗਈਆਂ, ਉਹਨੂੰ ਉਹ ਵੱਢਦਾ ਹੈ। ਇਸ ਤੋਂ ਇਲਾਵਾ ਇਹ ਕੋਈ ਵੀ ਉਹਦਾ ਜਿਹੜਾ ਮਾਲਕ ਹੈ ਉਸਨੂੰ ਵੀ ਨਹੀਂ ਪਛਾਣਦਾ, ਕਿਉਂਕਿ

0: ਤੁਸੀਂ ਸੁਣ ਰਹੇ ਸੀ ਪੰਕਜ, ਮਾਫ ਕਰਨਾ, ਜਗਜੀਤ ਸਿੰਘ ਦੀ ਗਾਈ ਇਸ ਗਜ਼ਲ ਨੂੰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਅਤੇ ਆਓ ਹੁਣ ਸੁਣਦੇ ਹਾਂ ਕੁਝ ਫਿਲਮੀ ਗੀਤ। ਸਭ ਤੋਂ ਪਹਿਲਾਂ ਕੁਝ ਸੰਦੇਸ਼।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਅਤੇ ਜਲੰਧਰ ਕੇਂਦਰ ਦੇ ਨਾਲ ਔਰ ਸੁਣ ਰਹੇ ਹੋ ਹਿੰਦੀ ਗੀਤ। ਅਤੇ ਆਓ ਇੱਕ ਹੋਰ ਹਿੰਦੀ ਗੀਤ ਤੁਹਾਨੂੰ ਸੁਣਾਉਂਦੇ ਹਾਂ ਜਿਹਨੂੰ ਗਾਇਆ ਸੁਰੇਸ਼ ਵਾਡੇਕਰ ਹੋਰਾਂ ਨੇ। ਸੁਰੇਸ਼ ਵਾਡੇਕਰ ਦੀ ਮਖਮਲੀ ਆਵਾਜ਼ ਔਰ ਉਹਨਾਂ ਦਾ ਇੱਕ ਆਪਣਾ ਅਲੱਗ ਅੰਦਾਜ਼ ਅੱਜ ਦੇ ਇਸ ਪ੍ਰੋਗਰਾਮ ਦੀ ਆਖਰੀ ਕੜੀ। ਸੁਰੇਸ਼ ਵਾਡੇਕਰ ਜੀ ਦਾ ਗਾਇਆ ਇਹ ਗੀਤ। ਔਰ ਨਾਲ ਇਹਨਾਂ ਦੇ ਨੇ ਲਤਾ ਮੰਗੇਸ਼ਕਰ, ਫਿਲਮ ਹੈ ਪ੍ਰੇਮ ਰੋਗ।

ਜ਼ਿਲ੍ਹਿਆਂ ਦੇ ਵਿੱਚ ਅਖਾੜੇ ਅਖਾੜੇ ਦੇ ਵਿੱਚ ਜਿਹੜੇ ਆ ਮੈਟ ਪਹੁੰਚ ਚੁੱਕੇ ਆ, ਜਿਹਦੇ ਨਾਲ ਰੈਸਲਿੰਗ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ। 15 ਆ, ਅੰਡਰ 20 ਆ, ਜਾਂ ਯੂਨੀਵਰਸਿਟੀ ਗੇਮਸ ਆ, ਇਹ ਜਿਹੜੇ ਟੂਰਨਾਮੈਂਟ, ਪਹਿਲੇ ਬੱਚਿਆਂ ਨੂੰ ਇੰਨੇ ਟੂਰਨਾਮੈਂਟ ਨਹੀਂ ਸੀ ਮਿਲਦੇ, ਬਸ ਉਹ ਆਪਣੇ ਆਉਂਦੇ ਸੀਗੇ, ਆਪਣੀ ਤਿਆਰੀ ਕਰੀ ਜਾਂਦੇ ਸੀ, ਪਰ ਟੂਰਨਾਮੈਂਟ ਖੇਡਣ ਦਾ ਮੌਕਾ ਨਹੀਂ ਸੀ ਮਿਲਦਾ। ਹੁਣ ਜਿਹੜਾ ਇਹਨਾਂ ਨੇ ਮੁਹਿੰਮ ਚਲਾਈ ਆ, ਇਹਦੇ ਨਾਲ ਟੂਰਨਾਮੈਂਟ ਵੱਧ ਗਏ ਆ, ਮੈਡਲ ਮਿਲ ਗਏ ਬੱਚਿਆਂ ਨੂੰ, ਮੈਡਲ ਦੇ ਜਿਹੜੇ ਬੱਚੇ ਮੈਡਲ ਵਿਨਰ ਆਉਂਦੇ ਆ ਉਹਨਾਂ ਨੂੰ ਉਸ ਤੋਂ ਜ਼ਿਆਦਾ ਬੈਨੀਫਿਟ ਦੇ ਦਿੰਦੇ ਆ। ਜਿਸ ਤਰ੍ਹਾਂ ਕੋਈ ਬੱਚਾ ਮੈਡਲ ਹੋਣ ਤਾਂ ਕੁਛ ਦਿਨਾਂ ਬਾਅਦ ਸਕੀਮ ਸ਼ੁਰੂ ਹੋ ਜੂਗੀ, ਜਿਹੜੇ ਬੱਚੇ ਮੈਡਲ ਜੇਤੂ ਆ ਇਹਨਾਂ ਦੇ ਖੇਲੋ ਇੰਡੀਆ ਦੇ, ਉਹਨਾਂ ਦੀ ਜਿਹੜੀ ਮੰਥਲੀ ਆ ਉਹ ਵਜ਼ੀਫਾ ਟਾਈਪ 'ਚ ਲੱਗ ਜੂਗਾ, ਜਿਸ ਤਰ੍ਹਾਂ 5,000, 7,000 ਜਾਂ 10,000 ਕੁਛ ਇਸ ਤਰ੍ਹਾਂ ਇਹ ਫਿਕਸ ਕਰਨ ਲੱਗੇ ਆ, ਉਹਨਾਂ ਨੂੰ ਮੰਥਲੀ ਆਉਣਾ ਸ਼ੁਰੂ ਹੋ ਜਾਏਗਾ। ਜਿਹੜੀਆਂ ਫੈਡਰੇਸ਼ਨਾਂ ਤੇ ਬਹੁਤ ਵਧੀਆ ਕੰਮ ਕਰ ਰਹੀਆਂ ਉਹਨਾਂ ਵਿੱਚ ਸਾਡੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਜਿਹੜੀ ਆ, ਮੈਂ ਨੰਬਰ 1 ਤੇ ਕਹਾਂਗਾ, ਕਿਉਂਕਿ ਸਾਡੀਆਂ ਸਾਲ ਦੇ ਵਿੱਚ ਜਿੰਨੀਆਂ ਵੀ ਟੀਮਾਂ ਇੰਟਰਨੈਸ਼ਨਲ ਲੈਵਲ ਤੇ ਪਾਰਟੀਸਪੇਟ ਕਰਦੀਆਂ, ਤੇ ਮੈਨੂੰ ਲੱਗਦਾ 2-3 ਗੇਮਾਂ ਦੀਆਂ ਹੋਣਗੀਆਂ ਔਰ ਜਿਹੜੀਆਂ ਪਾਰਟੀਸਪੇਟ ਕਰਦੀਆਂ ਹੋਣਗੀਆਂ, ਕਿਉਂਕਿ ਰੈਸਲਿੰਗ ਇੱਕ ਇਹੋ ਜਿਹਾ ਇਵੈਂਟ ਹੈ ਜਿਹੜੀ ਵਰਲਡ ਲੈਵਲ ਤੇ, ਏਸ਼ੀਆ ਲੈਵਲ ਤੇ ਹਰ ਏਜ ਗਰੁੱਪ ਦੇ ਵਿੱਚ ਮੈਡਲ ਜਿੱਤ ਕੇ ਲਿਆਉਂਦਾ ਆ, ਤੇ ਇਸ ਕਰਕੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਤਾਂ ਇੱਕ ਵੀ ਟੀਮ ਨਹੀਂ ਸਾਲ ਦੇ ਵਿੱਚ ਰੁਕਦੀ, ਸਾਰੀਆਂ ਟੀਮਾਂ ਦਾ ਜਿਹੜਾ ਖਰਚਾ ਉਹ ਭਾਰਤ ਸਰਕਾਰ ਕਰਦੀ ਆ। ਤੇ ਜਿਸ ਤਰ੍ਹਾਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਕੰਮ ਕਰ ਰਹੀ ਆ, ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੀ ਜਿਹੜੀ ਓਲੰਪਿਕ ਗੇਮ ਆ, ਭਾਰਤ ਸਰਕਾਰ ਨੂੰ ਜਿਸ ਤਰ੍ਹਾਂ ਲਾਸਟ ਓਲੰਪਿਕ ਗੇਮ 2008 ਤੋਂ ਕੰਟੀਨਿਊ ਅਸੀਂ ਮੈਡਲ ਦੇ ਵਿੱਚ ਆ, ਤੇ ਜਿਹੜੀ ਸਾਡੀ ਹੁਣ ਆਉਣ ਵਾਲੀ ਓਲੰਪਿਕ ਗੇਮਸ ਆ ਉਹਦੇ 'ਚ ਸਾਡੇ ਜਿਹੜੇ ਮੈਡਲ ਆ ਉਹ ਜ਼ਿਆਦਾ ਹੋ ਜਾਣਗੇ।

0: ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਿੱਚ ਬਣਾਈਆਂ ਗਈਆਂ ਖੇਡ ਨੀਤੀਆਂ ਅਤੇ ਯੋਜਨਾਵਾਂ ਨੇ ਸਾਡੇ ਦੇਸ਼ ਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੰਚ 'ਤੇ ਜਿੱਤਣਾ ਸਿਖਾਇਆ। ਓਲੰਪਿਕਸ ਵਿੱਚ ਭਾਰਤ ਦੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਯੋਜਨਾ ਨੇ ਖਿਡਾਰੀਆਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ, ਵਿਸ਼ਵ ਪੱਧਰੀ ਕੋਚਿੰਗ ਅਤੇ ਹਰ ਮਹੀਨੇ 50,000 ਰੁਪਏ ਦਾ ਜੇਬ ਭੱਤਾ ਦਿੱਤਾ। ਅੰਕੜੇ ਗਵਾਹੀ ਦਿੰਦੇ ਨੇ ਕਿ ਟੋਕੀਓ ਓਲੰਪਿਕਸ 2020 ਵਿੱਚ ਭਾਰਤ ਨੇ ਰਿਕਾਰਡ 7 ਮੈਡਲ ਜਿੱਤੇ, ਜਿਸ ਵਿੱਚ ਨੀਰਜ ਚੋਪੜਾ ਦਾ ਇਤਿਹਾਸਿਕ ਗੋਲਡ ਮੈਡਲ ਸ਼ਾਮਿਲ ਸੀ। ਇਸੇ ਤਰ੍ਹਾਂ ਟੋਕੀਓ ਪੈਰਾ ਓਲੰਪਿਕਸ ਵਿੱਚ ਭਾਰਤੀ ਖਿਡਾਰੀਆਂ ਨੇ ਸਾਰੇ ਰਿਕਾਰਡ ਤੋੜਦਿਆਂ 19 ਮੈਡਲ ਆਪਣੇ ਨਾਮ ਕੀਤੇ। 2023 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਭਾਰਤ ਨੇ ਪਹਿਲੀ ਵਾਰ 100 ਦਾ ਅੰਕੜਾ ਪਾਰ ਕਰਦਿਆਂ 107 ਮੈਡਲ ਜਿੱਤ ਕੇ ਇਤਿਹਾਸ ਰਚਿਆ। ਖੇਡਾਂ ਦੇ ਵਿੱਚ ਭਾਰਤ ਦੀ ਇਸ ਕਾਮਯਾਬੀ ਵਿੱਚ ਖੇਲੋ ਇੰਡੀਆ ਯੋਜਨਾ ਦਾ ਕਿਸ ਤਰੀਕੇ ਦੇ ਨਾਲ ਹੱਥ ਰਿਹਾ, ਇਸ ਬਾਰੇ ਆਓ ਗੱਲਬਾਤ ਕਰਦੇ ਹਾਂ ਉੱਗੇ ਖੇਡ ਲੇਖਕ ਤੇ ਖੇਡ ਅਧਿਆਪਕ ਮਨਦੀਪ ਸਿੰਘ ਸੁਨਾਮ ਹੋਰਾਂ ਦੇ ਨਾਲ। ਮਨਦੀਪ ਸਿੰਘ ਸੁਨਾਮ ਜੀ, ਸਾਨੂੰ ਖੇਲੋ ਇੰਡੀਆ ਦੇ ਪਿਛੋਕੜ ਬਾਰੇ ਦੱਸੋ ਜੀ ਕਿ ਕਿੱਦਾਂ ਇਹਨਾਂ ਦਾ ਆਗਾਜ਼ ਹੋਇਆ ਸੀ ਔਰ ਕੀ ਪ੍ਰਭਾਵ ਰਿਹਾ ਇਹਨਾਂ ਦਾ।
1: ਸਰ, ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 2014 ਦੇ ਵਿੱਚ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਸ ਤੋਂ ਬਾਅਦ 2016-17 ਦੇ ਵਿੱਚ ਇਹ ਸਕੀਮ ਜਿਹੜੀ ਲੈ ਕੇ ਆਉਂਦੀ ਗਈ ਦੇਸ਼ ਦੇ ਵਿੱਚ, ਤੇ ਇਸ ਦੀ ਜਿਹੜੀ ਰੂਪ ਰੇਖਾ ਤਿਆਰ ਕਰਕੇ ਪਹਿਲੀਆਂ ਜਿਹੜੀਆਂ ਖੇਲੋ ਇੰਡੀਆ ਸਕੂਲ ਗੇਮਸ ਨੇ ਉਹ 2018 ਦੇ ਵਿੱਚ 31 ਜਨਵਰੀ ਤੋਂ 8 ਫਰਵਰੀ ਤੱਕ ਨਵੀਂ ਦਿੱਲੀ ਵਿਖੇ ਕਰਵਾਈਆਂ ਗਈਆਂ। ਸੋ ਇਹ ਜਿਹੜੀਆਂ ਖੇਲੋ ਇੰਡੀਆ ਖੇਡਾਂ ਨੇ ਉਹ ਸਕੂਲ ਲੈਵਲ ਤੋਂ ਤਾਂ ਸ਼ੁਰੂ ਕਰਵਾਈਆਂ ਗਈਆਂ ਕਿ ਗਰਾਸ ਰੂਟ ਲੈਵਲ ਤੋਂ ਹੀ ਬੱਚਿਆਂ ਨੂੰ, ਬੱਚਿਆਂ ਦੀ ਪਨੀਰੀ ਤੋਂ ਲੈ ਕੇ ਹੀ ਬੱਚਿਆਂ ਨੂੰ ਚੰਗੀ ਖੇਡ ਸਹੂਲਤਾਂ ਔਰ ਚੰਗੀ ਖੇਡ ਟ੍ਰੇਨਿੰਗ ਦੇ ਕੇ ਉਹਨਾਂ ਦੀਆਂ ਖੇਡਾਂ ਕਰਵਾ ਕੇ ਉਹਨਾਂ ਨੂੰ ਓਲੰਪਿਕ ਪੱਧਰ ਦੇ ਖਿਡਾਰੀ ਤਿਆਰ ਕੀਤਾ ਜਾਵੇ। ਉਸ ਤੋਂ ਬਾਅਦ ਖੇਲੋ ਇੰਡੀਆ ਯੂਥ ਖੇਡਾਂ ਜਿਹੜੀਆਂ 2019 ਦੇ ਵਿੱਚ ਕਰਵਾਈਆਂ ਗਈਆਂ, ਤੇ ਹਰ ਸਾਲ ਫਿਰ ਇਹ ਜਿਹੜੀਆਂ ਖੇਡਾਂ ਉਹ ਕਰਵਾਈਆਂ ਜਾਂਦੀਆਂ ਨੇ। ਇਹਦਾ ਮੁੱਖ ਮਕਸਦ ਹੈਗਾ ਟਾਰਗੇਟ ਓਲੰਪਿਕ ਪੋਡੀਅਮ, ਜੇ ਜੋ ਕਿ ਖੇਲੋ ਇੰਡੀਆ ਦਾ ਹੀ ਇੱਕ ਪਾਰਟ ਹੈ। ਟਾਰਗੇਟ ਓਲੰਪਿਕ ਪੋਡੀਅਮ ਟੌਪ ਸਕੀਮ ਹੈ ਖੇਲੋ ਇੰਡੀਆ ਦੀ। ਇਹਦਾ ਮੁੱਖ ਮਕਸਦ ਖੇਲੋ ਇੰਡੀਆ ਦਾ ਇਹੀ ਹੈ ਕਿ ਬੱਚਿਆਂ ਨੂੰ, ਨੌਜਵਾਨਾਂ ਨੂੰ ਅੱਗੇ ਯੂਨੀਵਰਸਿਟੀ ਪੱਧਰ ਤੇ ਵੀ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਕਰਵਾਈਆਂ ਜਾਂਦੀਆਂ ਨੇ। ਟਾਰਗੇਟ ਓਲੰਪਿਕ ਪੋਡੀਅਮ ਦੇ ਤਹਿਤ ਬੱਚਿਆਂ ਨੂੰ ਓਲੰਪਿਕ ਪੋਡੀਅਮ ਤੱਕ ਲੈ ਕੇ ਜਾਣਾ, ਯਾਨੀ ਕਿ ਓਲੰਪਿਕ ਪੱਧਰ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਖੇਲੋ ਇੰਡੀਆ ਸਕੀਮ ਦੇ ਤਹਿਤ ਕਰਵਾਈਆਂ ਜਾਣੀਆਂ, ਇਹਦਾ ਮੁੱਖ ਮਕਸਦ ਹੈ।
0: ਵਾਕਈ ਜੀ, ਔਰ ਇਹਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਵੀ ਮਨਦੀਪ ਜੀ ਮਿਲ ਰਹੀ ਹੈ। ਔਰ ਜਦੋਂ ਇਹਦਾ ਆਗਾਜ਼ ਹੋਇਆ ਸੀ

0: ਤੇ ਅੱਜ ਜਦੋਂ ਅਸੀਂ ਖੇਲੋ ਇੰਡੀਆ ਨੂੰ ਵੇਖਦੇ ਹਾਂ, ਤੁਸੀਂ ਕਿੰਨਾ ਕੁ ਫਰਕ ਦੇਖਦੇ ਹੋ ਕਿ ਟੈਲੈਂਟ ਵਿੱਚ, ਕੰਪੀਟੀਸ਼ਨਸ ਵਿੱਚ ਔਰ ਖੇਡਾਂ ਦਾ ਜਿਹੜਾ ਅੰਦੋਲਨ ਹੈ ਭਾਰਤ ਦੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ?
1: ਦੇਖੋ ਸਰ, ਪਤਾ ਗੱਲ ਕੀ ਹੈ, ਆਪਾਂ 2020 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਆਪਣੀਆਂ ਪ੍ਰਾਪਤੀਆਂ ਦੇਖੀਆਂ ਓਲੰਪਿਕ ਖੇਡਾਂ ਦੇ ਵਿੱਚ ਕਿ ਸਾਡੇ ਕਿੰਨੇ ਮੈਡਲ ਸੀਗੇ। ਨੋ ਡਾਊਟ ਇਹੋ ਜਿਹੀਆਂ ਸਕੀਮਾਂ ਨੂੰ ਟਾਈਮ ਬਹੁਤ ਲੱਗਦਾ ਸਕਸੈਸਫੁਲ ਹੋਣ ਦੇ ਲਈ, ਬੱਚਿਆਂ ਨੂੰ ਤਿਆਰ ਕਰਨ ਦੇ ਲਈ, ਕਿਉਂਕਿ ਖੇਡਾਂ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਨੇ ਉਹ ਇੱਕ ਲੌਂਗ ਟਾਈਮ ਪ੍ਰੋਸੈਸ ਹੁੰਦਾ। 2020 ਦੀਆਂ ਟੋਕਿਓ ਓਲੰਪਿਕ ਦੇ ਵਿੱਚ ਸਾਡੇ ਪਹਿਲੀ ਵਾਰ ਰਿਕਾਰਡ 8-7 ਮੈਡਲ ਆਏ, ਜਿਹਦੇ ਵਿੱਚ ਇੱਕ ਤਗਮਾ ਸੋਨ ਤਗਮਾ ਨੀਰਜ ਚੋਪੜਾ ਜੈਵਲਿਨ ਥਰੋਅ ਦਾ ਵੀ ਰਿਹਾ। ਉਸ ਤੋਂ ਪਹਿਲਾਂ ਸਾਡੇ ਏਕਾ ਦੁੱਕਾ ਮੈਡਲ ਜਿਹੜੇ ਓਲੰਪਿਕ ਦੇ ਵਿੱਚ ਆਉਂਦੇ ਰਹੇ, ਕਦੇ ਨਹੀਂ ਵੀ ਆਇਆ ਮੈਡਲ। ਸੋ ਇਹ ਖੇਲੋ ਇੰਡੀਆ ਸਕੀਮ ਦਾ ਹੀ ਹਿੱਸਾ ਸੀ, ਨੀਰਜ ਚੋਪੜਾ ਵੀ ਟੌਪ ਸਕੀਮ ਦਾ ਹਿੱਸਾ ਸੀ, ਹੋਰ ਅਥਲੀਟਸ ਵੀ ਸਾਡੇ ਟੌਪ ਸਕੀਮ ਜੋ ਕਿ ਖੇਲੋ ਇੰਡੀਆ ਦਾ ਹੀ ਪਾਰਟ ਹੈ ਉਹਦਾ ਹਿੱਸਾ ਸੀ। ਉਹਦਾ ਕਾਰਨ ਇਹੀ ਸੀ ਕਿ ਗ੍ਰਾਸਰੂਟ ਲੈਵਲ ਤੋਂ ਸਹੂਲਤਾਂ ਦੇ ਕੇ, ਟ੍ਰੇਨਿੰਗਸ ਦੇ ਕੇ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਖੇਲੋ ਇੰਡੀਆ ਸਕੀਮ ਦੇ ਤਹਿਤ ਸਹੂਲਤਾਂ ਦੇ ਕੇ ਬੱਚਿਆਂ ਨੂੰ ਓਲੰਪਿਕ ਤੱਕ, ਏਸ਼ੀਆ, ਕਾਮਨਵੈਲਥ, ਅੰਤਰਰਾਸ਼ਟਰੀ ਪ੍ਰਾਪਤੀਆਂ ਲਈ ਤਿਆਰ ਕੀਤਾ ਗਿਆ। ਸੋ ਨੋ ਡਾਊਟ ਕਾਫੀ ਜਿਹੜਾ ਹੈ ਉਹ ਫਰਕ ਨਜ਼ਰ ਆ ਰਿਹਾ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ। ਐਸੋਟਫ ਤਿਆਰ ਕੀਤੇ ਜਾ ਰਹੇ ਨੇ, ਸਿੰਥੈਟਿਕ ਟਰੈਕ ਤਿਆਰ ਕੀਤੇ ਜਾ ਰਹੇ ਨੇ, ਚੰਗੀਆਂ ਆਧੁਨਿਕ ਸਹੂਲਤਾਂ ਦੇ ਕੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ
0: ਜੀ। ਮਨਦੀਪ ਸਿੰਘ ਸੁਨਾਮ ਜੀ, ਇੱਕ ਹੋਰ ਕ੍ਰਾਂਤੀਕਾਰੀ ਕਦਮ ਜਿਹੜਾ ਖੇਡ ਦੀ ਦੁਨੀਆ ਵਿੱਚ ਸਾਡੇ ਦੇਸ਼ ਵਿੱਚ ਹੋਇਆ, ਉਹ ਸੀ 25 ਮਾਰਚ 2026 ਤੋਂ ਲੈ ਕੇ 3 ਅਪ੍ਰੈਲ 2026 ਤੱਕ ਖੇਲੋ ਇੰਡੀਆ ਟ੍ਰਾਈਬਲ ਗੇਮਸ ਦਾ ਕਰਾਉਣਾ। ਛੱਤੀਸਗੜ੍ਹ ਰਾਜ ਦੇ 3 ਜ਼ਿਲ੍ਹਿਆਂ 'ਚ ਖੇਡਾਂ ਕਰਵਾਈਆਂ ਗਈਆਂ, ਇਹ ਤੁਸੀਂ ਕਿੱਦਾਂ ਦਾ ਕਦਮ ਸਮਝਦੇ ਹੋ ਕਿ ਕਬਾਇਲੀ ਖੇਤਰਾਂ 'ਚੋਂ ਜਿਹੜੀ ਤਾਕਤ ਹੈ ਨੌਜਵਾਨਾਂ ਦੀ, ਮੁਟਿਆਰਾਂ ਦੀ, ਉਹਨੂੰ ਸਪੋਰਟਸ ਦੇ ਵਿੱਚ ਬਦਲਣਾ?
1: ਸਰ, 2025 ਮਾਰਚ ਤੋਂ 3 ਅਪ੍ਰੈਲ 2026 ਤੱਕ ਛੱਤੀਸਗੜ੍ਹ ਦੇ ਰਾਏਪੁਰ, ਜਗਦਲਪੁਰ ਅਤੇ ਸਰਗੁਜਾ ਵਿੱਚ ਇਹਨਾਂ ਖੇਡਾਂ ਨੂੰ ਕਰਵਾਇਆ ਗਿਆ। ਇਸ ਦੇ ਵਿੱਚ 7 ਖੇਡਾਂ ਹੋਈਆਂ, ਜਿਹਦੇ ਵਿੱਚ ਅਥਲੈਟਿਕਸ, ਫੁੱਟਬਾਲ, ਹਾਕੀ, ਵੇਟ ਲਿਫਟਿੰਗ, ਤੀਰਅੰਦਾਜ਼ੀ, ਤੈਰਾਕੀ ਅਤੇ ਕੁਸ਼ਤੀ। ਸੋ ਟ੍ਰਾਈਬਲ ਜਿਹੜੀਆਂ ਖੇਡਾਂ ਉਹ ਇਹਨਾਂ, ਜੇ ਆਪਾਂ ਕਹੀਏ ਕਿ ਕਬਾਇਲੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੁੰਦਾ, ਸਪੋਜ ਕਰੋ ਤੀਰਅੰਦਾਜ਼ੀ, ਕਿਉਂਕਿ ਇਹ ਆਪਣੇ ਪ੍ਰਾਚੀਨ ਸਮੇਂ ਤੋਂ ਹੀ ਜਿਹੜੀਆਂ ਤੀਰਅੰਦਾਜ਼ੀ ਖੇਡਾਂ ਦੇ ਵਿੱਚ ਭਾਗ ਲੈਂਦੇ ਆਏ ਨੇ। ਸੋ ਮਤਲਬ ਆਦਿਵਾਸੀ ਲੋਕਾਂ ਨੂੰ ਵੀ ਖੇਡਾਂ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਚੰਗੀਆਂ ਜਿਹੜੀਆਂ ਸਕੀਮਾਂ ਲੈ ਕੇ ਆਈਆਂ ਜਾ ਰਹੀਆਂ ਨੇ, ਤਾਂ ਕਿ ਉਹ ਲੋਕ ਵੀ ਮੁੱਖ ਧਾਰਾ ਦੇ ਵਿੱਚ ਆ ਕੇ ਖੇਡਾਂ ਦੇ ਵਿੱਚ ਪਾਰਟੀਸਪੇਟ ਕਰਨ ਔਰ ਸਾਡੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਕਰਨ। ਮਤਲਬ ਕਬਾਇਲੀ ਜਿਹੜੀਆਂ ਖੇਡਾਂ ਨੇ ਉਹ ਇੱਕ ਨਵਾਂ ਅਧਿਆਇ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦੀਆਂ ਖੇਡਾਂ ਦੇ ਵਿੱਚ ਇੱਕ ਨਵਾਂ ਅਧਿਆਇ ਹੈ, ਕਿਉਂਕਿ ਇਹਦਾ ਮੁੱਖ ਮਕਸਦ ਸਿਰਫ ਮੈਡਲ ਜਿੱਤਣ ਤੱਕ ਹੀ ਨਹੀਂ ਹੈਗਾ, ਉਹਨਾਂ ਲੋਕਾਂ ਨੂੰ ਮੁੱਖ ਧਾਰਾ ਦੇ ਵਿੱਚ ਲੈ ਕੇ ਆ ਕੇ ਉਹਨਾਂ ਨੂੰ ਇੱਕ ਮੁਕਾਬਲਾ ਕਰਵਾ ਕੇ ਉਹਨਾਂ ਨੂੰ ਸਾਡੇ ਸਮਾਜ ਦੇ ਆਮ ਨਾਗਰਿਕਾਂ ਵਾਂਗੂ ਵਿਚਰਨ ਦੇਣ ਦਾ ਮੌਕਾ ਵੀ ਸਭ ਤੋਂ ਵੱਡੀ ਇੱਕ, ਮੈਂ ਕਹਿੰਦਾ ਕਿ ਸਰਕਾਰ ਦੀ ਪ੍ਰਾਪਤੀ ਹੈ ਇਹ। ਮੈਂ ਕਹਿੰਦਾ ਕਿ ਪਿੰਡਾਂ ਦੇ ਵਿੱਚ, ਟ੍ਰਾਈਬਲ ਏਰੀਏ ਦੇ ਵਿੱਚ ਟੈਲੈਂਟ ਸ਼ਹਿਰਾਂ ਨਾਲੋਂ ਜ਼ਿਆਦਾ ਹੁੰਦਾ, ਕਿਉਂਕਿ ਇਹ ਲੋਕ ਇਹਨਾਂ ਡੀਲ ਡੋਲ ਸਰੀਰ ਪੱਖੋਂ ਮਜ਼ਬੂਤ ਹੁੰਦੇ ਨੇ। ਜਦੋਂ ਤੱਕ ਇਹਨਾਂ ਨੂੰ ਅਸੀਂ ਗਰਾਊਂਡ ਪੱਧਰ ਤੇ, ਗ੍ਰਾਸਰੂਟ ਲੈਵਲ ਤੇ ਜਾ ਕੇ ਸਹੂਲਤਾਂ ਨਹੀਂ ਦੇਵਾਂਗੇ, ਇਹਨਾਂ ਨੂੰ ਖੇਡਾਂ ਦੇ ਵਿੱਚ ਪਾਰਟੀਸਪੇਟ ਕਰਨ ਦੇ ਮੌਕੇ ਨਹੀਂ ਦੇਵਾਂਗੇ, ਤਾਂ ਇਹ ਆਪਣਾ ਟੈਲੈਂਟ ਕਿਵੇਂ ਦਿਖਾ ਸਕਦੇ ਨੇ? ਔਰ ਜਦੋਂ ਤੱਕ ਇਹ ਟੈਲੈਂਟ ਨਹੀਂ ਦਿਖਾਉਣਗੇ, ਮੈਂ ਕਹਿੰਦਾ ਦੇਸ਼ ਦੇ ਵਿੱਚ ਜਿਹੜੇ ਮੈਡਲ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਮੈਡਲ ਨੇ ਉਹਨਾਂ ਦੀ ਘਾਟ ਹੀ ਰਹੇਗੀ। ਸੋ ਇਹੋ ਜਿਹੇ ਲੋਕਾਂ ਨੂੰ ਖੇਡਾਂ ਦੇ ਵਿੱਚ ਭਾਗ ਜਦੋਂ ਲੈਣ ਦਾ ਮੌਕਾ ਮਿਲਦਾ, ਇਹਨਾਂ ਨੂੰ ਸਹੀ ਗਾਈਡੈਂਸ ਮਿਲਦੀ ਆ, ਚੰਗੀਆਂ ਸਹੂਲਤਾਂ ਮਿਲਦੀਆਂ ਨੇ, ਤਾਂ ਇਹ ਵੀ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ।
0: ਔਰ ਇੱਕ ਹੋਰ ਵਧੀਆ ਗੱਲ ਹੋਈ ਸੀ ਕਿ ਇਸ ਮੌਕੇ ਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ 3,158.15 ਕਰੋੜ ਦੇ ਜਿਹੜੇ 344 ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸੀ ਉਹਨਾਂ ਨੂੰ ਮਨਜ਼ੂਰੀ ਦਿੱਤੀ ਸੀ, ਇਹ ਸਾਡੇ ਖੇਡਾਂ ਦੇ ਭਵਿੱਖ ਲਈ ਕਾਫੀ ਪ੍ਰਭਾਵਸ਼ਾਲੀ ਸਾਬਿਤ ਹੋਣਗੇ ਜੀ?
1: ਬਿਲਕੁਲ ਸਰ, ਦੇਖੋ ਹੁਣ ਆਪਾਂ 2030 ਦੇ ਵਿੱਚ ਕਾਮਨਵੈਲਥ ਖੇਡਾਂ ਦੀ ਜਿਹੜੀ ਆਪਾਂ ਬਿੱਡ ਜਿੱਤ ਗਏ ਸੀ, 2030 ਦੀਆਂ ਜਿਹੜੀਆਂ ਕਾਮਨਵੈਲਥ ਖੇਡਾਂ ਨੇ ਉਹ ਸਾਡੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਖੇ ਹੋ ਰਹੀਆਂ ਨੇ, ਜਿੱਥੇ ਹਜ਼ਾਰਾਂ ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਨੇ ਉਹ ਲਗਾਏ ਜਾ ਰਹੇ ਨੇ। ਔਰ ਅਸੀਂ 2036 ਦੀਆਂ ਓਲੰਪਿਕ ਖੇਡਾਂ ਦੇ ਲਈ ਵੀ ਆਪਣੀ ਬਿੱਡ ਦੀ ਤਿਆਰੀ ਕੀਤੀ ਹੋਈ ਹੈ, ਅਸੀਂ ਦਾਅਵਾ ਠੋਕਿਆ ਹੋਇਆ, ਕਿਉਂਕਿ ਮੈਂ ਕਹਿੰਦਾ ਕਿ ਜਦੋਂ ਤੱਕ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਮੁਕਾਬਲੇ ਨਹੀਂ ਹੋਣਗੇ, ਖੇਡ ਭਾਵਨਾ ਨੂੰ ਵਧਾਵਾ ਨਹੀਂ ਮਿਲ ਸਕਦਾ।

0: ਹੁੰਦਾ। ਔਰ ਜਦੋਂ ਅਸੀਂ ਦੇਸ਼ ਦੇ ਵਿੱਚ ਇਹ ਖੇਡ ਮੁਕਾਬਲੇ ਕਰਵਾਉਣੇ ਨੇ, ਏਸ਼ੀਆ ਓਲੰਪਿਕ ਤੇ ਕਾਮਨਵੈਲਥ ਖੇਡਾਂ ਦੇ ਵਰਗੇ ਮੁਕਾਬਲੇ ਕਰਵਾਉਣੇ ਨੇ, ਤਾਂ ਸਾਨੂੰ ਆਪਣੇ ਦੇਸ਼ ਦਾ ਸਪੋਰਟਸ ਇਨਫਰਾਸਟ੍ਰਕਚਰ ਬਹੁਤ ਮਜ਼ਬੂਤ ਬਣਾਉਣਾ ਪੈਣਾ। ਔਰ ਇਹ ਇਨਫਰਾਸਟ੍ਰਕਚਰ ਮਜ਼ਬੂਤ ਬਣਾਉਣ ਦੇ ਨਾਲ ਵਿਸ਼ਵ ਪੱਧਰ ਤੇ ਸਾਡੇ ਦੇਸ਼ ਦਾ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਬਹੁਤ ਵੱਡਾ ਨਾਮ ਹੋਏਗਾ ਕਿ ਉਸ ਦੇਸ਼ ਕੋਲੇ ਅਤਿ ਆਧੁਨਿਕ ਸਹੂਲਤਾਂ ਵਾਲੇ ਖੇਡ ਮੈਦਾਨ ਨੇ, ਅਤਿ ਆਧੁਨਿਕ ਸਹੂਲਤਾਂ ਵਾਲਾ ਖੇਡ ਇਨਫਰਾਸਟ੍ਰਕਚਰ ਹੈ। ਔਰ ਜਦੋਂ ਇਹ ਸਾਡੇ ਦੇਸ਼ ਦੇ ਕੋਲ ਇਨਫਰਾਸਟ੍ਰਕਚਰ ਹੋਏਗਾ, ਫਿਰ ਹੀ ਅਸੀਂ ਜਿਹੜੇ ਵੱਡੇ ਪੱਧਰ ਦੇ ਮੁਕਾਬਲੇ ਕਰਵਾ ਸਕਦੇ ਹਾਂ। ਔਰ ਸਰਕਾਰ ਪਿਛਲੇ ਸਮੇਂ ਤੋਂ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਕਿ ਦੇਸ਼ ਦੇ ਵਿੱਚ ਵੱਡੇ ਪੱਧਰ ਦੇ ਅਤਿ ਆਧੁਨਿਕ ਸਟੇਡੀਅਮ ਔਰ ਖੇਡ ਕੰਪਲੈਕਸ ਤਿਆਰ ਕਰ ਰਹੀ ਹੈ।
1: ਮਨਦੀਪ ਸਿੰਘ ਸੁਨਾਮ ਜੀ, ਇੱਕ ਹੋਰ ਬਦਲਾਅ ਖੇਡਾਂ ਦੀ ਦੁਨੀਆਂ 'ਚ ਅਸੀਂ ਦੇਖਦੇ ਹਾਂ ਕਿ ਵੱਖ ਵੱਖ ਜਿਹੜੀਆਂ ਖੇਡਾਂ ਨੇ ਉਹਨਾਂ ਦੀਆਂ ਸਟੇਟ ਪੱਧਰ 'ਤੇ ਲੀਗਸ ਹੋਣੀਆਂ ਸ਼ੁਰੂ ਹੋ ਗਈਆਂ ਨੇ, ਜਿੱਦਾਂ ਕ੍ਰਿਕਟ ਦੀ IPL ਹੈ, ਸੂਬਾ ਪੱਧਰ 'ਤੇ ਲੀਗ ਹੋਣੀ ਸ਼ੁਰੂ ਹੋ ਗਈ ਹੈ, ਇਸੇ ਤਰ੍ਹਾਂ ਬੈਡਮਿੰਟਨ ਦਾ ਹੈ ਜੀ, ਇਸੇ ਤਰ੍ਹਾਂ ਹਾਕੀ ਦੀਆਂ ਨੇ। ਸੋ ਖੇਡਾਂ 'ਚ ਇਹ ਜਿਹੜਾ ਪੈਸਾ ਆ ਰਿਹਾ, ਤੁਸੀਂ ਸਮਝਦੇ ਹੋ ਕਿ ਇਹ ਬੱਚਿਆਂ ਦੇ ਮਾਂ ਬਾਪ ਨੂੰ ਵੀ ਪ੍ਰੇਰਿਤ ਕਰਦਾ ਹੈ ਕਿ ਉਹ ਬੱਚਿਆਂ ਨੂੰ ਖੇਡਾਂ ਕਰੀਅਰ ਦੇ ਤੌਰ 'ਤੇ ਚੁਣਨ ਲਈ ਤਰਜੀਹ ਦੇਣ?
0: ਹਾਂਜੀ ਬਿਲਕੁਲ ਸਰ, ਦੇਖੋ ਜਿਵੇਂ ਤੁਸੀਂ ਦੱਸਿਆ ਕਿ ਸਟੇਟ ਪੱਧਰ 'ਤੇ ਵੀ ਜਿਹੜੀਆਂ ਲੀਗ ਸ਼ੁਰੂ ਹੋ ਚੁੱਕੀਆਂ ਨੇ, ਕਿਉਂਕਿ ਦੇਖੋ ਵਿਸ਼ਵ ਦੇ ਵਿੱਚ ਸਭ ਤੋਂ ਵੱਡੀ ਆਬਾਦੀ ਸਾਡੇ ਦੇਸ਼ ਦੀ ਹੈ। ਔਰ ਸਾਡੇ ਦੇਸ਼ ਦੇ ਵਿੱਚ ਖੇਡ ਟੈਲੈਂਟ ਨੂੰ ਲੱਭਣ ਦੇ ਲਈ ਇਹੋ ਜਿਹੀਆਂ ਲੀਗਸ, ਇਹੋ ਜਿਹੇ ਖੇਡ ਮੁਕਾਬਲੇ ਕਰਵਾਉਣ ਦੀ ਸਖ਼ਤ ਦਰਕਾਰ ਹੈ, ਸਖ਼ਤ ਲੋੜ ਹੈ। ਔਰ ਜਦੋਂ ਤੱਕ ਖੇਡ ਲੀਗਸ ਨਹੀਂ ਹੋਣਗੀਆਂ, ਮੁਕਾਬਲੇ ਨਹੀਂ ਹੋਣਗੇ, ਉਦੋਂ ਤੱਕ ਅਸੀਂ ਟੈਲੈਂਟ ਨਹੀਂ ਲੱਭ ਸਕਦੇ। ਔਰ ਇਹਨਾਂ ਲੀਗਸ ਨੂੰ ਕਰਵਾਉਣ ਦੇ ਲਈ ਜਦੋਂ ਸਰਕਾਰ ਪੈਸਾ ਖਰਚ ਕਰਦੀ ਹੈ, ਤਾਂ ਪੇਰੈਂਟਸ, ਜਿਵੇਂ ਤੁਸੀਂ ਕਿਹਾ ਕਿ ਪੇਰੈਂਟਸ, ਮਾਪੇ ਵੀ ਉਤਸ਼ਾਹਿਤ ਹੁੰਦੇ ਨੇ, ਮਾਪੇ ਵੀ ਪ੍ਰੇਰਿਤ ਹੁੰਦੇ ਨੇ ਕਿ ਹਾਂ ਸਾਡੇ ਬੱਚੇ ਨੂੰ ਇਸ ਟੂਰਨਾਮੈਂਟ ਦੇ ਵਿੱਚ ਜਾਣ ਲਈ ਸਹੂਲਤਾਂ ਮਿਲਣਗੀਆਂ, ਉੱਥੇ ਉਹਨੂੰ ਚੰਗੀਆਂ ਚੰਗੇ ਇਨਾਮ ਮਿਲਣਗੇ, ਕੈਸ਼ ਪ੍ਰਾਈਜ਼ ਮਿਲਣਗੇ, ਤਾਂ ਉਹ ਆਪਣੇ ਬੱਚਿਆਂ ਨੂੰ ਖੁਸ਼ੀ ਖੁਸ਼ੀ ਇਹਨਾਂ ਮੁਕਾਬਲਿਆਂ ਦੇ ਵਿੱਚ ਭਾਗ ਦਿਵਾਉਂਦੇ ਨੇ।

ਆਸ ਕਰਦੇ ਹਾਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਿੱਚ ਇਸ ਤਰ੍ਹਾਂ ਦੀਆਂ ਖੇਡ ਨੀਤੀਆਂ ਬਣਦੀਆਂ ਰਹਿਣਗੀਆਂ, ਖੇਡਾਂ ਨੂੰ ਪ੍ਰੋਤਸਾਹਨ ਮਿਲਦਾ ਰਹੇਗਾ ਤੇ ਅੰਤਰਰਾਸ਼ਟਰੀ ਮੰਚ ਤੇ ਭਾਰਤ ਦੇ ਖਿਡਾਰੀ ਪੂਰੇ ਸੰਸਾਰ ਵਿੱਚ ਭਾਰਤ ਮਾਤਾ ਦਾ ਨਾਮ ਰੋਸ਼ਨ ਕਰਦੇ ਰਹਿਣਗੇ।

0: खेलो इंडिया, साथ में हैं हम।
1: ਹੁਣੇ ਤੁਸੀਂ ਸੁਣ ਰਹੇ ਸੀ ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਦੇ ਤਹਿਤ ਖੇਲ ਮਹਾਕੁੰਭ ਤੋਂ ਖੇਲੋ ਇੰਡੀਆ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ।
2: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
3: हेलो,
4: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
5: अजिही कोई भी फोन कॉल फ्रॉड हो सकती है। कोई भी बटन दबने तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
1: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਤਾਂ ਉਹ ਹੁਣ ਸੁਣਦੇ ਹਾਂ ਖਬਰਾਂ ਪੰਜਾਬੀ ਦੇ ਵਿੱਚ।
6: ਨਮਸਕਾਰ, ਇਹ ਆਕਾਸ਼ਵਾਣੀ ਹੈ। ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਸਥਾਨਕ ਮੁਦਰਾ 'ਚ ਵਪਾਰ ਦੇ ਨਿਪਟਾਰੇ, ਅਦਾਇਗੀ ਅਤੇ ਕੇਂਦਰੀ ਬੈਂਕ ਦੀਆਂ ਡਿਜੀਟਲ ਮੁਦਰਾਵਾਂ ਨਾਲ ਸਬੰਧਤ ਪਹਿਲਕਦਮੀਆਂ ਲਈ ਸਹਿਮਤ ਹੋਏ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ਪੱਛਮੀ ਏਸ਼ੀਆ 'ਚ ਚੱਲ ਰਹੇ ਸੰਕਟ ਦੇ ਬਾਵਜੂਦ ਦੇਸ਼ ਨੇ ਹੁਣ ਤੱਕ ਕੱਚੇ ਤੇਲ ਤੇ ਕੁਦਰਤੀ ਗੈਸ ਦੀ ਸਪਲਾਈ ਦੀਆਂ ਚੁਣੌਤੀਆਂ ਦਾ ਸਫਲਤਾਪੂਰਵਕ ਹੱਲ ਕੀਤਾ। ਸਰਕਾਰ ਵੱਲੋਂ ਅੱਜ ਨਵੀਂ ਦਿੱਲੀ 'ਚ ਪਸ਼ੂ ਧਨ ਬੀਮਾ ਯੋਜਨਾ ਪੋਰਟਲ ਦੀ ਸ਼ੁਰੂਆਤ। ਇਹ ਪਸ਼ੂ ਧਨ ਬੀਮੇ ਲਈ ਇੱਕ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਪ੍ਰਦਾਨ ਕਰੇਗਾ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕਰ ਰਿਹਾ। ਪੰਜਾਬ ਦਾ ਸੂਬਾ ਪੱਧਰੀ ਸਮਾਗਮ

0: ਲੁਧਿਆਣਾ ਵਿਖੇ ਹੋ ਰਿਹਾ। ਤੇ ਭਾਰਤ ਵੱਲੋਂ ਏਸ਼ੀਆਈ ਖੇਡਾਂ 'ਚ ਤਮਗਾ ਜਿੱਤਣ ਦੀ ਮੁਹਿੰਮ ਜਾਰੀ। ਖਿਡਾਰੀਆਂ ਨੇ ਸ਼ੂਟਿੰਗ, ਕ੍ਰਿਕਟ ਅਤੇ ਮੁੱਕੇਬਾਜ਼ੀ 'ਚ ਤਮਗੇ ਹਾਸਲ ਕੀਤੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਸਥਾਨਕ ਮੁਦਰਾ ਵਿੱਚ ਵਪਾਰ ਦੇ ਨਿਪਟਾਰੇ, ਅਦਾਇਗੀ ਅਤੇ ਸੰਦੇਸ਼ ਪ੍ਰਣਾਲੀਆਂ ਦੇ ਏਕੀਕਰਨ ਅਤੇ ਕੇਂਦਰੀ ਬੈਂਕ ਦੀਆਂ ਡਿਜੀਟਲ ਮੁਦਰਾਵਾਂ ਨਾਲ ਸੰਬੰਧਿਤ ਪਹਿਲਕਦਮੀਆਂ ਨੂੰ ਸਮੇਂ ਸਿਰ ਲਾਗੂ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਣ ਲਈ ਸਹਿਮਤ ਹੋ ਗਏ ਨੇ। ਦੋਵਾਂ ਧਿਰਾਂ ਨੇ ਅੱਜ ਮੁੰਬਈ ਵਿੱਚ ਨਿਵੇਸ਼ ਸੰਬੰਧੀ ਭਾਰਤ UAE ਉੱਚ ਪੱਧਰੀ ਸੰਯੁਕਤ ਕਾਰਜਪਾਲ ਦੀ 14ਵੀਂ ਮੀਟਿੰਗ ਦੌਰਾਨ ਇਸ ਸਮਝੌਤੇ 'ਤੇ ਸਹਿਮਤੀ ਜ਼ਾਹਰ ਕੀਤੀ। ਮੀਟਿੰਗ ਦੀ ਸਹਿ ਪ੍ਰਧਾਨਗੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਅਬੂਧਾਬੀ ਨਿਵੇਸ਼ ਅਥਾਰਟੀ ਦੇ ਮੈਨੇਜਿੰਗ ਡਾਇਰੈਕਟਰ ਸ਼ੇਖ ਹਾਮਿਦ ਬਿਨ ਜ਼ਾਇਦ ਅਲ ਨਾਹਯਾਨ ਨੇ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਇਸ ਸਾਲ ਵਸਤਾਂ ਅਤੇ ਸੇਵਾਵਾਂ ਦੀ ਆਪਣੀ ਕੁੱਲ ਬਰਾਬਰ ਨੂੰ ਪਿਛਲੇ ਸਾਲ ਦੇ 863 ਅਰਬ ਡਾਲਰ ਤੋਂ ਵਧਾ ਕੇ 1,00,000 ਕਰੋੜ ਡਾਲਰ ਤੱਕ ਪਹੁੰਚਾਉਣ ਦਾ ਇੱਕ ਮਹੱਤਵਪੂਰਨ ਟੀਚਾ ਮਿਥਿਆ। ਉਨ੍ਹਾਂ ਕਿਹਾ ਕਿ ਆਲਮੀ ਚੁਣੌਤੀਆਂ ਦੇ ਬਾਵਜੂਦ ਚਾਲੂ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ 'ਚ ਵਸਤਾਂ ਦੀ ਬਰਾਮਦ 'ਚ 15% ਤੋਂ ਵੱਧ ਦਾ ਵਾਧਾ ਹੋਇਆ। ਸ਼੍ਰੀ ਗੋਇਲ ਨੇ ਦੱਸਿਆ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤੋਂ ਬਾਅਦ ਭਾਰਤ ਅਤੇ UAE ਦਰਮਿਆਨ ਵਪਾਰ ਕਰੀਬ 100 ਅਰਬ ਡਾਲਰ ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ UAE ਨੇ ਭਾਰਤ ਵਿੱਚ ਹੁਣ ਤੱਕ ਕਰੀਬ 25 ਅਰਬ ਡਾਲਰ ਦਾ ਨਿਵੇਸ਼ ਕੀਤਾ। ਉਨ੍ਹਾਂ ਕਿਹਾ ਕਿ ਪੁਲਾੜ ਤਕਨਾਲੋਜੀ, ਜਹਾਜ਼ ਨਿਰਮਾਣ, ਖੁਰਾਕ ਸੁਰੱਖਿਆ, ਖੇਤੀਬਾੜੀ ਨਵੀਨਤਾ, ਲੌਜਿਸਟਿਕ, ਆਰਟੀਫਿਸ਼ਲ ਇੰਟੈਲੀਜੈਂਸ, ਸੁਰੱਖਿਆ ਅਤੇ ਵਿੱਤੀ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਵੀ ਸਹਿਯੋਗ ਵੱਧ ਰਿਹਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਤੇ ਹਾਰਮੋਸ ਪਾਣਜੋੜ ਵਿੱਚ ਵਿਘਨਾਂ ਦੇ ਬਾਵਜੂਦ ਦੇਸ਼ ਨੇ ਹੁਣ ਤੱਕ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਦੀਆਂ ਚੁਣੌਤੀਆਂ ਦਾ ਸਫਲਤਾਪੂਰਵਕ ਹੱਲ ਕੀਤਾ। ਕੋਲਕਾਤਾ ਵਿੱਚ ਮਰਚੈਂਟ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਇੱਕ ਸਮਾਗਮ ਦੌਰਾਨ ਬੋਲਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਵਿਸ਼ਵ ਊਰਜਾ ਬਾਜ਼ਾਰ ਵਿੱਚ ਅਨਿਸ਼ਚਿਤਤਾ ਦੇ ਬਾਵਜੂਦ ਭਾਰਤ ਵੱਡੇ ਪੱਧਰ ਤੇ ਪ੍ਰਭਾਵਿਤ ਨਹੀਂ ਹੋਇਆ। ਹਾਲਾਂਕਿ ਉਨ੍ਹਾਂ ਜ਼ਿਕਰ ਕੀਤਾ ਕਿ ਆਲਮੀ ਊਰਜਾ ਸਥਿਤੀ ਭਵਿੱਖ ਵਿੱਚ ਚੁਣੌਤੀਪੂਰਨ ਰਹਿ ਸਕਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਸਥਿਤੀ ਦੇ ਨੇੜੋਂ ਨਜ਼ਰ ਰੱਖ ਰਹੀ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਸਪਲਾਈ ਵਿੱਚ ਵਿਘਨ ਕਾਬੂ ਤੋਂ ਬਾਹਰ ਨਾ ਜਾਣ। ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਪਸ਼ੂਧਨ ਬੀਮਾ ਯੋਜਨਾ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਇਹ ਪੋਰਟਲ ਪਸ਼ੂਧਨ ਬੀਮੇ ਲਈ ਇੱਕ ਏਕੀਕ੍ਰਿਤ ਡਿਜੀਟਲ ਪਲੈਟਫਾਰਮ ਪ੍ਰਦਾਨ ਕਰੇਗਾ। ਇਸ ਨਾਲ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀ ਪਸ਼ੂਧਨ ਬੀਮਾ ਯੋਜਨਾ ਤਹਿਤ ਪਸ਼ੂਆਂ ਦੀਆਂ ਪਾਲਿਸੀਆਂ ਜਾਰੀ ਕਰਨ, ਬੀਮਾ ਦਾਅਵਿਆਂ ਦਾ ਨਿਪਟਾਰਾ, ਨਿਗਰਾਨੀ ਅਤੇ ਰਿਪੋਰਟ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾ ਸਕੇਗਾ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਰਾਜੀਵ ਰੰਜਨ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪਸ਼ੂਧਨ ਬੀਮੇ ਦੀਆਂ ਸੇਵਾਵਾਂ ਨੂੰ ਵਧੇਰੇ ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਪਹੁੰਚਯੋਗ ਬਣਾਉਣਾ ਹੈ।
1: ਇਸ ਬੀਮਾ ਪੋਰਟਲ ਕਾ ਲਾਭ ਕਿਸਾਨੋ ਕੋ ਉਠਾਨਾ ਚਾਹੀਏ। ਕਿਸਾਨੋ ਕੇ ਲਈ ਇੱਕ ਸਮੱਸਿਆ ਥੀ, ਦੁਰਘਟਨਾ ਹੋ ਜਾਏ, ਕੋਈ ਬਿਮਾਰੀ ਸੇ ਪਸ਼ੂ ਕੀ ਮੌਤ ਹੋ ਜਾਏ ਤੋ ਉਨਕੀ ਆਜੀਵਿਕਾ ਪਰ ਸੀਧਾ ਅਸਰ ਪੜਤਾ ਥਾ ਔਰ ਉਨਕੀ ਆਜੀਵਿਕਾ ਕੋ ਸੁਰੱਖਿਅਤ ਕਰਨੇ ਕੇ ਲਈ ਯਹ ਬੀਮਾ ਯੋਜਨਾ ਪ੍ਰਧਾਨ ਮੰਤਰੀ ਜੀ ਨੇ 2014 ਮੇਂ ਦੇਸ਼ ਕੇ ਸਭੀ ਜ਼ਿਲ੍ਹੋਂ ਮੇਂ ਚਲਾਇਆ। ਆਜ ਉਸਕੋ ਆਗੇ ਬੜਾਨੇ ਕੇ ਲਈ ਟੈਕਨੋਲੋਜੀ ਕਾ ਇਸਤੇਮਾਲ ਕਰਤੇ ਹੋਏ ਪੋਰਟਲ ਲਾਂਚ ਕੀਆ ਗਿਆ ਹੈ।
0: ਇਹ ਪੋਰਟਲ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 11 ਖੇਤਰੀ ਭਾਸ਼ਾਵਾਂ 'ਚ ਉਪਲਬਧ ਹੋਏਗਾ। ਇਸ ਨਾਲ ਪਸ਼ੂ ਪਾਲਕ ਬੀਮੇ ਨਾਲ ਸੰਬੰਧਿਤ ਜਾਣਕਾਰੀ ਅਤੇ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਕਰ ਸਕਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ 'ਚ ਪ੍ਰਹਾਰ ਰਾਸ਼ਟਰੀ ਦਹਿਸ਼ਤਗਰਦੀ ਵਿਰੋਧੀ ਨੀਤੀ ਅਤੇ ਰਣਨੀਤੀ ਬਾਰੇ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਕਾਨਫਰੰਸ ਵਿੱਚ ਪ੍ਰਹਾਰ ਦੇ 7 ਮੁੱਖ ਥੰਮਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਵਿੱਚ ਰੋਕਥਾਮ, ਜਵਾਬੀ ਕਾਰਵਾਈ, ਅੰਦਰੂਨੀ ਸਮਰੱਥਾਵਾਂ ਨੂੰ ਇਕਜੁੱਟ ਕਰਨਾ, ਮਨੁੱਖੀ ਅਧਿਕਾਰ, ਦਹਿਸ਼ਤਗਰਦੀ ਲਈ ਅਨੁਕੂਲ ਹਾਲਾਤ ਨੂੰ ਘਟਾਉਣਾ, ਅੰਤਰਰਾਸ਼ਟਰੀ ਉਪਰਾਲਿਆਂ 'ਚ ਤਾਲਮੇਲ ਅਤੇ ਸਮੁੱਚੇ ਸਮਾਜ ਦੀ ਹਿੱਸੇਦਾਰੀ ਵਾਲੀ ਪਹੁੰਚ ਰਾਹੀਂ ਬਹਾਲੀ ਸ਼ਾਮਲ ਹੈ। ਇਸ ਮੌਕੇ ਬੋਲਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਖਿਲਾਫ਼ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਲ 2019 ਤੋਂ 2026 ਦੌਰਾਨ ਨਰਿੰਦਰ ਮੋਦੀ ਸਰਕਾਰ ਨੇ 36 ਦੇਸ਼ਾਂ ਤੋਂ 288 ਭਗੌੜੇ ਅਪਰਾਧੀਆਂ ਨੂੰ ਸਫਲਤਾਪੂਰਵਕ ਭਾਰਤ ਵਾਪਸ ਲਿਆਂਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNE ਜਲੰਧਰ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮਨਾ ਰਿਹਾ ਹੈ। 1907 ਵਿੱਚ ਅੱਜ ਦੇ ਦਿਨ ਭਗਤ ਸਿੰਘ ਦਾ ਜਨਮ ਪੰਜਾਬ ਦੇ ਤਤਕਾਲੀ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ 'ਚ ਸ੍ਰੀਮਤੀ ਵਿਦਿਆਵਤੀ ਅਤੇ ਸ੍ਰੀ ਕ੍ਰਿਸ਼ਨ ਸਿੰਘ ਦੇ ਘਰ ਹੋਇਆ ਸੀ। ਉਹਨਾਂ ਦਾ ਜਨਮਦਿਨ ਮਨਾਉਣ ਲਈ ਅੱਜ ਦੇਰ ਸ਼ਾਮ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਸ਼ਨ ਇਨਕਲਾਬ ਨਾਂ ਦਾ ਇੱਕ ਸੂਬਾ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ। ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਿਰਕਤ ਕਰ ਰਹੇ ਨੇ। ਉਧਰ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੀ ਜਯੰਤੀ ਮੌਕੇ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਨੌਜਵਾਨ ਮੌਜੂਦ ਰਹੇ। ਸ੍ਰੀ ਢਿੱਲੋਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ

0: ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਸੇਵਾ ਦਾ ਇੱਕ ਮਹਾਨ ਸੁਨੇਹਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਤੇ ਨਮਨ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਰਤਨ ਨਾਲ ਸਨਮਾਨਿਤ ਉੱਘੇ ਗਾਇਕਾ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਲਤਾ ਮੰਗੇਸ਼ਕਰ ਨੇ ਆਪਣੀ ਬੇਮਿਸਾਲ ਗਾਇਕੀ ਪ੍ਰਤਿਭਾ ਨਾਲ ਦੁਨੀਆਂ ਭਰ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ ਵਿਚ ਨਸ਼ਿਆਂ ਦੀ ਮੌਜੂਦਾ ਸਥਿਤੀ ਤਰਸਯੋਗ ਹੈ ਤੇ ਸਰਕਾਰ ਇਸ ਨੂੰ ਕਾਬੂ ਕਰਨ ਚ ਅਸਫਲ ਰਹੀ ਹੈ। ਅੱਜ ਜਲੰਧਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਲਜ਼ਾਮ ਲਗਾਇਆ ਕਿ ਨਸ਼ੇ ਟਾਫੀਆਂ ਦੇ ਵਾਂਗ ਵਿਕ ਰਹੇ ਨੇ ਤੇ ਨਸ਼ੇ ਕਰਨ ਵਾਲਿਆਂ ਨੂੰ ਨਸ਼ਿਆਂ ਦੀ ਡਿਲੀਵਰੀ ਘਰ ਤੱਕ ਮਿਲ ਰਹੀ ਹੈ। ਉਨ੍ਹਾਂ ਨੇ ਨਸ਼ਾ ਕਰਨ ਵਾਲੇ ਦੇ ਮਾਪਿਆਂ ਨੂੰ ਪੇਸ਼ ਕੀਤਾ ਜਿਨ੍ਹਾਂ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਦਿੱਤੀ। ਉਨ੍ਹਾਂ ਵਿਚੋਂ ਬਹੁਤਿਆਂ ਨੇ ਰੋਂਦੇ ਹੋਏ ਆਪਣੀ ਕਹਾਣੀ ਸੁਣਾਈ।
1: ਮੇਰਾ ਗਿਆਨ ਕੌਰ ਰਾਂ ਆ, ਰਵੀ ਕੁਮਾਰ ਮੇਰਾ ਬੇਟਾ ਸੀਗਾ। ਇਹ ਵੀ ਜੀ ਨਸ਼ੇ ਕਰਦਾ ਸੀਗਾ ਬਹੁਤ ਜ਼ਿਆਦਾ, ਘਰ ਦੀਆਂ ਚੀਜ਼ਾਂ ਵੀ ਜਿਹੜੀ ਕੋਈ ਮਾੜੀ ਮੋਟੀ ਬਣਾਈ ਸੀ ਉਹ ਵੀ ਵੇਚ ਲੈਂਦਾ ਸੀ, ਜੋ ਵੀ ਮੈਂ ਬਣਾਇਆ ਸੀ ਮਾੜਾ ਮੋਟਾ ਉਹ ਵੀ ਮੇਰਾ ਉਹ ਖਾ ਪੀ ਗਿਆ। ਹੁਣ ਸਾਡੀ ਕਿਹਨੇ ਬਾਂਹ ਫਾੜਨੀ ਆ, ਤੇ ਘਰ ਵਾਲਾ ਵੀ ਸੀ ਸ਼ਰਾਬੀ ਖਰਾਬੀ, ਉਹ ਵੀ ਨਸ਼ੇ ਕਰਦਾ ਸੀਗਾ, ਉਹ ਵੀ ਮੁੱਕ ਗਿਆ। ਬਾਕੀ ਸਰਕਾਰਾਂ ਨੂੰ ਇਹ ਆ ਵੀ ਨਸ਼ੇ ਨਹੀਂ ਤੋਰਨੇ ਚਾਹੀਦੇ। ਸਾਰੀਆਂ ਮਾਵਾਂ ਰੋਂਦੀਆਂ ਆ, ਬੱਚੇ ਜਿਨ੍ਹਾਂ ਦੇ ਚੱਲ ਗਏ ਦੀਵੇ ਬੁੱਝ ਗਏ। ਅਸੀਂ ਵੀ ਹਰ ਵੇਲੇ ਰੋਂਦੇ ਆਪਣੇ ਬੱਚੇ ਨੂੰ।
2: ਦੋ ਬੱਚੇ ਸੀ, ਉਹਨਾਂ ਦੀ ਡੈਥ ਹੋ ਗਈ, ਦੋਏ ਕੋਈ ਮੇਰਾ ਸਹਾਰਾ ਹੀ ਨਹੀਂ। ਕੋਈ ਤੇ ਘਰ ਵਾਲੀ ਪਹਿਲਾਂ ਬੋਕ ਗਈ ਸੀ ਦੋ ਚ, ਬਾਅਦ ਚ ਨਸ਼ਾ ਹੁੰਦਾ ਗਿਆ ਤਾਂ ਬਸ ਮੇਰਾ ਕੋਈ ਸਹਾਰਾ ਹੀ ਹੈ ਨਹੀਂ, ਨਾ ਭੈਣ ਨਾ ਭਰਾ ਕੋਈ ਨੀ ਪੁੱਛਦਾ।
0: ਸ੍ਰੀ ਢਿੱਲੋਂ ਨੇ ਕਿਹਾ ਕਿ ਇਸ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਬੀਜੇਪੀ ਨੇ ਸੂਬੇ ਵਿਚੋਂ ਇਸ ਖਤਰੇ ਨੂੰ ਖਤਮ ਕਰਨ ਲਈ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਸਾਲ 2029 ਤੱਕ ਭਾਰਤ ਵਿਚੋਂ ਨਸ਼ਿਆਂ ਦੇ ਖਤਰੇ ਨੂੰ ਖਤਮ ਕਰ ਦਿੱਤਾ ਜਾਏਗਾ।
3: ਮੌਜੂਦਾ ਹਾਲਾਤ ਹੀ ਇਹੋ ਜਿਹੇ ਆ, ਅਸੀਂ ਇੱਕ ਜਨ ਅੰਦੋਲਨ ਕੱਢਿਆ ਜਿਹਦੇ 'ਚ 18 ਤਰੀਕ ਨੂੰ ਸ਼ੁਰੂ ਕੀਤਾ, ਹੁਣ 30 ਤਰੀਕ ਨੂੰ ਪਰਸੋਂ ਅਮਿਤ ਸ਼ਾਹ ਜੀ ਆ ਰਹੇ ਆ ਐਸੇ ਸ਼ਹਿਰ ਦੇ ਵਿੱਚ, ਬਹੁਤ ਵੱਡੀ ਰੈਲੀ ਕਰ ਰਹੇ ਆ ਜਿਹੜਾ ਨਸ਼ਿਆਂ ਦੇ ਵਿਰੁੱਧ। ਸਾਡੇ ਮਾਨਿਆ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਮਨ ਦੀ ਬਾਤ ਇਸ ਪਿਛਲੇ ਮਹੀਨੇ ਵੀ ਕਹੀ ਸੀ, ਕੱਲ ਵੀ ਜਿਹੜੀ ਕਹੀ ਆ ਕਿ ਅਸੀਂ 2029 ਤੱਕ ਪੰਜਾਬ 'ਚੋਂ ਹੀ ਨਹੀਂ ਅਸੀਂ ਸਾਰੇ ਭਾਰਤ ਵਰਸ਼ 'ਚੋਂ ਨਸ਼ੇ ਨੂੰ ਖਤਮ ਕਰ ਦੇਣਾ।
0: ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਬਿਹਤਰ ਸੜਕ ਬੁਨਿਆਦੀ ਢਾਂਚੇ ਕਾਰਨ ਦੇਸ਼ ਵਿਚ ਮਾਲ ਢੋਆ ਢੁਆਈ ਦੀ ਲਾਗਤ ਘਟੀ ਹੈ। ਸ੍ਰੀ ਗਡਕਰੀ ਨਵੀਂ ਦਿੱਲੀ 'ਚ ਇਕ ਨਿੱਜੀ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਗਡਕਰੀ ਨੇ ਕਿਹਾ ਕਿ IIM ਬੰਗਲੁਰੂ, IIT ਕਾਨਪੁਰ ਤੇ IIT ਚੇਨਈ ਦੇ ਅਧਿਐਨ ਦੇ ਆਧਾਰ ਤੇ ਭਾਰਤ ਦੀ ਮਾਲ ਢੁਆਈ ਲਾਗਤ ਜੋ ਪਹਿਲਾਂ ਕਰੀਬ 16% ਸੀ ਉਸ ਵਿਚ ਕਰੀਬ 6% ਦੀ ਕਮੀ ਆਈ ਹੈ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਮਨੁੱਖੀ ਪੁਲਾੜ ਉਡਾਨ ਸਟਾਰਟਅਪ ਤੇ ਨਵੇਂ ਪੁਲਾੜ ਇਕੋਸਿਸਟਮ ਤੇ ਧਿਆਨ ਕੇਂਦਰਿਤ ਕਰਦੇ ਹੋਏ ਭਾਰਤ ਫਰਾਂਸ ਪੁਲਾੜ ਸਹਿਯੋਗ 'ਚ ਇਕ ਨਵੇਂ ਗੇੜ 'ਚ ਦਾਖਲ ਹੋ ਗਿਆ। ਡਾਕਟਰ ਜਿਤੇਂਦਰ ਸਿੰਘ ਅੱਜ ਨਵੀਂ ਦਿੱਲੀ 'ਚ ਫਰਾਂਸ ਦੇ ਉੱਚ ਸਿੱਖਿਆ, ਖੋਜ ਤੇ ਪੁਲਾੜ ਮੰਤਰੀ ਫਿਲਿਪ ਬੈਪਟਿਸ ਦੀ ਅਗਵਾਈ ਵਾਲੇ ਇਕ ਉੱਚ ਪੱਧਰੀ ਵਫਦ ਨਾਲ ਮੀਟਿੰਗ ਦੌਰਾਨ ਇਹ ਗੱਲ ਕਰ ਰਹੇ ਸਨ। ਭਾਰਤ ਨੇ ਅੱਜ ਜਪਾਨ ਦੇ ਆਈਚੀ ਨਾਗੋਆ 'ਚ ਏਸ਼ੀਆਈ ਖੇਡਾਂ ਵਿੱਚ ਆਪਣੀ ਤਮਗਾ ਜਿੱਤਣ ਦੀ ਮੁਹਿੰਮ ਜਾਰੀ ਰੱਖੀ ਹੈ, ਜਿਸ ਵਿੱਚ ਖਿਡਾਰੀਆਂ ਨੇ ਸ਼ੂਟਿੰਗ, ਕ੍ਰਿਕਟ, ਕੁਸ਼ ਅਤੇ ਮੁੱਕੇਬਾਜ਼ੀ ਵਿੱਚ ਤਮਗੇ ਹਾਸਲ ਕੀਤੇ। ਦੇਸ਼ ਨੇ ਹੁਣ ਤੱਕ ਆਪਣੀ ਗਿਣਤੀ 'ਚ 8 ਹੋਰ ਤਮਗੇ ਜੋੜੇ ਨੇ, ਜਦਕਿ ਭਾਰਤੀ ਮਰਦ ਕ੍ਰਿਕਟ ਟੀਮ ਵੀ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਸਥਾਨਕ ਮੁਦਰਾ 'ਚ ਵਪਾਰ ਦੇ ਨਿਪਟਾਰੇ, ਅਦਾਇਗੀ ਅਤੇ ਕੇਂਦਰੀ ਬੈਂਕ ਦੀਆਂ ਡਿਜੀਟਲ ਮੁਦਰਾਵਾਂ ਨਾਲ ਸੰਬੰਧਿਤ ਪਹਿਲਕਦਮੀਆਂ ਲਈ ਸਹਿਮਤ ਹੋਏ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਦੇ ਬਾਵਜੂਦ ਦੇਸ਼ ਨੇ ਹੁਣ ਤੱਕ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਲਈ ਚੁਣੌਤੀਆਂ ਦਾ ਸਫਲਤਾਪੂਰਵਕ ਹੱਲ ਕੀਤਾ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 109ਵੀਂ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕਰ ਰਿਹਾ। ਪੰਜਾਬ ਦਾ ਸੂਬਾ ਪੱਧਰੀ ਸਮਾਗਮ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਅਤੇ ਭਾਰਤ ਵੱਲੋਂ ਏਸ਼ੀਆਈ ਖੇਡਾਂ 'ਚ ਤਮਗਾ ਜਿੱਤਣ ਦੀ ਮੁਹਿੰਮ ਜਾਰੀ। ਖਿਡਾਰੀਆਂ ਨੇ ਸ਼ੂਟਿੰਗ, ਕ੍ਰਿਕਟ, ਕੁਸ਼ ਅਤੇ ਮੁੱਕੇਬਾਜ਼ੀ 'ਚ ਤਮਗੇ ਹਾਸਲ ਕੀਤੇ। ਅਤੇ ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 'ਤੇ। ਨਮਸਕਾਰ।
4: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਅਤੇ ਆਓ ਹੁਣ ਸੁਣਦੇ ਹਾਂ ਇੱਕ ਪੰਜਾਬੀ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਸਤਿੰਦਰ ਸਰਤਾਜ ਦੀ ਆਵਾਜ਼ ਔਰ ਨਾਲ ਹੀ ਉਹਨਾਂ ਦੀ ਕਲਮ, ਉਹਨਾਂ ਦਾ ਗਾਇਆ ਇਹ ਗੀਤ।

0: ਹਰਜੀਤ ਦੀ ਮਾਂ, ਓ ਹਰਜੀਤ ਦੀ ਮਾਂ, ਓ ਛੇਤੀ ਬਾਹਰ ਆ। ਓਏ ਹੋਏ, ਕਿਹੜੇ ਵੇਲੇ ਦਾ ਗਿਆ ਅਸਾਂ ਖੇਤਾਂ ਨੂੰ, ਭਾਈ ਦੀ ਆਵਾਜ਼ ਵੀ ਨਹੀਂ ਸੀ ਜੇ ਆਈ। ਮੈਂ ਤਾਂ ਇਹ ਸਮਝ ਕੇ ਨਹੀਂ ਆਇਆ ਕਿ ਸ਼ਾਇਦ ਤੂੰ ਆਪ ਹੀ ਮੇਰੇ ਪਿੱਛੇ ਆ ਜਾਵੇਂਗੀ। ਬਚਨ ਕੌਰੇ, ਰੋਟੀ ਪਾ ਦੇ।
1: ਆਈ ਦਲੀਪੇ ਦੇ ਬਾਪੂ ਆਈ।
0: ਓਏ, ਮੈਂ ਤੈਨੂੰ ਅੰਦਰ ਵਾਜਾਂ ਮਾਰਦੇ ਹਾਂ, ਲੈ ਤੂੰ ਬਾਹਰੋਂ ਆ ਗਈ ਹੈ। ਔਰ ਤੈਨੂੰ ਪਤਾ ਵੀ ਹੈ ਕਿ ਕੋਈ ਕਿਹੜੇ ਵੇਲੇ ਦਾ ਗਿਆ ਹੈ, ਕਦੋਂ ਉਹਨੇ ਆਉਣਾ, ਉਹਨੇ ਰੋਟੀ ਵੀ ਖਾਣੀ ਹੈ। ਤੂੰ ਤਾਂ ਬੇਫਿਕਰਿਆਂ ਵਾਂਗ ਆਂਢ ਗੁਆਂਢ ਦੇ ਵਿਹੜੇ ਪੋਲੇ ਕਰਦੇ ਫਿਰਿਆ ਕਰ।
1: ਦਲੀਪੇ ਦੇ ਬਾਪੂ, ਤੈਨੂੰ ਤਾਂ ਪਤਾ ਹੀ ਹੈ ਮੈਂ ਅੱਗੇ

0: ਕਿਹੜੇ ਕਿਸੇ ਦੇ ਘਰ ਜਾਂਦੀ ਆ। ਪੰਚਣੀ ਕਰਤਾਰੋ ਆਈ ਸੀ ਥੋੜੇ ਚਿਰ ਪਹਿਲਾਂ ਹੀ, ਕਹਿ ਕੇ ਗਈ ਹੈ ਵੀ ਮੇਰੀ ਗੱਲ ਸੁਣ। ਉਹੀ ਸੁਣਨ ਗਈ ਸੀ ਹੁਣੇ ਥੋੜੀ ਦੇਰ ਪਹਿਲਾਂ, ਤੇ ਤੂੰ ਪਤਾ ਨੀ।
1: ਓਏ ਹੋਏ, ਫਿਰ ਕੀ ਕਹਿੰਦੀ ਉਹ?
0: ਕਹਿਣਾ ਕੀ ਹੈ, ਵਿਚਾਰੀ ਨੇ ਦੁਖੀ ਆ ਹਰ ਪਾਸੋਂ। ਵੱਡੇ ਪੋਤਰੇ ਦਾ ਕਿਤੇ ਬਾਹਰ ਦਾ ਕੰਮ ਬਣਦਾ। ਕੁਝ ਚਿਰ ਪਹਿਲਾਂ ਵੱਡੇ ਜਵਾਈ ਨੂੰ ਕਿਹਾ ਸੀ ਪੈਸਿਆਂ ਦੀ, ਅੱਜ ਸਵੇਰੇ ਉਹਨੇ 8 ਵਜੇ ਆਉਣਾ ਸੀ। ਸਾਰਾ ਟੱਬਰ ਉਡੀਕ ਕਰਦਾ ਸੀ ਪਰ ਆਇਆ ਹੀ ਨਹੀਂ, ਬੋੜਿਆ ਹੀ ਨਹੀਂ ਕਿਤੇ। ਉਹ ਹਾਰ ਕੇ ਉਹਨੇ ਮੈਨੂੰ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਕਿਹਾ ਪਰ ਮੈਂ ਕਿਵੇਂ ਹਾਂ ਕਰ ਦਿੰਦੀ। ਮੈਂ ਉਸਨੂੰ ਤੁਹਾਡੇ ਤੋਂ ਪੁੱਛਣ ਦਾ ਬਹਾਨਾ ਕਰਕੇ ਟਰਕਾ ਦਿੱਤਾ। ਹਾਏ ਹਾਏ, ਮੈਂ ਵੀ ਗੱਲਾਂ 'ਚ ਪੈ ਗਈ ਹਾਂ। ਪਹਿਲਾਂ ਰੋਟੀ ਤਾਂ ਦੇ ਲਵਾਂ, ਭੁੱਖ ਲੱਗੀ ਹੋਣੀ ਹੈ ਤੁਹਾਨੂੰ।
1: ਮੇਰਾ ਢਿੱਡ ਤਾਂ ਤੇਰੀਆਂ ਗੱਲਾਂ ਬਾਤਾਂ ਨਾਲ ਹੀ ਭਰ ਗਿਆ, ਅਤੇ ਰੋਟੀਆਂ ਲਈ ਹੁਣ ਥਾਂ ਕਿੱਥੇ ਰਹਿ ਗਈ ਹੈ? ਨਾਲੇ ਕਵੇਲਾ ਹੋ ਗਿਆ, ਕਾਮੇ ਉਡੀਕਦੇ ਹੋਣੇ ਮੈਨੂੰ। ਤੂੰ ਇਉਂ ਕਰ, ਉਹਨਾਂ ਦੀ ਰੋਟੀ ਦੇ ਨਾਲ ਹੀ ਮੇਰੇ ਵੀ 2 ਫੁਲਕੇ ਬਣਦੇ। ਉਹ ਕੀ ਗੱਲ ਹੈ ਕਾਕਾ, ਉਹ ਹਲੇ ਇੱਥੇ ਹੀ ਖੜ੍ਹੇ ਹੋ? ਉਹ ਪੜ੍ਹਨ ਦੀ ਸਲਾਹ ਨਹੀਂ ਅੱਜ? ਕੋਈ ਮੌਜ ਮਸਤੀ ਕਰਨ ਦਾ ਇਰਾਦਾ ਤਾਂ ਨਹੀਂ ਅੱਜ? ਹੈਂ, ਉੱਧਰ ਵੀ ਸਵਾਰੀਆਂ ਖੜੀਆਂ, ਇੱਧਰ ਵੀ ਸਵਾਰੀਆਂ ਖੜੀਆਂ। ਉਹ ਕੀ ਗੱਲ ਹੈ ਬਈ?
2: ਉਹ ਗੱਲ ਤੇ ਕੋਈ ਵੀ ਨਹੀਂ ਚਾਚਾ ਜੀ।
1: ਹਾਂ
2: ਬਈ, ਜਿਹੜੀ ਬੱਸ ਅੱਗੇ 8:30 ਆਉਂਦੀ ਸੀ ਅੱਜ ਉਹ ਆਈ ਨਹੀਂ, ਇਸੇ ਕਰਕੇ ਇੱਥੇ ਰੌਣਕ ਮੇਲਾ ਲੱਗਿਆ। ਵੀਰੇ ਹਰਨਾਮ ਦੀ ਅੱਜ ਇੰਟਰਵਿਊ ਹੈ, ਇਹ ਤਾਂ ਸਗੋਂ ਬਾਹਲਾ ਹੀ ਲੇਟ ਹੋ ਗਿਆ। ਪਤਾ ਨਹੀਂ ਅੱਜ ਬੱਸ ਨੂੰ ਕੀ ਹੋ ਗਿਆ।
1: ਉਹ ਪੁੱਤਰ, ਕਿਹੜੀ ਬੱਸ ਦੀ ਗੱਲ ਕਰਦੇ ਹੋ? ਉਹ 4257 ਨੰਬਰ ਗਾਲੀ? ਓਏ, ਉਹ ਤਾਂ ਸਾਡੀ ਪੈਲੀ ਨਾਲ ਲੱਗਦੀ ਸੜਕ ਤੇ ਸਵੇਰ ਦੀ ਖੜੀ ਆ ਬਈ, ਮਸ਼ੀਨਰੀ ਹੈ ਦੋਸਤੋ, ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ। ਨਾਲੇ ਉਸ ਨੂੰ ਕਿਹੜਾ ਪਤਾ ਕਿ ਉਸਦਾ ਸਵਾਗਤ ਕਰਨ ਲਈ ਇੱਥੇ ਲੋਕ ਖੜੇ ਆ। ਅੱਛਾ ਬਈ, ਚੱਲ ਸੁਰੈਣ ਸਿਆਂ, ਤੂੰ ਵੀ ਚੱਲ ਭਾਈ ਆਪਣੇ ਰਾਹ ਲੈ।
3: ਸਰਦਾਰ ਜੀ, ਤੁਸੀਂ ਆ ਗਏ ਹੋ। ਸੌ ਰੱਬ ਦੀ, ਸਵੇਰ ਦਾ ਕੁਝ ਨਹੀਂ ਜੇ ਖਾਧਾ। ਉਹ ਖਾਣ ਨੂੰ ਕੁਝ ਲਿਆਏ ਹੋ ਕਿ ਨਹੀਂ? ਬੜਾ ਕੰਮ ਕਰਨ ਵਾਲਾ ਜੇ ਅਜੇ ਆਏ, ਡਿਸਕਾਂ ਨਾਲ ਦੋਹਰੀ ਵਾਈ ਵੀ ਕਰਨੀ ਹੈ। ਹਾਂ ਪਰ ਸਰਦਾਰ ਜੀ, ਤੁਸੀਂ ਇੰਨੀ ਦੇਰ ਕਿਉਂ ਲਾਤੀ ਹੈ?
1: ਇਸ ਪੁੱਤਰਾ, ਤੂੰ ਦੇਰੀ ਦੀ ਗੱਲ ਕਰਦਾ? ਉਹ ਮੈਂ ਤਾਂ ਕਾਹਲੀ ਕਾਹਲੀ ਵਿੱਚ ਆਪ ਵੀ ਰੋਟੀ ਨਹੀਂ ਖਾਧੀ। ਆ ਲੈ ਫੜ ਰੋਟੀਆਂ। ਰਾਮੂ, ਤੂੰ ਦਾਲ ਵਾਲਾ ਡੱਬਾ ਫੜ ਬਈ, ਚੱਲ ਡੋਲ ਚੱਕ। ਲਕਸ਼ਮਣ, ਉਹ ਸਾਨੀ, ਓਏ ਤੂੰ ਵੀ ਆ ਜਾ। ਆ ਲੈ ਰੋਟੀਆਂ, ਲਓ ਵੀ ਖਾ ਲਓ। ਪਹਿਲੋਂ ਖਾ ਲਓ, ਆ ਕੇ ਕੰਮ ਬਾਅਦ ਵਿੱਚ।
4: ਬਸ ਇੱਕ ਗਾਈ ਤਾਂ ਵੱਟ ਰਹਿ ਗਈ ਆ ਪਾਉਣ ਵਾਲੀ, ਮੈਂ ਪਾ ਕੇ ਤਾਂ ਜਲਦੀ ਤੁਰਿਆ ਆਉਣਾ ਵਾਂ। ਤੁਸੀਂ ਖਾਣਾ ਸ਼ੁਰੂ ਕਰੋ ਨਾ, ਮੇਰੀ ਕਾ ਤੁਹਾਡੀ ਕਰਦੇ ਹੋ। ਮੈਂ ਹੁਣੇ ਤੁਰਿਆ ਆਉਣਾ ਵੱਟ ਪਾ ਕੇ। ਨਾਲੇ ਤੁਸੀਂ 2 ਰੋਟੀਆਂ ਖਾ ਕੇ ਬਸ ਕਰ ਦਿੱਤੀ ਆ।
1: ਓਏ ਰਾਮੂ ਕਾਕਾ, ਮੇਰਾ ਢਿੱਡ ਤਾਂ ਹੋਰ ਰੋਟੀਆਂ ਪਾਉਣ ਨੂੰ ਜਗ੍ਹਾ ਨਹੀਂ ਦਿੰਦਾ। ਮੈਂ ਇੱਥੋਂ ਜਾ ਕੇ ਤਿਆਰ ਹੋਣਾ ਅਤੇ ਫਿਰ ਤਿਆਰ ਹੋ ਕੇ ਸਿਮਲੇ ਦੇ ਸਹੁਰੇ ਜਾਣਾ। ਵਿਚਾਰੀ 2 ਮਹੀਨੇ ਪਹਿਲਾਂ ਆਈ ਸੀ ਅਤੇ ਮੈਨੂੰ 15 ਦਿਨਾਂ ਬਾਅਦ ਮਿਲਣ ਆਉਣ ਲਈ ਕਹਿ ਕੇ ਚਲੀ ਗਈ, ਕੰਮ ਕਾਜ ਦੇ ਵਿੱਚ, ਇਹ ਧੰਦਿਆਂ ਦੇ ਵਿੱਚ ਮੇਥੋਂ। ਖੈਰ, ਜੋ ਉਸ ਵਾਹਿਗੁਰੂ ਦੀ ਇੱਛਾ। ਤੁਸੀਂ ਮੇਰੇ ਮਗਰੋਂ ਕਿਤੇ ਵਿਸਲੇ ਨਾ ਹੋਈਓ, ਸੁਣਿਆ? ਹਾਂ, ਖਿਆਲ ਨਾਲ ਕੰਮ ਕਰੀਓ। ਆ ਖੂਹ ਦੇ ਖੱਬੇ ਪਾਸੇ 4 ਕਨਾਲ ਬਾਜਰਾ ਬੀਜ ਦਈਓ। ਹਾਂ, ਨਾਲੇ ਹਾਂ, ਡੰਗਰ ਬੱਛੇ ਦਾ ਪੂਰਾ ਖਿਆਲ ਰੱਖੀਓ।
4: ਮੈਂ ਨਾ ਫਿਕਰ ਨਾ ਕਰੋ ਜੀ,
1: ਤਾਰਾਂ ਵੇਲੇ ਸਿਰ ਕੱਢ ਕੇ ਦੁੱਧ ਘਰ ਪਹੁੰਚਾ ਦਿਆ ਕਰੀਓ।
4: ਅੱਛਾ,
1: ਇਹ ਸਭ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਕਿ ਅੱਜ ਮੈਂ ਜਾ ਕੇ ਪਰਸੋਂ ਵਾਪਸ ਮੁੜਨਾ। ਉਹ ਝੋਨਾ ਲਵਾਈ ਦੇ ਦਿਨ ਫਿਰ ਪਤਾ ਨਹੀਂ ਜਾਣਾ ਹੋਵੇ ਕਿ ਨਾ ਜਾਣਾ ਹੋਵੇ।
4: ਨਹੀਂ ਨਹੀਂ, ਫਿਕਰ ਨਾ ਕਰੋ ਤੁਸੀਂ, ਅਸੀਂ ਹੈਗੇ ਮਗਰ।
1: ਸ਼ਾਬਾਸ਼, ਤੁਹਾਡੇ ਲਈ ਖੁਸ਼ਖਬਰੀ ਦੀ ਗੱਲ ਹੈ। ਮੇਰਾ ਪੁੱਤਰ ਮਿੰਦਰ ਖੇਤੀਬਾੜੀ ਦੀ ਪੜ੍ਹਾਈ ਖਤਮ ਕਰਕੇ ਪਰਸੋਂ ਸ਼ਾਮ ਨੂੰ ਘਰ ਆ ਰਿਹਾ। ਉਹ ਤੁਹਾਡੇ ਨਾਲ ਕੰਮ ਕਾਜ ਦੇ ਵਿੱਚ ਹੱਥ ਵਟਾਊ, ਔਰ ਨਾਲੇ ਦੇਖੋ ਮੇਰੀਆਂ ਉਡੀਕਾਂ ਦੇ ਪਲ ਵੀ ਖਤਮ ਹੋਣਗੇ। ਉਹ ਸਾਰੇ ਕਹਿੰਦੇ ਨਾ ਕਿ ਜ਼ਿੰਮੇਵਾਰੀ ਹੁਣ ਚੁੱਕ ਲਊਗਾ, ਉਹ ਕਹਿੰਦੇ ਆ ਕਿ 1 ਇਕੱਲਾ 2 11। ਅੱਛਾ ਵੀ ਸੁਣੋ ਰਾਮੂ, ਸਾਰੇ ਕੰਮ ਕਾਜ ਵੱਲ ਧਿਆਨ ਦੇਣਾ।
3: ਮੈਂ ਕਿਹਾ ਸਰਦਾਰ ਜੀ, ਤੁਸੀਂ ਫਿਕਰ ਕਿਉਂ ਕਰਦੇ ਹੋ?
4: ਅਸੀਂ ਅਸੀਂ ਆਏ ਹਾਂ।
1: ਸ਼ਾਬਾਸ਼, ਖੁਸ਼ ਰਹੋ।
4: ਐਵੇਂ ਨਾ ਫਿਕਰ ਕਰਿਆ ਕਰੋ ਕਿਸੇ ਗੱਲ ਦਾ।

0: ਤੁਸੀਂ ਆ ਗਏ ਜੀ? ਸਿਮਰਨ ਦਾ ਹੁਣੇ ਫੋਨ ਆਇਆ ਸੀ, ਪੁੱਛਦੀ ਸੀ ਦਾਰਜੀ ਕਿੰਨੇ ਵਜੇ ਤੁਰਨਗੇ। ਮੈਂ ਕਿਹਾ ਪੁੱਤਰ ਤੇਰੇ ਦਾਰਜੀ ਤਾਂ ਹਲੇ ਘਰ ਵੀ ਨਹੀਂ ਆਏ, ਤੈਨੂੰ ਕਿੰਨੇ ਵਜੇ ਦੱਸਾਂ? ਜਦੋਂ ਵੀ ਆਏ ਮੈਂ ਛੇਤੀ ਤੋਂ ਛੇਤੀ ਭੇਜ ਦਿਆਂਗੀ। ਵਿਚਾਰੀ ਇੰਨੇ 'ਚ ਹੀ ਖੁਸ਼ ਹੋ ਗਈ। ਨਾਲੇ ਹਾਂ, ਕਰਤਾਰੋ ਪੰਚਣੀ ਤੀਜੀ ਵਾਰੀ ਆ ਗਈ ਹੈ, ਕੋਈ ਉਹਦਾ ਹੀਲਾ ਵਸੀਲਾ ਕਰ ਦਈਏ। ਤੁਸੀਂ ਦੱਸੋ, ਵਾਰ ਵਾਰ ਵਿਹੜਾ ਪਟਾਉਣਾ ਚੰਗਾ ਨਹੀਂ ਲੱਗਦਾ, ਲੋਕੀ ਕੀ ਆਖਣਗੇ?
1: ਹੋਏ ਹੋਏ, ਜਿਸ ਨੂੰ ਜ਼ਰੂਰਤ ਹੋਵੇ ਉਸਨੇ ਹੱਥ ਪੈਰ ਤਾਂ ਮਾਰਨੇ ਹੁੰਦੇ ਨੇ।
0: ਹਾਂ, ਠੀਕ ਹੈ।
1: ਬਚਨ ਕੋਰੇ, ਆਪਾਂ ਇੱਦਾਂ ਕਰਦੇ ਹਾਂ, ਪੰਚਣੀ ਜਿੰਨੇ ਪੈਸੇ ਮੰਗਦੀ ਹੈ ਓਨੇ ਤਾਂ ਅਸੀਂ ਨਹੀਂ ਦੇ ਸਕਦੇ।
0: ਹਾਂ, ਇਹ ਤਾਂ ਹੈ,
1: ਪਰ ਜਿੰਨੇ ਸਾਥੋਂ ਜੁੜਦੇ ਹੈ ਓਨੇ ਤਾਂ ਜ਼ਰੂਰ ਦਈਏ ਨਾ।
0: ਚਲੋ ਠੀਕ ਹੈ,
1: ਸਾਨੂੰ ਉਸਦੇ ਗੇੜਿਆਂ ਦਾ ਮੁੱਲ ਤਾਂ ਵੀ ਉਤਾਰਨਾ ਹੀ ਹੋਇਆ ਨਾ।
0: ਹਾਂ ਬਈ,
1: ਆਖਿਰ ਪੰਚਣੀ ਹੈ ਪਿੰਡ ਦੀ।
0: ਆਹੋ ਜੀ,
1: ਨਾਲੇ ਮੁੰਡਾ ਬਾਹਰ ਜਾਣ ਪਿੱਛੋਂ ਆਪ ਮੋੜ ਦੂ।
0: ਆਹੋ,
1: ਉਹ ਭਾਗਵਾਨ ਨੇ ਗੁਆਂਢੀ ਗੁਆਂਢ ਦੇ ਕੰਮ ਨਾ ਆਇਆ ਤਾਂ ਕੀ ਫਾਇਦਾ?
0: ਬਿਲਕੁਲ ਠੀਕ ਹੈ ਕਹਿੰਦੇ,
1: ਸਿਆਣਿਆਂ ਕਿਹਾ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ।
0: ਹਾਂਜੀ,
1: ਆਪਾਂ ਪੰਚਣੀ ਦੀ ਮਦਦ ਜ਼ਰੂਰ ਕਰਨੀ ਹੈ। ਚੰਗਾ ਬਈ, ਮੈਂ ਹੁਣ ਚੱਲਦਾ।
0: ਲੈ, ਤੁਸੀਂ ਤਾਂ ਗੱਲੀ ਬਾਤੀ ਤਿਆਰ ਹੋ ਗਏ, ਜਨਾਨੀਆਂ ਤਿਆਰ ਹੋਣ ਲੱਗੀਆਂ। ਚਲੋ ਛੱਡੋ, ਤੁਸੀਂ ਛੇਤੀ ਕਰੋ, ਆਪ ਗੱਲਾਂ ਬਾਤਾਂ 'ਚ ਦੇਰ ਨਾ ਹੋ ਜਾਏ। ਮੈਂ ਤਾਂ ਕਹਿੰਦੀ ਹਾਂ ਤੁਸੀਂ ਸਾਈਕਲ ਲੈ ਜਾਓ, ਮਰਜ਼ੀ ਨਾਲ ਰੁਕ ਗਏ ਮਰਜ਼ੀ ਨਾਲ ਤੁਰ ਪਏ, ਪਰ ਰਹਿਣ ਹੀ ਦਿਓ, ਕਿਤੇ ਖਰਾਬ ਹੋ ਗਈ ਤਾਂ ਐਵੇਂ ਘਸੀਟੀ ਫਿਰੋਂਗੇ। ਚਲੋ ਚਲੋ, ਪਤਾ ਨਹੀਂ ਦੇਰ ਨਾ ਹੋ ਜਾਏ। ਚਲੋ,

0: ਓਏ ਸਰਿਆਨ ਸਿਆ ਕਿੱਧਰ ਦੀ ਤਿਆਰੀ ਬਈ?
1: ਹਾਂ
0: ਹੁਣ ਤਾਂ ਸੂਰਜ ਵੀ ਛਿਪਣ ਕੰਡੇ ਆ ਤੇ ਕੋਈ ਖਾਸ ਗੱਲ ਜ਼ਰੂਰ ਆ। ਤੁਰਲੇ ਵਾਲੀ ਪੱਗ, ਤੇੜ ਚਾਦਰਾ, ਤਿੱਲੇ ਵਾਲੀ ਜੁੱਤੀ, ਓਏ ਕਿਤੇ ਮੁੰਡੇ ਦਾ ਚੋਰੀ ਚੋਰੀ ਠਾਕਾ ਤਾਂ ਨਹੀਂ ਕਰਨ ਚੱਲਿਆ?
1: ਨਹੀਂ ਨੰਬਰਦਾਰਾ, ਨਹੀਂ ਭਾਈ ਇਹੋ ਜਿਹੀ ਕੋਈ ਗੱਲ ਨਹੀਂ। ਅਸਲ ਵਿੱਚ ਮੈਂ ਕੁੜਮਾਂ ਦੇ ਚੱਲਿਆ।
0: ਅੱਛਾ,
1: ਆਪਣੀ ਧੀ ਸਿਮਰਨ ਨੂੰ ਮਿਲਣ। ਵਿਚਾਰੀ 2 ਮਹੀਨੇ ਪਹਿਲਾਂ ਮੈਨੂੰ ਮਿਲਣ ਆਉਣ ਵਾਸਤੇ ਕਹਿ ਗਈ ਸੀਗੀ, ਪਰ ਤੂੰ ਜਾਣਦਾ ਕੰਮਾਂ ਕਾਰਾਂ ਵਿੱਚ ਮੇਰੇ ਤੋਂ ਹੀ ਜਾ ਨਹੀਂ ਹੋਇਆ। ਵਿਚਾਰੀ ਉਡੀਕ ਰਹੀ ਹੋਣੀ ਆ।
0: ਸਰੈਣਿਆ, ਮੈਂ ਤਾਂ ਸੁਣਿਆ ਕਿ ਤੇਰੀ ਧੀ ਇੱਕ ਅਮੀਰ ਘਰ ਵਿੱਚ ਵਿਆਹੀ ਗਈ ਹੈ, ਖੂਬ ਧਨ ਦੌਲਤ ਦੇ ਮਾਲਕ ਨੇ, ਜ਼ਮੀਨ ਜ਼ਾਇਦਾਦ ਵੀ ਬਥੇਰੀ ਹੈ। ਸੁਣਿਆ 2 ਮੁੰਡੇ ਬਾਹਰ ਪੱਕੇ ਗਏ ਹੋਏ ਨੇ। ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਹੈ ਕਿ ਉਹਨਾਂ ਦੀਆਂ ਬੱਸਾਂ ਵੀ ਚੱਲਦੀਆਂ ਨੇ।
1: ਹਾਂ ਲੰਬੜਦਾਰਾ, ਬਿਲਕੁਲ ਸੱਚ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੀ ਧੀ ਸਿਮਰਨ ਦੇ ਸਹੁਰੇ ਧਨਾੜ ਨੇ, ਬੱਸਾਂ ਵੀ ਚੱਲਦੀਆਂ, ਸਭ ਕੁਛ ਹੈ, ਪਰ
0: ਸੁਣਿਆ ਪਰ ਕੀ?
1: ਪਰ ਮੇਰੀ ਧੀ ਦੀਆਂ ਨਹੀਂ ਚੱਲਦੀਆਂ। ਮੇਰੀ ਧੀ ਦੀ ਉਸ ਘਰ ਵਿੱਚ ਕੋਈ ਪੁੱਛਗਿੱਛ ਨਹੀਂ। ਹਾਂ 16 ਸਾਲ ਹੋ ਗਏ ਮੇਰੇ ਜਵਾਈ ਗੁਰਮੁਖ ਨੂੰ ਬਾਹਰ ਗਿਆ, ਪਰ ਇੰਨੇ ਲੰਮੇ ਅਰਸੇ ਵਿੱਚ ਇੱਕ ਵਾਰ ਵੀ ਘਰ ਨਹੀਂ ਵੜਿਆ ਅਤੇ ਨਾ ਹੀ ਕੋਈ ਚਿੱਠੀ ਪੱਤਰ। ਚਲੋ ਜੋ ਵਾਹਿਗੁਰੂ ਦੀ ਮਰਜ਼ੀ। ਅੱਛਾ ਬਈ ਲੰਬੜਦਾਰ, ਮੈਂ ਚੱਲ ਪਿਆ। ਵਾਹਿਗੁਰੂ।

0: ਬਾਪੂ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ। ਜਿਉਂ ਦੀ ਬਸਦੀ ਰਹਿ ਧੀਏ, ਰੱਬ ਤੈਨੂੰ ਜ਼ਿੰਦਗੀ ਦਾ ਹਰ ਸੁੱਖ ਬਖਸ਼ੇ। ਬੁੜ ਸੁਆਗਨ ਹੋਵੇ। ਇਹ ਪਾਲੀ ਧੀ ਕਿੱਧਰੇ ਬੈਠੇ, ਨਜ਼ਰ ਨਹੀਂ ਆਉਂਦੀ। ਪਾਲੀ ਅੱਜ ਕੱਲ੍ਹ ਕਰਦੀ ਕੀ ਹੈ?
0: ਬਾਪੂ ਜੀ, ਪਾਲੀ ਬਾਹਰ ਦੀ ਤਿਆਰੀ ਵਿੱਚ ਹੈ। ਉਹ ਬਾਹਰ ਜਾ ਕੇ ਪੜ੍ਹਨਾ ਚਾਹੁੰਦੀ ਹੈ। ਮੈਂ ਵੀ ਕੁਝ ਨਹੀਂ ਆਖਿਆ। ਆਪਣੇ ਆਪ ਨੂੰ ਚੰਗੇਰਾ ਬਣਾਉਣਾ ਹਰ ਇੱਕ ਦਾ ਹੱਕ ਹੈ। ਨਾਲੇ ਬਾਪੂ ਜੀ, ਪਾਲੀ ਤਾਂ ਪਹਿਲਾਂ ਤੋਂ ਹੀ ਬਾਹਰ ਜਾਣ ਵਿੱਚ ਦਿਲਚਸਪੀ ਰੱਖਦੀ ਹੈ। ਸਾਰੇ ਬਾਹਰ ਹੀ ਤਾਂ ਹਨ, ਪਹੁੰਚਦਿਆਂ ਸਾਰ ਆਪੇ ਸਾਂਭ ਲੈਣਗੇ।
1: ਉਹ ਧੀਏ, ਕਿਤੇ ਇੰਜ ਨਾ ਹੋਵੇ ਇੱਕ ਦੀ ਉਡੀਕ ਕਰਦਿਆਂ ਕਰਦਿਆਂ ਦੋਵਾਂ ਦੀ ਉਡੀਕ ਕਰਨੀ ਪਵੇ। ਚੱਲ ਛੱਡ, ਜੋ ਰੱਬ ਨੂੰ ਮਨਜ਼ੂਰ। ਕਿਤੇ

0: ਇਧਰ ਨੇ ਵੀ ਪੜ੍ਹਾਈ ਪੂਰੀ ਕਰਕੇ ਸ਼ਾਮ ਨੂੰ ਘਰ ਵਾਪਸ ਆ ਜਾਣਾ।
1: ਅੱਛਾ ਜੀ,
0: ਹਾਂ
1: ਜੀ,
0: ਹੁਣ ਪਾਰ ਹੋ ਜਾਊ ਮੇਰਾ ਹੌਲਾ
1: ਜੀ। ਹਾਂ ਜੀ, ਬਿਲਕੁਲ ਬਿਲਕੁਲ ਬਾਪੂ ਜੀ,
0: ਖੇਤੀ ਵਿੱਚ ਹੱਥ ਵਟਾਓ। ਸਿਆਣਿਆ ਪੁੱਤਰ ਠੀਕ ਹੀ ਕਹਿਣਾ, ਕੱਲਾ ਇੱਕ ਤੇ ਦੋ ਗਿਆਰਾਂ
1: ਜੀ। ਬਾਪੂ ਜੀ, ਸਤਿ ਸ਼੍ਰੀ ਅਕਾਲ ਬਾਪੂ ਜੀ।
0: ਸ਼ਾਬਾਸ਼ ਪੁੱਤਰ, ਸੁਖੀ ਰਹੋ
1: ਜੀ।

0: ਤੁਸੀਂ ਆ ਗਏ ਜੀ। ਹੋਰ ਸੁਣਾਓ, ਮੇਰੀ ਲਾਡੋ ਰਾਣੀ ਦਾ ਕੀ ਹਾਲ ਹੈ? ਸਭ ਸੁੱਖ ਸ਼ਾਂਤ ਤੇ ਹੈ ਨਾ?
1: ਹਾਂ ਦਲੀਪ ਜੀ ਮਾਂ, ਸਭ ਠੀਕ ਹੈ।
0: ਹੋਰ ਪਾਲੀ ਪੁੱਤਰ ਦਾ ਕੀ ਹਾਲ ਹੈ?
1: ਬਹੁਤ ਚੰਗਾ ਹਾਲ ਹੈ ਪਾਲੀ ਪੁੱਤਰ ਦਾ। ਪਰ
0: ਕੀ ਦਲੀਪੇ ਦੇ ਬਾਪੂ?
1: ਬਚਨ ਕੌਰੇ, ਪਾਲੀ ਆਪਣੇ ਪਿਤਾ ਗੁਰਮੁਖ ਵਾਂਗ ਬਾਹਰ ਦੀ ਤਿਆਰੀ ਵਿੱਚ ਹੈ।
0: ਅੱਛਾ,
1: ਉਹ ਪਿਛਲੇ ਦਿਨੀ ਕੋਈ ਟੈਸਟ ਦੇ ਕੇ ਆਈ ਹੈ, ਬਸ ਨਤੀਜੇ ਦੀ ਉਡੀਕ ਵਿੱਚ ਹੈ। ਨਤੀਜਾ ਆਉਣ ਤੇ ਬਾਹਰ ਪੜ੍ਹਾਈ ਲਈ ਚਲੀ ਜਾਊਗੀ।
0: ਪਰ ਕਿਉਂ?
1: ਬਸ ਪਿੱਛੇ ਰਹਿ ਜਾਊਗੀ ਸਿਮਰਨ, ਵਿਚਾਰੀ ਇਕੱਲੀ ਆਪੇ ਪਲ ਪਲ ਉਡੀਕ ਕਰਦੀ ਰਹੇਗੀ।
0: ਪਤਾ ਨਹੀਂ ਮੇਰੀ ਧੀ ਦੇ ਲੇਖਾਂ ਵਿੱਚ ਕੀ ਲਿਖ ਦਿੱਤਾ ਰੱਬ ਨੇ, ਉਡੀਕ ਹੀ ਉਡੀਕ।

0: ਕਿੰਨੀ ਵਧੀਆ ਹਵਾ ਵਗਦੀ ਬਈ ਸ਼ਾਬਾਸ਼ੀ,
1: ਵਾਕਈ
0: ਤਾਜ਼ੀ ਹਵਾ ਦਾ ਮਜ਼ਾ ਹੀ ਹੋਰ ਹੈ।
1: ਬਿਲਕੁਲ ਬਾਪੂ ਜੀ ਬਿਲਕੁਲ।
0: ਪੁੱਤਰਾ ਤੇਰੀ ਪੜ੍ਹਾਈ ਤਾਂ ਹੋ ਗਈ ਪੁੱਤ ਹੁਣ ਖਤਮ
1: ਜੀ,
0: ਮੈਂ ਚਾਹੁੰਦਾ ਕਿ ਹੁਣ ਤੂੰ ਆਪਣੀ ਖੇਤੀ ਵਿੱਚ ਧਿਆਨ ਦੇ, ਇਸ ਨਾਲ ਮੇਰਾ ਭਾਰ ਵੀ ਹੌਲਾ ਹੋ ਜਾਊ ਪੁੱਤਰ।
1: ਜੀ ਠੀਕ ਕਹਿੰਦੇ ਬਾਪੂ ਜੀ।

0: ਪਰ ਕੀ ਪੁੱਛ ਰਿਹਾ?
1: ਪਰ ਬਾਪੂ ਜੀ, ਅਸਲ 'ਚ ਮੈਂ ਸੋਚ ਰਿਹਾ ਸੀ ਕਿ ਮੈਂ ਬਾਪੂ ਜੀ ਮੈਂ ਪੜ੍ਹਨ ਲਈ ਵਿਦੇਸ਼ ਜਾਣਾ ਚਾਹੁੰਦਾ।
0: ਅਜੇ ਤੇਰੀ ਪੜ੍ਹਾਈ ਖਤਮ ਨਹੀਂ ਹੋਈ?
1: ਪੜ੍ਹਾਈ ਤਾਂ ਖਤਮ ਹੈ ਬਾਪੂ ਜੀ, ਪਰ ਅਸਲ 'ਚ ਮੈਂ ਵਿਦੇਸ਼ ਜਾ ਕੇ ਪੈਸਟੀਸਾਈਡ 'ਚ PhD ਕਰਨਾ ਚਾਹੁੰਦਾ।
0: ਹੁਣ ਉਹ ਇਹ ਪੈਸਟੀਸਾਈਡ ਸਾਈਡ ਕੀ ਹੁੰਦੀ ਹੈ
1: ਬਾਪੂ ਜੀ? ਕੀਟਨਾਸ਼ਕ ਦਵਾਈਆਂ ਹੁੰਦੀਆਂ ਜਿਹੜੀਆਂ ਜੋ ਸਾਡੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦਾ ਨਾਸ਼ ਕਰਦੀਆਂ, ਉਹ ਹੁੰਦੀਆਂ ਪੈਸਟੀਸਾਈਡ।
0: ਤਾਂ ਫਿਰ ਪੁੱਤਰਾ, ਇੱਕ ਡਿਗਰੀ ਸਾਨੂੰ ਮਾਰਨ ਵਾਲੀ ਵੀ ਦਵਾਈ ਦੀ ਲੈ।
1: ਕਿੱਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ? 2 ਸਾਲ ਦੀ ਤਾਂ ਗੱਲ ਹੈ, ਤੁਸੀਂ ਐਵੇਂ
2: ਪੜ੍ਹਨ ਦਿਓ ਨਾ, ਜੇ ਮੁੰਡਾ ਅੱਗੇ ਪੜ੍ਹਨਾ ਚਾਹੁੰਦਾ ਤਾਂ।
0: ਅੱਛਾ ਮਾਲਕਾ, ਜੋ ਤੈਨੂੰ ਮਨਜ਼ੂਰ। ਪਰ ਪੁੱਤਰਾ, ਹੁਣ ਇਹ ਤਾਂ ਦੱਸ, ਜਾਣਾ ਕਦੋਂ ਹੈ?
1: ਐਕਚੁਅਲੀ ਬਾਪੂ ਜੀ, ਹੁਣ ਤੁਸੀਂ ਫਿਰ ਮੈਨੂੰ ਕਹੋਗੇ, ਪਰ ਸਾਰਾ ਬੰਦੋਬਸਤ ਹੋ ਚੁੱਕਾ। 23 ਸ਼ਾਮ ਦੀ ਫਲਾਈਟ ਹੈ ਮੇਰੀ। ਮੈਂ ਸਭ ਅਰੇਂਜਮੈਂਟ ਕਰ ਲਿਆ, ਮੈਨੂੰ ਕੁਛ ਨਹੀਂ ਚਾਹੀਦਾ, ਬਸ ਤੁਸੀਂ ਹੱਸਦੇ ਚਿਹਰੇ ਨਾਲ ਮੈਨੂੰ ਵਿਦਾ ਕਰਨਾ ਬਸ, ਕਿਉਂਕਿ ਜੇ ਤੁਸੀਂ ਕਮਜ਼ੋਰ ਪੈ ਗਏ ਤਾਂ।
0: ਪਰ ਪੁੱਤਰਾ, ਇੱਕ ਗੱਲ ਦਾ ਖਿਆਲ ਰੱਖੀ, 2 ਸਾਲਾਂ ਬਾਅਦ ਛੇਤੀ ਵਾਪਸ ਆ ਜਾਈ, ਕਿਤੇ ਇਹ ਨਾ ਹੋਵੇ ਕਿ ਪਿੱਛੋਂ।
1: ਬਾਪੂ ਜੀ, ਕਿੱਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ? ਮੈਂ ਤੁਹਾਡਾ ਹਾਲ ਚਾਲ ਫੋਨ 'ਤੇ ਪੁੱਛਦਾ ਰਹਾਂਗਾ, ਤੁਹਾਡੇ ਤੋਂ ਸਿਵਾ ਮੇਰਾ ਇਸ ਦੁਨੀਆ 'ਤੇ
3: ਨਾ ਪੁੱਤ ਨਾ ਰੋ, ਜਵਾਨ ਪੁੱਤ ਰੋਂਦੇ ਚੰਗੇ ਨਹੀਂ ਲੱਗਦੇ, ਬਹੁਤ ਰਾਤ ਹੋ ਗਈ, ਸੌ ਜਾ ਹੁਣ।

0: ਹੋਰ ਸੁਣਾ ਵੀ ਬਚਨ ਕੋਰੇ, ਕੀ ਹਾਲ ਹੈ ਤੇਰਾ? ਭਾਅ ਜੀ ਅੱਜ ਬੜਾ ਮੂੰਹ ਲਟਕਾਈ ਬੈਠੇ ਨੇ, ਕੀ ਗੱਲ ਹੈ ਬਈ?
1: ਕੀ ਦੱਸਾਂ ਭਾਈ, ਮੁੰਡਾ ਪੜ੍ਹਨ ਗਿਆ ਸੀ ਬਾਹਰ, ਅੱਜ ਪੂਰੇ 6 ਸਾਲ ਹੋ ਗਏ ਨੇ, ਕੋਈ ਪਤਾ ਨਹੀਂ ਕਿੱਥੇ ਹੈ, ਕਿਵੇਂ ਹੈ ਅਤੇ ਕੀ ਕਰਦਾ।
0: ਭਾਅ ਜੀ ਸਾਡੇ ਜ਼ਿਮੀਦਾਰਾਂ ਦੇ ਬੱਚੇ ਬਾਹਰ ਪੜ੍ਹਨ ਤਾਂ ਚਲੇ ਜਾਂਦੇ ਨੇ, ਪਰ ਉੱਥੋਂ ਦੀ ਪੜ੍ਹਾਈ ਐਡੀ ਸੌਖੀ ਨਹੀਂ ਜਿੰਨੀ ਅਸੀਂ ਤੁਸੀਂ ਸਮਝਦੇ ਹਾਂ। ਬਾਹਰ ਪੜ੍ਹਨ ਜਾਣਾ ਤਾਂ ਇਹਨਾਂ ਦਾ ਇੱਕ ਬਹਾਨਾ ਹੈ, ਉੱਥੇ ਜਾ ਕੇ ਇਹਨਾਂ ਨੂੰ ਕਈ ਪਾਪੜ ਵੇਲਣੇ ਪੈਂਦੇ ਆ, ਇਸ ਦੌੜ ਸਦਕਾ ਇਹ ਪਿਛਲਿਆਂ ਨੂੰ ਵੀ ਭੁੱਲ ਜਾਂਦੇ ਨੇ, ਬਸ ਹੋਰ ਕੁਛ ਨਹੀਂ। ਆ ਸਾਡਾ ਛੋਟਾ ਬੱਲੀ ਕਿੰਨੇ ਪਾਪੜ ਵੇਲਣੇ ਪਏ ਉਹਨੂੰ ਬਾਹਰ ਭੇਜਣ ਲਈ, ਉਦੋਂ ਤੁਸੀਂ ਵੀ ਤਾਂ ਮਦਦ ਕੀਤੀ ਸੀ ਨਾ। ਪਹਿਲਾਂ ਤਾਂ ਉੱਥੇ ਜਾ ਕੇ ਉਸ ਨੂੰ ਕੰਮ ਧੰਦਾ ਮਿਲਿਆ ਹੀ ਨਹੀਂ, ਫਿਰ ਉਸਨੇ ਪੱਕਾ ਹੋਣ ਲਈ ਵਿਆਹ ਕਰਵਾ ਲਿਆ। 3 ਸਾਲ ਉਸ ਕੁੜੀ ਨੂੰ ਖਰਚਾ ਦਿੰਦਾ ਰਿਹਾ, ਹੁਣ 3 ਸਾਲ ਪਹਿਲਾਂ ਉਹਦਾ ਤਲਾਕ ਵੀ ਹੋ ਗਿਆ, ਅਜੇ ਵੀ ਪੱਕੇ ਪੈਰੀ ਨਹੀਂ ਹੋਇਆ। ਅਸੀਂ ਕਿੰਨਾ ਕਹਿੰਦੇ ਹਾਂ ਵਾਪਸ ਆ ਜਾ ਵਾਪਸ ਆ ਜਾ, ਪਰ ਪਤਾ ਨਹੀਂ ਉਸ ਮਿੱਟੀ ਵਿੱਚ ਕੀ ਹੈ, ਸਾਰੇ ਜਾ ਕੇ ਭੁੱਲ ਹੀ ਜਾਂਦੇ ਨੇ।
1: ਨਹੀਂ ਬਈ ਨਹੀਂ, ਮੇਰਾ ਪੁੱਤਰ ਮੈਨੂੰ ਕਦੇ ਨਹੀਂ ਭੁੱਲ ਸਕਦਾ, ਉਹ ਜ਼ਰੂਰ ਆਊਗਾ।

0: ਸਰਦਾਰ ਜੀ, ਹਾਲੇ ਦੋ ਖੱਤਿਆਂ ਦੀ ਪੇਪੜੀ ਗਿੱਲੀ ਹੋਈ ਆ ਅਤੇ ਮੋਟਰ ਪਾਣੀ ਛੱਡ ਗਈ। ਇੱਕ ਤਾਂ ਗਰਮੀ ਕਹਿਰ ਦੀ ਅਤੇ ਉੱਤੋਂ ਰੱਬ ਵੀ।
1: ਉਹ ਗੱਜਣ ਸਿਆਂ, ਮੋਟਰ ਨੇ ਵੀ

0: ਪਾਣੀ ਛੱਡਣਾ ਹੀ ਹੈ। ਅਯੋ ਵਿਚਾਰੀ ਪਾਣੀ ਕਿੱਥੋਂ ਲਿਆਵੇ, ਧਰਤੀ ਹੇਠ ਤਾਂ ਅੱਗੇ ਹੀ ਪਾਣੀ ਬਹੁਤ ਹੇਠਾਂ ਚਲਾ ਗਿਆ, ਔਰ ਨਾਲੇ ਇੱਕ ਮੋਟਰ 10 ਕਿੱਲਿਆਂ ਦਾ ਕੀ ਕਰੇ, ਪਹਿਲਾਂ ਝੋਨਾ ਲਵਾ ਤਾ ਤੇ ਹੁਣ ਮਾੜਾ ਮੋਟਾ।
1: ਸਰਦਾਰ ਜੀ ਹੁਣ ਤਾਂ ਮੌਨਸੂਨ ਤੇ ਅੱਖਾਂ ਨੇ ਸਭ ਦੀਆਂ, ਅੱਜ ਕੱਲ੍ਹ 'ਚ ਮੀਂਹ ਆ ਜਾਵੇ ਤਾਂ ਵਧੀਆ, ਨਹੀਂ ਤਾਂ ਝੁਲਸਿਆ ਜਾਣਾ ਝੋਨਾ ਗਰਮੀ ਤੇ ਬਿਮਾਰੀਆਂ ਨਾਲ। ਹੋਰ ਕੀ,
2: ਐਤਕੀ ਅੱਧੀ ਫਸਲ ਝੁਲਸ ਲਈ ਗਰਮੀ ਨੇ, ਕਿਤੇ ਪਹਿਲਾਂ 9-10 ਸਾਲ ਨੂੰ ਜਲ ਥਲ ਹੋ ਜਾਂਦਾ ਸੀ।
1: ਆ ਲੈ ਫੜ ਚਾਚੀ ਚਿੱਠੀ।
3: ਵੇ ਪੁੱਤ ਲਾਂਗਾ ਉੱਥੇ ਚਿੱਠੀ ਚਿੱਠੀ ਕਰੀ ਜਾਣਾ,
4: ਰੋਜ਼ ਮੈਨੂੰ ਪੁੱਛਦੀ ਰਹਿੰਦੀ ਸੀ ਅਖੇ ਸਾਡੇ ਪੁੱਤ ਦੀ ਕੋਈ ਚਿੱਠੀ ਨਹੀਂ ਆਈ।
5: ਉਹ ਮੇਰੇ ਮਾਲਕਾ ਇਹ ਤਾਂ ਮਹਿੰਦਰ ਪੁੱਤਰ ਦੀ ਲੱਗਦੀ ਆ। ਲੈ ਪੁੱਤ ਹੁਣੇ ਪੜ੍ਹ ਕੇ ਵੀ ਸੁਣਾ ਦੇ, ਇੱਕ ਪੁਣ ਹੋਰ ਖੱਟ ਲੈ।
4: ਲਿਆਓ ਸਰਦਾਰ ਜੀ।
5: ਸ਼ਾਬਾਸ਼,
4: ਇਹ ਕਿਹੜੀ ਗੱਲ ਆ, ਮੈਂ ਹੁਣੇ ਪੜ੍ਹ ਕੇ ਸੁਣਾਉਂਦਾ ਤੁਹਾਨੂੰ, ਨਾਲੇ ਇਸ ਚਿੱਠੀ ਦੀ ਉਡੀਕ ਤਾਂ ਮੈਨੂੰ ਬੜੇ ਲੰਮੇ ਸਮੇਂ ਤੋਂ ਸੀ, ਇਹ ਤਾਂ ਮੈਂ ਪੜ੍ਹ ਕੇ ਸੁਣਾਉਣੀ ਹਾਂ।
2: ਠੀਕ ਹੈ, ਜਿਹਦਾ ਵੱਸਦਾ ਰਹਿ।
4: ਸਤਿਕਾਰਯੋਗ ਪਿਤਾ ਜੀ ਤੇ ਮਾਤਾ ਜੀ ਪੈਰੀ ਪੈਂਦਾ ਹੈ, ਛੋਟੇ ਵੀਰ ਦਲੀਪੇ ਨੂੰ ਬਹੁਤ ਬਹੁਤ ਪਿਆਰ। ਅੱਗੇ ਸਮਾਚਾਰ ਇਹ ਹੈ,
6: ਤੁਸੀਂ ਸੋਚਦੇ ਹੋਵੋਗੇ ਕਿ ਇੰਨਾ ਚਿਰ ਮੈਂ ਚਿੱਠੀ ਕਿਉਂ ਨਹੀਂ ਲਿਖੀ। ਇੱਕ ਲੜਾਈ ਸੀ ਜਿਹੜੀ ਮੈਂ ਆਪਣੇ ਆਪ ਨਾਲ ਲੜ ਰਿਹਾ ਸੀ, ਡਰ ਸੀ ਕਿ ਕਿਤੇ ਕਮਜ਼ੋਰ ਨਾ ਪੈ ਜਾ, ਪਰ ਹੁਣ ਅਹਿਸਾਸ ਹੋ ਰਿਹਾ ਕਿ ਇਹ ਲੜਾਈ ਕਿੰਨੀ ਵਿਅਰਥ ਸੀ, ਉਸ ਜਿੱਤ ਦਾ ਕੀ ਫਾਇਦਾ ਜਿਹਦੇ 'ਚ ਮੇਰਾ ਮਨ ਹਾਰ ਜਾਵੇ। ਅਸਲੀਅਤ ਇਹ ਹੈ ਕਿ ਇੱਥੇ ਸਭ ਕੁਝ ਹੈ, ਪੜ੍ਹਾਈ ਪੂਰੀ ਹੋ ਗਈ ਹੈ, ਖੇਤੀਬਾੜੀ ਵਿਭਾਗ 'ਚ ਨੌਕਰੀ ਵੀ ਮਿਲ ਗਈ ਹੈ, ਪਰ ਫਿਰ ਵੀ ਕੁਛ ਹੈ, ਇਹ ਖਾਲੀਪਣ ਹੈ, ਇੱਕ ਖਲਾ ਹੈ ਜਿਹੜਾ ਕਦੀ ਭਰ ਨਹੀਂ ਸਕਦਾ। ਬਾਪੂ ਜੀ ਮੈਂ ਇੱਥੋਂ ਦਾ ਪੱਕਾ ਨਿਵਾਸੀ ਤਾਂ ਹਾਂ, ਪਰ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਵੀ ਹਾਂ। ਸਾਡੀ ਨੌਜਵਾਨ ਪੀੜ੍ਹੀ ਜਿਸ ਚਮਕ ਦਮਕ ਦਾ ਭਰਮ ਲੈ ਕੇ ਇੱਥੇ ਆਉਣ ਲਈ ਉਤਾਵਲੀ ਹੈ, ਉਹ ਬਹੁਤ ਬੁਰੀ ਤਰ੍ਹਾਂ ਟੁੱਟਦਾ ਇੱਥੇ ਆ ਕੇ। ਪਹਿਲਾਂ ਮੈਂ ਵਿਸ਼ਵਾਸ ਨਹੀਂ ਸੀ ਕਰਦਾ, ਪਰ ਜਦੋਂ ਮੈਂ ਪੰਜਾਬ ਦੇ ਚੰਗੇ ਘਰਾਣਿਆਂ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਇੱਥੇ ਧੱਕੇ ਖਾਂਦਿਆਂ ਵੇਖਦਾ ਤਾਂ ਮੈਨੂੰ ਯਕੀਨ ਹੋਇਆ। ਬਾਪੂ ਜੀ ਤੁਸੀਂ ਕਿਹਾ ਸੀ ਕਿ ਹੁਣ ਤੂੰ ਪੜ੍ਹਾਈ ਪੂਰੀ ਕਰ ਲਈ ਹੈ, ਮੇਰੇ ਨਾਲ ਖੇਤਾਂ 'ਚ ਹੱਥ ਵਟਾ। ਮੈਨੂੰ ਬਹੁਤ ਖੁਸ਼ੀ ਹੋ ਰਹੀ ਤੁਹਾਨੂੰ ਦੱਸਦਿਆਂ ਕਿ ਬਹੁਤ ਛੇਤੀ ਮੈਂ ਤੁਹਾਡੇ ਨਾਲ ਖੇਤਾਂ 'ਚ ਹੋਵਾਂਗਾ। ਬਾਕੀਆਂ 'ਤੇ ਮੈਨੂੰ ਪਤਾ ਨਹੀਂ, ਪਰ ਮੈਂ ਆਪਣੀ ਸੋਚ ਜ਼ਰੂਰ ਬਦਲ ਲਈ ਹੈ। ਵੀ ਜੀ ਮੈਂ ਇਸੇ ਹਫ਼ਤੇ ਹੀ ਵਾਪਸ ਆਪਣੇ ਘਰ, ਆਪਣੇ ਪੰਜਾਬ, ਆਪਣੇ ਦੇਸ਼ ਆ ਰਿਹਾ। ਮਿਹਨਤ ਲਗਨ ਨਾਲ ਨਵੇਂ ਢੰਗਾਂ ਨੂੰ ਅਪਣਾ ਕੇ ਖੇਤੀ ਕਰਾਂਗਾ ਅਤੇ ਆਪਣੇ ਦੇਸ਼ ਦੀ ਖੁਸ਼ਹਾਲੀ 'ਚ ਯੋਗਦਾਨ ਪਾਵਾਂਗਾ, ਅਤੇ ਸਭ ਤੋਂ ਵੱਡੀ ਗੱਲ ਹੈ ਤੁਹਾਡੇ ਕੋਲ ਰਵਾਂਗਾ, ਪੰਜਾਬ 'ਚ ਰਵਾਂਗਾ, ਹਿੰਦੁਸਤਾਨ 'ਚ ਰਹਾਂਗਾ। ਬਾਕੀ ਹੋਰ ਕੀ ਕਹਾਂ,
4: ਬਾਕੀ ਗੱਲਾਂ ਮਿਲ ਕੇ ਕਰਾਂਗਾ। ਤੁਹਾਡਾ ਪੁੱਤਰ,
6: ਤੁਹਾਡਾ ਪੁੱਤਰ
4: ਮਹਿੰਦਰ।
7: ਉਹ ਜਿਉਂਦਾ ਰਿਹਾ ਪੁੱਤਰਾ, ਵੇਖਿਆ ਬਚਨੋ, ਉਹ ਮੇਰੇ ਪੁੱਤਰ ਦੀ ਸੋਚ ਕਿੰਨੀ ਉਸਾਰੂ ਅਤੇ ਵੱਖਰੀ ਹੈ। ਮੈਂ ਕਿਹਾ ਸੀ ਨਾ ਕਿ ਮੇਰਾ ਪੁੱਤਰ ਜ਼ਰੂਰ ਆਊਗਾ, ਜ਼ਰੂਰ ਆਊਗਾ।
3: ਤੁਹਾਡਾ ਸਿਰ ਪੁੱਤਰ ਨਹੀਂ, ਮੇਰਾ ਵੀ ਹੈ।
4: ਅੱਛਾ ਚਾਚੀ ਮੈਂ ਹੁਣ ਚੱਲਦਾ ਵਾਂ, ਹਾਲੇ ਸਾਰੀ ਡਾਕ ਮੰਨਣੀ ਹੈ।
7: ਔਰ ਰੋਕ ਲੋ ਨਾ ਉਹ ਮੁੰਡਿਆ, ਉਹ ਮੁੰਡੇ ਦਾ ਮੂੰਹ ਮਿੱਠਾ ਕਰਾ।
3: ਮੈਂ ਹੁਣੇ ਲੱਡੂ ਲੈ ਕੇ
7: ਆਉਂਦਾ। ਹਾਂ ਵਿਚਾਰੇ ਨੇ ਤੇਰੇ ਪੁੱਤ ਦੀ ਚਿੱਠੀ ਪੜ੍ਹ ਕੇ ਸੁਣਾਈ ਹੈ।
4: ਓ ਨਹੀਂ ਸਰਦਾਰ ਜੀ, ਮੂੰਹ ਤੇ ਮਿੱਠਾ ਮੈਂ ਮਹਿੰਦਰ ਤੇ ਆਏ ਤੇ ਕਰੂੰਗਾ।
3: ਲਓ ਬਾਅਦ ਚ ਕਰ ਲਈ, ਹੁਣ ਵੀ ਕਰ ਜਾਂਦਾ।
7: ਹਾਂ ਭਾਈ ਤਾਂ ਛਗਣਾ ਦੀ ਗੱਲ ਹੈ। ਅੱਛਾ ਬਟਨ ਕੋਲੇ ਉਹ ਦੇਖ, ਅੰਦਰ ਫੋਨ ਵੱਜਦਾ ਪਿਆ, ਦੇਖਿਆ ਕੀ ਦਾ ਫੋਨ ਹੈ।
3: ਦੇਖਦੀ ਆ ਹੁਣੇ। ਹੈਲੋ ਕੌਣ ਹੈ? ਬੀਜੀ ਮੈਂ ਸਿਮਰਨ ਬੋਲਦੀ ਆ। ਸਿਮਰਨ ਧੀਏ ਹੋਰ ਸੁਣਾ, ਕੀ ਹਾਲ ਹੈ ਤੇਰਾ?
8: ਬੀਜੇ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਹੈ।
3: ਪੁੱਤਰ ਕਿਹੜੀ ਖੁਸ਼ਖਬਰੀ, ਛੇਤੀ ਦੱਸ ਹੁਣ।
8: ਬੀਜੇ ਪਾਲੀ ਦੇ ਪਿਤਾ ਜੀ ਇੰਡੀਆ ਵਾਪਸ ਆ ਰਹੇ ਨੇ।
3: ਸੱਚ ਸਿਮਰਨ ਧੀਏ?
8: ਹਾਂ ਬੀਜੇ, ਉਹਨਾਂ ਦਾ ਅੱਜ ਸਵੇਰੇ ਹੀ ਫੋਨ ਆਇਆ ਸੀ।
3: ਚੱਲ ਪੁੱਤ ਇਹ ਤਾਂ ਵਧੀਆ ਹੋਇਆ, ਬੜਾ ਸੰਤਾਪ ਹੋ ਗਿਆ ਤੂੰ, ਰੱਬ ਨੇ ਸੁਣ ਲਈ ਤੇਰੀ, ਹੁਣ ਅੰਤ ਹੋਇਆ ਤੇਰੀ ਉਡੀਕ ਦਾ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਟੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਟੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਹੀ ਜਲੰਧਰ ਕੇਂਦਰ ਹੈ। ਤੁਸੀਂ ਹੁਣ ਸੁਣ ਰਹੇ ਸੀ ਪੰਜਾਬੀ ਨਾਟਕ ਉਡੀਕ, ਔਰ ਆਹ ਹੁਣ ਲੈ ਚੱਲਦੇ ਹਾਂ ਤੁਹਾਨੂੰ ਸਾਡੇ ਦਿੱਲੀ ਕੇਂਦਰ, ਜਿੱਥੋਂ ਤੁਸੀਂ 20ਵੀਆਂ ਏਸ਼ੀਅਨ ਖੇਡਾਂ ਦੀਆਂ ਝਲਕੀਆਂ ਸੁਣ ਸਕੋਗੇ। ਬਸ ਕੁਛ ਪਲ ਦਾ ਇੰਤਜ਼ਾਰ, ਜੁੜੇ ਰਹੋ ਆਕਾਸ਼ਵਾਣੀ ਜਲੰਧਰ ਦੇ ਨਾਲ।

ਤੁਸੀਂ ਸੁਣ ਰਹੇ ਸੀ ਆਰ ਡੀ ਬਰਮਨ ਦੀ ਆਵਾਜ਼ ਦੇ ਵਿੱਚ ਇਹ ਗੀਤ, ਔਰ ਅਗਲਾ ਜਿਹੜਾ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਲਿਆ ਗਿਆ ਫਿਲਮ ਜਾਂਬਾਜ਼ 'ਚ। ਫਿਲਮ ਜਾਂਬਾਜ਼ ਦਾ ਇਹ ਗੀਤ ਹੈ, ਔਰ ਇਹ ਫਿਲਮ ਯਾਦ ਕੀਤੀ ਜਾਂਦੀ ਹੈ ਇਹਦੇ ਗੀਤ ਸੰਗੀਤ ਲਈ। ਕਲਿਆਣ ਜੀ ਆਨੰਦ ਜੀ ਨੇ ਸੰਗੀਤ ਦਿੱਤੇ ਸਨ ਇਸ ਫਿਲਮ ਦੇ ਵਿੱਚ, ਔਰ ਇੰਦੀਵਰ ਦੇ ਬੋਲ ਸਨ। ਅਤੇ ਉਹ ਫਿਰ ਸੁਣੀਏ ਸਪਨਾ ਅਵਸਥੀ ਦੀ ਆਵਾਜ਼ ਦੇ ਵਿੱਚ ਫਿਲਮ ਦਾ ਇਹ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਇਹ ਖਾਸ ਗੀਤ ਜਿਹਨੂੰ ਗਾਇਆ ਸੀ ਸਪਨਾ ਅਵਸਥੀ ਨੇ, ਫਿਲਮ ਸੀ ਜਾਂਬਾਜ਼। ਇਹਦੇ ਨਾਲ ਹੀ ਫਿਲਮ ਮਿਊਜ਼ਿਕ ਦਾ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਅਤੇ ਹੁਣ ਪੇਸ਼ੇ ਖਿਦਮਤ ਹੈ ਮੁਸ਼ਾਇਰਾ, ਜਿਹਦੇ ਵਿੱਚ ਅੱਜ ਸ਼ੋਰਾ ਹਜ਼ਰਾਤ ਨੇ ਮੁਹੰਮਦ ਮੁਅੱਜ਼ਮ ਸੈਫੀ, ਹਮਜ਼ਾ ਬਿਲਾਲ, ਮੁਹੰਮਦ ਮੁਕਰਮ ਸੈਫੀ ਅਤੇ ਡਾਕਟਰ ਸੰਦੀਪ ਕੁਮਾਰ।
1: ਦੋਸਤੋ ਆਦਾਬ, ਮੈਂ ਆਪਕਾ ਦੋਸਤ ਹਮਜ਼ਾ ਬਿਲਾਲ। ਔਰ ਦੋਸਤੋ ਮੁਝੇ ਯੇ ਬਤਾਤੇ ਹੋਏ ਬਹੁਤ ਖੁਸ਼ੀ, ਬਹੁਤ ਮਸਰਤ ਹੋ ਰਹੀ ਹੈ ਕਿ ਹਮਾਰੀ ਦੋ ਐਸੀ ਰਵਾਇਤੇ, ਐਸੀ ਧਰੋਹਰ ਹੈ ਜਿਨਮੇ ਸੇ ਏਕ ਹੈ ਮੁਸ਼ਾਇਰਾ ਔਰ ਦੂਸਰਾ ਹੈ ਰੇਡੀਓ। ਔਰ ਇਤਫਾਕਨ ਆਜ ਇਨ ਦੋਨੋਂ ਕਾ ਏਕ ਸੰਗਮ ਹਮੇ ਦੇਖਨੇ ਕੋ ਮਿਲ ਰਹਾ ਹੈ। ਹਮਾਰੀ ਖੁਸ਼ਨਸੀਬੀ ਹੈ ਕਿ ਹਮ ਆਲ ਇੰਡੀਆ ਰੇਡੀਓ ਜਲੰਧਰ ਪਰ ਮੌਜੂਦ ਹੈ ਔਰ ਯਹਾਂ ਪਰ ਏਕ ਖੂਬਸੂਰਤ ਸ਼ੇਰੀ ਨਸ਼ਿਸ਼ਤ ਕਾ ਇਨਕਾਦ ਕੀਆ ਗਿਆ ਹੈ। ਦੋਸਤੋ ਅਹਿਮਦ ਕਮਾਲ ਪਰਵਾਜ਼ੀ ਨੇ ਕਹਾ ਥਾ ਕਿ ਜ਼ਖਮੋ ਕੋ ਖੁਲਾ ਰੱਖਨੇ ਕੀ ਆਦਤ ਹੈ ਹਮਾਰੀ, ਜ਼ਖਮੋ ਕੋ ਖੁਲਾ ਰੱਖਨੇ ਕੀ ਆਦਤ ਹੈ ਹਮਾਰੀ, ਨਮਕੀਨ ਕੋਈ ਬਸ ਮੇ ਸਵਾਰੀ ਤੋ ਨਹੀਂ ਹੈ, ਨਾਯਾਬ ਕੋਈ ਚੀਜ਼ ਗੁਜ਼ਰਤੀ ਹੈ ਤੋ ਹਮ ਲੋਕ ਯੇ ਸੋਚਨੇ ਲਗਤੇ ਹੈ ਹਮਾਰੀ ਤੋ ਨਹੀਂ ਹੈ। ਦੋਸਤੋ ਇਸ ਸ਼ੇਰ ਨਸ਼ਿਸ਼ਤ ਕਾ ਇਨਕਾਦ ਕਰਤੇ ਹੈ, ਸ਼ੁਰੂਆਤ ਕਰਤੇ ਹੈ ਸ਼ੁਜਾ ਖਾਵਰ ਕੇ ਸ਼ੇਰ ਕੇ ਸਾਥ ਕਿ ਖੁਦਾ ਨੇ ਚਾਹਾ ਤੋ ਸਬ ਇੰਤਜ਼ਾਮ ਕਰ ਦੇਂਗੇ, ਖੁਦਾ ਨੇ ਚਾਹਾ ਤੋ ਸਬ ਇੰਤਜ਼ਾਮ ਕਰ ਦੇਂਗੇ, ਗਜ਼ਲ ਪੇ ਆਏ ਤੋ ਮਤਲੇ ਮੇ ਕਾਮ ਕਰ ਦੇਂਗੇ। ਦੋਸਤੋ ਮੈਂ ਆਵਾਜ਼ ਦੇ ਰਹਾ ਹੂੰ ਮਲੇਰਕੋਟਲਾ ਸੇ ਤਸ਼ਰੀਫ ਲਾਏ ਡਾਕਟਰ ਸੰਦੀਪ ਕੁਮਾਰ ਸਾਹਿਬ ਕੋ।
2: ਥੈਂਕ ਯੂ ਬਿਲਾਲ ਸਾਹਿਬ। ਪੇਸ਼ ਹੈ ਇੱਕ ਗਜ਼ਲ ਕਾ ਮਤਲਬ, ਨਜ਼ਰ ਸੇ ਨਜ਼ਰ ਕੀ ਅਗਰ ਬਾਤ ਹੋਗੀ,
3: ਨਜ਼ਰ ਸੇ ਨਜ਼ਰ ਕੀ

ਸੀਐਸਬੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਔਰ ਸ਼ੁਰੂ ਕਰਨ ਜਾ ਰਹੇ ਹਾਂ ਪ੍ਰੋਗਰਾਮ ਸੌਗਾਤ। ਕੀ ਹਾਲ ਚਾਲ ਹੈ ਸਰੋਤਿਓ, ਤੁਹਾਡਾ ਦੋਸਤ ਗੌਰਵ ਤੁਹਾਡੇ ਨਾਲ ਹੈ ਅਤੇ ਇੱਕ ਵਾਰੀ ਫਿਰ ਕਰਨ ਜਾ ਰਹੇ ਹਾਂ ਗੀਤਾਂ ਦੀ ਲੜੀ, ਗੀਤਾਂ ਦੀ ਬਰਸਾਤ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੌਗਾਤ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਗੌਰਵ ਦੀ ਪਿਆਰ ਭਰੀ ਨਮਸਕਾਰ। ਤੋ ਸਰੋਤਿਓ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਮਨ ਪਸੰਦੀਦਾ ਗੀਤ ਜਿਹੜਾ ਹੈ ਚਲਾਇਆ ਜਾਵੇ ਤਾਂ ਤੁਸੀਂ ਕਰਨਾ ਕੀ ਹੈ, ਬਹੁਤ ਆਸਾਨ ਜਿਹਾ ਕੰਮ ਹੈ। 0181-2342-171 ਇਸ ਨੰਬਰ 'ਤੇ ਕੌਲ ਮਿਲਾਉਣੀ ਹੈ, ਡਾਇਲ ਕਰਨਾ ਹੈ, ਜੁੜ ਜਾਣਾ ਸਾਡੇ ਨਾਲ। ਕੌਲ ਨਹੀਂ ਮਿਲਾ ਸਕਦੇ 94-655-36-077 ਇਹਦੇ 'ਤੇ ਮੈਸੇਜ ਕਰੋ ਔਰ ਜੁੜ ਜਾਓ ਸਾਡੇ ਨਾਲ। ਤੋ ਫਿਰ ਜਦੋਂ ਤੱਕ ਸਾਡੇ ਪਹਿਲੇ ਕੋਲਰ ਦੋਸਤ ਜਿਹੜੇ ਨੇ ਨਾ ਸਾਡੇ ਨਾਲ ਜੁੜਦੇ ਨੇ, ਮੈਂ ਆਵਾਜ਼ ਦੇਣ ਜਾ ਰਿਹਾ ਸਤਿੰਦਰ ਸਰਤਾਜ ਹੋਰਾਂ ਨੂੰ। ਜੇ ਹੱਸ ਕੇ ਉਹ ਬੁਲਾ ਲੈਣ ਤਾਂ ਰੁਤਬਾ ਕਦੀ ਘੱਟਦਾ ਨਹੀਂ ਹੁੰਦਾ, ਇੱਦਾਂ ਹੀ ਸਾਡੇ ਸਰੋਤੇ ਨੇ, ਕੌਲ ਲਾ ਲਓ, ਰੁਤਬਾ ਘਟੇਗਾ ਨਹੀਂ ਵਧੇਗਾ। ਅਤੇ ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼, ਪਹਿਲਾ ਗੀਤ

0: ਸਾਨੂੰ ਵੀ ਇੰਤਜ਼ਾਰ ਹੈ ਸਾਡੇ ਪਹਿਲੇ ਕਾਲਰ ਦੋਸਤ ਦਾ, ਔਰ ਉਹ ਆ ਗਏ ਨੇ, ਜੁੜ ਗਏ ਨੇ ਸਾਡੇ ਨਾਲ। ਆਓ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਔਰ ਆਪਕੋ ਸੁਣਵਾਤੇ ਹੈ ਸਈਦ ਰਾਹੀ ਕਾ ਕਲਾਮ, ਮਧੁਰਾਨੀ ਕੇ ਸੰਗੀਤ ਸੇ ਸਜਾ ਹੈ।
0: ਹਲੋ ਜੀ,
1: ਪਿਨਾਜ ਮਿਸਾਨੀ ਨੇ ਇਸ।
0: ਹਲੋ ਜੀ, ਨਮਸਕਾਰ ਜੀ, ਕੌਣ ਬੋਲ ਰਹੇ ਨੇ?
2: ਸਰਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਰਾਜੂ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ ਜੀ ਸੌਗਾਤ।
2: ਕੰਠ ਕਲੇਰ ਦਾ ਗੀਤ ਸੁਣਨਾ ਸਰ ਜੀ।
0: ਲਓ ਜੀ, ਕੰਠ ਕਲੇਰ ਦਾ ਗੀਤ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਆਪਾਂ ਐਂ ਕੱਢ ਕੇ ਰੱਖਿਆ ਹੋਇਆ ਸੀ, ਅਤੇ ਆਓ ਫਿਰ ਇਹੀ ਗੀਤ ਸੁਣਦੇ ਹਾਂ ਜਿਹੜਾ ਚੱਲ ਰਿਹਾ ਸੀ ਇੰਤਜ਼ਾਰ ਕਲੇਰ ਕੰਠ ਦਾ। ਔਰ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਫੋਨ ਲਾਉਣ ਲਈ।
2: ਧੰਨਵਾਦ ਜੀ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਤੁਹਾਡਾ ਸਾਰਿਆਂ ਦਾ ਆਪਣਾ ਸਵਾਗਤ ਸਾਡੇ ਅਗਲੇ ਕਾਲਰ ਦੋਸਤ ਜੁੜ ਗਏ ਨੇ ਸਾਡੇ ਨਾਲ ਨਮਸਕਾਰ ਜੀ ਕੌਣ ਬੋਲ ਰਹੇ ਨੇ ਹੈਲੋ ਹਾਂ ਨਮਸਕਾਰ ਜੀ ਕੌਣ ਬੋਲ ਰਹੇ ਨੇ ਤਰਸੇਮ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਵਾਗਤ ਦੇ ਵਿੱਚ ਫਿਰ ਅੱਜ ਕਿਹੜਾ ਗੀਤ ਸੁਣਨ ਦਾ ਦਿਲ ਕਰ ਰਿਹਾ ਤੁਹਾਡਾ ਕਿਹੜਾ ਗੀਤ ਸੁਣਨਾ ਜੀ ਗੁਰਦਾਸ ਮਾਨ ਲਓ ਜੀ ਗੁਰਦਾਸ ਮਾਨ ਸਾਹਿਬ ਨੂੰ ਤੁਸੀਂ ਹਾਕ ਮਾਰੀ ਹੈ ਅਤੇ ਆ ਰਹੇ ਨੇ ਗੁਰਦਾਸ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ ਲਓ ਜੀ ਗੁਰਦਾਸ ਮਾਨ ਸਾਹਿਬ ਤੱਕ ਆਇਆ ਇਹ ਗੀਤ

ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਔਰ ਵਾਰੀ ਆ ਗਈ ਹੈ ਕੁਛ ਮੈਸੇਜ ਜਿਹੜੇ ਨੇ ਉਹ ਪੜ੍ਹ ਦਈਏ ਤੋ ਬਹੁਤ ਸਾਰੇ ਮੈਸੇਜ ਆਏ ਨੇ ਔਰ 11:10 ਤੋਂ ਬਾਅਦ ਜਿਹੜੇ ਮੈਸੇਜ ਆਏ ਉਹਨਾਂ ਨੂੰ ਪੜ੍ਹਨ ਜਾ ਰਿਹਾ ਕਹਿੰਦੇ ਨੇ ਰਾਮ ਰਾਮ ਜੀ ਗੀਤ ਕੋਈ ਵੀ ਚਲਾ ਦਿਓ ਜਲਾਲਾਬਾਦ ਵੈਸਟ ਤੋਂ ਸੁਰੇਸ਼ ਕਗਨੇਜਾ ਪੂਨਮ ਵਿਸ਼ਾਲ ਦੇ ਰਿਸ਼ਾਨੀ ਅਤੇ ਨਿਮਿਤ ਆਹੂਜਾ ਬਹੁਤ ਬਹੁਤ ਧੰਨਵਾਦ ਜੀ ਬਠਿੰਡੇ ਤੋਂ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾ ਅਤੇ ਗੀਤਾ ਉਹ ਵੀ ਜੁੜ ਗਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਬਠਿੰਡੇ ਤੋਂ ਹੀ ਰਵਿੰਦਰ ਸਿੰਘ ਗਗਨਦੀਪ ਕੌਰ ਜਸਵੀਨ ਗੁਰਲੀਨ ਸਿੰਦਰ ਪਾਲ ਕਹਿੰਦੇ ਗੀਤ ਕੋਈ ਵੀ ਸੁਣਾ ਦਿਓ ਪਰ ਸ਼ਾਮਿਲ ਜ਼ਰੂਰ ਕਰ ਲੈਣਾ ਕਰਤਾ ਜੀ ਸ਼ਾਮਿਲ ਕਰ ਲਿਆ ਤੁਹਾਨੂੰ ਸਹਾਰਨਪੁਰ ਕੁਮਾਰ ਹੇੜਾ ਪਿੰਡ ਤੋਂ ਸਾਡੇ ਨਾਲ ਜੁੜੇ ਨੇ ਸੈਯਦ ਮਸਰੂਰ ਸ਼ਾਇਨਾ ਅਕਸਰ ਨਾਜ਼ੀਆ ਇਬਰਾਹਿਮ ਸੱਦਾਮ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜੀ ਆਏ ਨੂੰ ਜੀ ਦਿੱਲੀ ਮਜਨੂੰ ਦੇ ਠੇਲੇ ਤੋਂ ਕਮਲ ਮਧੂ ਸਾਗਰ ਉਮੰਗ ਆਕਾਂਕਸ਼ਾ ਗੁੜੀਆ ਅਤੇ ਇਸ਼ਤਾ ਅਰੋੜਾ ਜੀ ਆਇਆਂ ਨੂੰ ਜੀ ਅਤੇ ਪ੍ਰੇਮ ਕੁਮਾਰ ਹੇਜਾ ਕਾਂਤਾ ਰਾਣੀ ਡੈਨੀ ਜੀਤੂ ਨੀਤੂ ਜੋਤੀ ਸਜਨੀ ਇਹ ਵੀ ਜੁੜ ਗਏ ਨੇ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੈਸੇਜ ਕਰਨ ਦੇ ਲਈ ਅਤੇ ਵੜਿੰਗ ਖੇੜਾ ਤੋਂ ਸਾਡੇ ਨਾਲ ਜੁੜੇ ਨੇ ਮਿੰਟੂ ਟੋਮਸ ਪਿੰਕੀ ਲਵਲੀ ਅਤੇ ਆਰਤੀ ਅਰੋੜਾ ਉਹਨਾਂ ਨਾਲ ਮਿਲੀ ਜੁਲੀ ਫਰਮਾਇਸ਼ ਹੈ ਕਿ ਹੰਸ ਰਾਜ ਹੰਸ ਦਾ ਗਾਇਆ ਕੁੜੀਏ ਕਿਸਮਤ ਥੋੜ੍ਹੀਏ ਕੁੜੀਏ ਅਤੇ ਕੁੜੀਆਂ ਕੁੜੀਆਂ ਅਤੇ ਕੁੜੀਆਂ ਨੇ ਕੁੜੀਆਂ ਦਾ ਕੀ ਹੈ ਇਹ ਗੀਤ ਸੁਣਾ ਦਿਓ ਲਓ ਜੀ ਆਓ ਫਿਰ ਸੁਣਦੇ ਹਾਂ ਇਹ ਗੀਤ

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਔਰ ਸਾਡੇ ਅਗਲੇ ਕਾਲਰ ਦੋਸਤ ਜੁੜ ਗਏ ਨੇ ਸਾਡੇ ਨਾਲ ਆਓ ਜੀ ਉਹਨਾਂ ਨਾਲ ਰਾਬਤਾ ਕਾਇਮ ਕਰਦੇ ਹਾਂ ਨਮਸਕਾਰ ਜੀ ਕੌਣ ਬੋਲ ਰਹੇ ਨੇ ਹੈਲੋ ਜੀ ਸ਼ਰਨ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਦੇ ਵਿੱਚ
1: ਥੈਂਕ ਯੂ ਸਰ
0: ਤੋ ਫਿਰ ਸ਼ਰਨ ਜੀ ਕੀ ਹਾਲ ਚਾਲ ਨੇ ਜੀ ਹਾਂ ਬਿਲਕੁਲ ਇਹ ਕਾਫੀ ਦੇਰ ਬਾਅਦ ਗੱਲ ਹੋਈ ਔਰ ਜਦੋਂ ਕਹਿੰਦੇ ਦੇਰ ਬਾਅਦ ਗੱਲ ਹੁੰਦੀ ਹੈ ਨਾ ਤੇ ਉਦੋਂ ਗੱਲ ਕਰਨ ਦਾ ਜਿਹੜਾ ਮਜ਼ਾ ਹੈ ਨਾ ਹੋਰ ਵੱਧ ਜਾਂਦਾ ਹੈ ਦੇਖੋ ਜੀ ਬਿਲਕੁਲ ਤੁਹਾਡਾ ਸਾਰਿਆਂ ਦਾ ਪਿਆਰ ਹੈ ਔਰ ਧੰਨਵਾਦ ਵੀ ਇਸ ਗੱਲ ਦਾ ਹੈ ਕਿ ਤੁਸੀਂ ਰਾਤ ਰਾਤ ਜਾ ਕੇ ਸਾਡਾ ਪ੍ਰੋਗਰਾਮ ਸੁਣਦੇ ਹੋ ਸ਼ਿਰਕਤ ਕਰਦੇ ਹੋ ਇਹਦੇ ਲਈ ਦਿਲੋਂ ਧੰਨਵਾਦ ਬਿਲਕੁਲ ਜੀ ਬਿਲਕੁਲ ਇਹ ਗੱਲ ਤਾਂ ਹੈ ਤਾਂ ਫਿਰ ਹੱਕ ਨਾਲ ਦੱਸ ਦਿਓ ਅੱਜ ਗੀਤ ਕਿਹੜਾ ਸੁਣਨਾ ਜੀ ਹੈਲੋ ਅੱਛਾ ਇਸ਼ਕਾਂ ਦੇ ਲੇਖੇ ਬਹੁਤ ਵਧੀਆ ਪਸੰਦ ਹੈ ਔਰ ਕਰਦੇ ਕੀ ਉਹ ਇਹ ਦੱਸ ਦਿਓ ਸਾਰਿਆਂ ਨੂੰ ਤੁਸੀਂ
1: ਚਲੋ
0: ਇਹ ਮਤਲਬ ਤੁਹਾਡੀ ਅਗਰ ਮੈਂ ਕਰਾਂ ਜ਼ਹਿਰੇ ਨਸੀਬੀ ਹੈ ਕਿ ਤੁਸੀਂ ਇਹ ਮਾਣ ਬਖਸ਼ਦੇ ਹੋ ਸਾਨੂੰ ਸਾਰਿਆਂ ਨੂੰ ਤੇ ਪਿਆਰ ਜਿਹੜਾ ਹੈ ਉਹ ਏਦਾਂ ਹੀ ਅੱਗੇ ਵੱਧਦਾ ਰਹਿਣਾ ਚਾਹੀਦਾ ਹੈ ਇੱਦਾਂ ਹੀ ਤੁਹਾਡੇ ਸਾਰਿਆਂ ਦੇ ਨਾਲ ਜੀ ਜੀ ਬਿਲਕੁਲ ਤੁਸੀਂ ਸੱਜਣ ਅਦੀਪ ਦਾ ਗੀਤ ਸੁਣਨਾ ਚਾਹੁੰਦੇ ਹੋ ਨਾ ਲਓ ਜੀ ਫਿਰ ਸੱਜਣ ਅਦੀਪ ਦਾ ਇਸ ਗੀਤ ਨੂੰ ਅਸੀਂ ਆਵਾਜ਼ ਮਾਰ ਲਈ ਹੈ ਉਹ ਗੀਤ ਲੈ ਕੇ ਆ ਰਹੇ ਨੇ ਬੋਲ ਮਿੱਠੇ ਨੇ ਅਤੇ ਆਓ ਫਿਰ ਸੁਣੀਏ ਇਸ ਗੀਤ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਾਲ ਕੀਤੀ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ
1: Thank you.

0: ਪ੍ਰੋਗਰਾਮ ਚੱਲ ਰਿਹਾ ਜੀ ਸਵਾਗਤ ਸਾਡੇ ਅਗਲੇ ਕਾਲਰ ਦੋਸਤ ਜੁੜ ਗਏ ਨੇ ਸਾਡੇ ਨਾਲ ਆਓ ਕਰੀਏ ਉਹਨਾਂ ਦੇ ਨਾਲ ਗੱਲਬਾਤ ਨਮਸਕਾਰ ਜੀ ਕੌਣ ਬੋਲ ਰਹੇ ਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾਪੀ ਟੂ ਆਲ ਕੀ ਹਾਲ ਚਾਲ
1: ਵਧੀਆ ਜੀ ਵਧੀਆ ਤੁਸੀਂ ਸੁਣਾਓ
0: ਬਹੁਤ ਵਧੀਆ ਜੀ ਤੁਹਾਡੇ ਨਾਲ ਗੱਲ ਹੋਈ ਤਾਂ ਹੋਰ ਵਧੀਆ ਆਪਣਾ ਤਾਰਫ ਕਰਵਾ ਦਿਓ ਸਾਰਿਆਂ ਨੂੰ
1: ਮਨਜੀਤ ਕੌਰ ਬੋਲ ਰਹੀ ਹਾਂ ਦਿੱਲੀ ਤੋਂ ਜੀ
0: ਮਨਜੀਤ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਦੇ ਵਿੱਚ
1: ਥੈਂਕ ਯੂ ਧੰਨਵਾਦ ਜੀ
0: ਤਾਂ ਫਿਰ ਮਨਜੀਤ ਜੀ ਅੱਜ ਕਿਹੜਾ ਗੀਤ ਸੁਣਨ ਦਾ ਵਿਚਾਰ ਕੀਤਾ ਜੇ
1: ਅੱਜ ਤੁਸੀਂ ਆਪਣੀ ਮਰਜ਼ੀ ਦਾ ਸੁਣਾ ਦਿਓ ਵਧੀਆ
0: ਅੱਛਾ ਮੇਰੀ ਮਰਜ਼ੀ ਦਾ ਵਧੀਆ ਜਿਹਾ ਸੁਣਨਾ
1: ਹੋਰ
0: ਦੇਖੋ ਮੈਂ ਆਪਣੇ
1: ਗੌਰਵ ਜੀ ਆਏ ਨੇ ਤਾਂ ਵਧੀਆ ਸੁਣਨਾ
0: ਮੈਂ ਆਪਣੇ ਵੱਲੋਂ ਤਾਂ ਵਧੀਆ ਸੁਣਾਊਂਗਾ ਅੱਗੇ ਤੁਹਾਨੂੰ ਪਸੰਦ ਆਉਂਦਾ ਹੈ ਯਾਰ ਨਹੀਂ ਇਹ ਮੈਂ ਨਹੀਂ ਕਹਿ ਸਕਦਾ ਪਰ ਕੋਸ਼ਿਸ਼ ਕਰਾਂਗਾ ਆਪਣੇ ਵੱਲੋਂ ਵਧੀਆ ਲਾਵਾਂ
1: ਵਧੀਆ ਸੁਣਾਓਗੇ ਤਾਂ ਸਾਨੂੰ ਪਸੰਦ ਹੀ ਪਸੰਦ ਹੈ
0: ਲਓ ਠੀਕ ਹੈ ਜੀ ਫਿਰ ਪੰਜੇਬਾ ਪਾਉਣ ਦਾ ਸ਼ੌਂਕ ਰੱਖਦੇ ਹੋ
1: ਹਾਂਜੀ ਹਾਂਜੀ ਪੱਕਾ
0: ਤੇ
1: ਬੜਾ ਗਿੱਧਾ ਪਾਉਂਦੇ
0: ਉਹਨੂੰ ਜਾਣ ਜਾਣ ਕੇ ਛੜਕਾਉਂਦੇ ਵੀ ਹੋ ਲਓ ਲਓ ਜੀ ਇਹ ਹਰਜੀਤ ਹਰਮਨ ਇਹ ਕਹਿ ਰਹੇ ਨੇ ਮੇਰਾ ਕਹਿਣਾ ਨਹੀਂ ਹੈ ਤੇ ਆਓ ਫਿਰ ਇਹ ਗੀਤ ਸੁਣਦੇ ਆ ਤੁਸੀਂ ਸਾਡੇ ਨਾਲ ਜੁੜਿਓ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ
1: ਧੰਨਵਾਦ ਤੁਹਾਡਾ ਵੀ ਬਹੁਤ
0: ਥੈਂਕ ਯੂ

ਜੀ ਜਦੋਂ ਕੋਈ ਕੋਲੋ ਲੰਘਦਾ ਹੈ ਨਾ ਔਰ ਜਾਣ ਜਾਣ ਕੇ ਪੰਜੇਬਾਂ ਛਣਕਾਉਂਦਾ ਹੈ ਤਾਂ ਇਹਦਾ ਮਤਲਬ ਕੋਈ ਸੰਦੇਸ਼ਾ ਦੇਣਾ ਚਾਹੁੰਦਾ ਹੈ, ਕੋਈ ਮੈਸੇਜ ਦੇਣਾ ਚਾਹੁੰਦਾ ਹੈ। ਔਰ ਸਾਡੇ ਕੋਲ ਮੈਸੇਜ ਬਹੁਤ ਸਾਰੇ ਇਕੱਠੇ ਹੋ ਗਏ। ਮੇਰਾ ਵੀ ਅੰਦੇਸ਼ਾ ਇਹੀ ਹੈ ਕਿ ਸੰਦੇਸ਼ੇ ਨੂੰ ਪੜ੍ਹ ਲਿਆ ਜਾਵੇ। ਅਤੇ ਪੜ੍ਹੀਏ ਫਿਰ ਜੀ, ਆਓ ਜੀ ਫਿਰ ਚਲਦੇ ਹਾਂ ਸੰਦੇਸ਼ਿਆਂ ਵੱਲ ਨੂੰ। ਤਾਜ ਮੁਹੰਮਦ ਅਨਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਇਹ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਸਾਡੇ ਨਾਲ ਜੁੜੇ ਨੇ ਜੀ। ਆਇਆਂ ਨੂੰ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਅਨਮੋਲ ਪਿੰਡ ਸ਼ਹਿਰ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਲਿਖਿਆ ਇਹਨਾਂ ਨੇ ਔਰ ਫਰਮਾਇਸ਼ੀ ਗੀਤ ਲਿਖਿਆ ਔਰ ਥੱਲੇ ਇਹਨਾਂ ਨੇ ਜਿਹੜੇ ਨਾਮ ਲਿਖੇ ਆ ਨਾ, ਦੇਖੋ ਜੀ ਤੁਸੀਂ ਮੈਸੇਜ ਭੇਜਿਆ ਵਟਸਐਪ 'ਤੇ ਨਾ, ਤਾਂ ਮੈਸੇਜ ਵੱਡੇ ਵੱਡੇ ਕਰਕੇ ਭੇਜੋ ਤੁਸੀਂ, ਬਿਲਕੁਲ ਐਨ ਨਾਲੋ ਨਾਲ ਟਕਾ ਕੇ ਭੇਜ ਦਿੱਤਾ। ਪੜ੍ਹਨ 'ਚ ਵੀ ਸਾਨੂੰ ਪ੍ਰੋਬਲਮ ਆਵੇ, ਦੇਖਣ 'ਚ ਵੀ, ਔਰ ਮੇਰੇ ਵਰਗੇ ਨੂੰ ਮੈਨੂੰ ਤਾਂ ਐਨਕਾਂ ਲੱਗ ਜਾਣੀਆਂ। ਅਤੇ ਦੇਖੋ ਜੀ ਸਪੇਸ ਪਾ ਕੇ ਖੁੱਲ੍ਹਾ ਖੁੱਲ੍ਹਾ ਲਿਖੋ ਤਾਂ ਕਿ ਸਾਨੂੰ ਉਹ

ਆਪਾਂ ਪਹੁੰਚ ਗਏ ਸਾਡੇ ਤੱਕ, ਤੁਹਾਡੇ ਨਾਲ ਤਾਂ ਪੜ੍ਹੇ ਨਾ, ਸਹੀ ਤਰ੍ਹਾਂ ਨਾਲ ਨਹੀਂ ਪੜੂੰਗਾ ਤਾਂ ਫਿਰ ਤੁਹਾਨੂੰ ਚੰਗਾ ਨਹੀਂ ਲੱਗੇਗਾ ਨਾ। ਅਤੇ ਵਿਸ਼ੇਸ਼ ਨੋਟ 'ਚ ਲਿਖਿਆ, ਇਹ ਗੀਤ ਮੈਂ ਮੇਰੇ ਪਾਪਾ ਜੁਝਾਰ ਸਿੰਘ ਜੀ ਨੂੰ ਅਤੇ ਮੇਰੀ ਮੰਮੀ ਹਰਜੀਤ ਕੌਰ ਜੀ ਅਤੇ ਮੇਰੀ ਲਾਡਲੀ ਛੋਟੀ ਭੈਣ ਮਹਿਕਪ੍ਰੀਤ ਕੌਰ ਜੀ ਵੱਲੋਂ ਪੂਰੇ ਪਰਿਵਾਰ ਦੇ ਨਾਲ ਮਿਲ ਕੇ ਸੁਣਨਾ ਚਾਹੁੰਦਾ। ਸਾਨੂੰ ਰੇਡੀਓ 'ਤੇ ਇਹ ਗੀਤ ਸਾਡੇ ਪਰਿਵਾਰ ਦੇ ਨਾਮ ਨਾਲ ਜ਼ਰੂਰ ਸੁਣਾਇਆ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਇਹਨਾਂ ਨੇ ਆਪਣਾ ਨਾਂ ਦੱਸਿਆ ਕਿ ਨਹੀਂ, ਮੈਂ ਉਹ ਦੇਖਣਾ ਚਾਹ ਰਿਹਾ ਸੀ। ਹਾਂ, ਅਨਮੋਲ, ਇਹਨਾਂ ਨੇ ਆਪਣਾ ਨਾਂ ਅਨਮੋਲ ਪਹਿਲੇ ਦੱਸ ਦਿੱਤਾ ਸੀ। ਅਤੇ ਦੇਖੋ ਜੀ, ਤੁਹਾਡਾ ਗੀਤ ਜ਼ਰੂਰ ਚਲਾਵਾਂਗਾ, ਪਰ ਗੁਜ਼ਾਰਿਸ਼ ਇਹੀ ਹੈ ਕਿ ਜਦੋਂ ਵੀ ਤੁਸੀਂ ਭੇਜਦੇ ਹੋ ਨਾ, ਖਾਸ ਕਰਕੇ ਕੋਈ ਮੈਸੇਜ, ਤਾਂ ਉਹਦੇ ਵਿੱਚ ਸਪੇਸ ਜ਼ਰੂਰ ਪਾਉਣੀ ਹੈ, ਕਿਉਂਕਿ ਜੇ ਉਹ ਨਹੀਂ ਪਾਓਗੇ ਨਾ, ਸਾਨੂੰ ਪਤਾ ਨਹੀਂ ਚੱਲਦਾ ਕਿ ਕਿੱਥੋਂ ਤੁਸੀਂ ਗੀਤ ਲਿਖਿਆ ਔਰ ਕਿੱਥੇ ਉਹ ਗੀਤ ਜਾ ਕੇ ਖਤਮ ਹੁੰਦਾ। ਤਾਂ ਅਗਲੀ ਵਾਰੀ 'ਚ ਇਹ ਨੋਟ ਕਰਨਾ। ਤਾਂ ਫਿਲਹਾਲ ਨੋਟ ਅਸੀਂ ਕਰ ਲਿਆ, ਤੁਹਾਡਾ ਗੀਤ ਜ਼ਰੂਰ ਚਲਾਵਾਂਗੇ ਪ੍ਰੋਗਰਾਮ ਦੇ ਵਿੱਚ ਜੀ। ਅਤੇ ਹੋਰ ਮੈਸੇਜ ਆਏ ਨੇ, ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਲਕਸ਼ਯ ਸੋਨੀ, ਮੋਹਿਨੀ, ਰਿਤਿਕ ਅਤੇ ਬਲਬੀਰ ਸਿੰਘ, ਇਹ ਮੁਰਾਦਾਬਾਦ ਉੱਤਰ ਪ੍ਰਦੇਸ਼ ਤੋਂ ਸਾਡੇ ਨਾਲ ਜੁੜੇ ਨੇ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇਸੇ ਤਰ੍ਹਾਂ ਸਾਨੂੰ ਮੈਸੇਜ ਕਰਦੇ ਰਹੋ। ਤੁਸੀਂ ਸਾਰੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ, ਕਿੱਦਾਂ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ। 94655-36-0-77 ਇਸ ਨੰਬਰ 'ਤੇ ਮੈਸੇਜ ਕਰੋ ਔਰ ਜੁੜੋ ਸਾਡੇ ਨਾਲ, ਔਰ ਜਦੋਂ ਤੁਸੀਂ ਜੁੜੋਗੇ ਨਾ ਤਾਂ ਤੁਹਾਡਾ ਮੈਸੇਜ ਪੜ੍ਹਿਆ ਜਾਏਗਾ, ਤੁਹਾਡੇ ਮਨ ਪਸੰਦੀਦਾ ਜਿਹੜੇ ਗੀਤ ਨੇ ਨਾ ਉਹ ਚਲਾਏ ਜਾਣਗੇ। ਇੱਦਾਂ ਤਾਂ ਹੋ ਹੀ ਨਹੀਂ ਸਕਦਾ ਕਿ ਮਨ ਪਸੰਦੀਦਾ ਗੀਤ ਗੌਰਵ ਦੇ ਪ੍ਰੋਗਰਾਮ 'ਚ ਨਾ ਚੱਲਣ, ਇਹ ਜ਼ਰੂਰ ਚੱਲਣਗੇ ਜੀ। ਔਰ ਬਸ ਤੁਸੀਂ ਜੁੜਨਾ ਹੈ ਸਾਡੇ ਨਾਲ। ਅਗਲਾ ਮੈਸੇਜ ਪਹੁੰਚ ਗਿਆ ਜੀ ਸਾਡੇ ਕੋਲ, ਇਹਨਾਂ ਨੇ ਲਿਖਿਆ ਜੀ, ਆਦਰਨੀ ਮੇਜ਼ਬਾਨ ਸਾਹਿਬ ਨਮਸਕਾਰ। ਨਮਸਕਾਰ ਜੀ, ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ, ਸਾਰਾ ਦਾ ਸਾਰਾ ਸ਼ਰਮਾ ਪਰਿਵਾਰ ਪਹੁੰਚ ਗਿਆ। ਉਹ ਸ਼ਰਮਾ ਜੀ ਕਿੱਥੇ ਬਣਦੇ ਨੇ, ਬਣ ਗਏ ਨੇ। ਮੈਸਗੇਟ ਨਾਭਾ ਤੋਂ ਸੁੰਦਰ, ਕੈਰਵ, ਜੋਤੀ, ਰਾਣੀ, ਗੁਰਮੰਤ, ਇਹ ਸਾਰੇ ਜੁੜ ਗਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪਿੰਡ ਫਰਾਸੀ ਹਿਸਾਰ ਤੋਂ ਰਾਜਕੁਮਾਰ ਹੁੱਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ, ਇਹਨਾਂ ਨੇ ਵੀ ਸ਼ਿਰਕਤ ਕਰ ਲਈ ਹੈ, ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਲਈ। ਸੁਨੀਲ ਪਾਠਕ, ਕਮਲ, ਦੀਪਿਕਾ, ਗਾਵਿਆ, ਭਾਈ ਸੁੱਚਾ ਸਿੰਘ ਪਾਠਕ, ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਜੁੜੇ ਨੇ, ਇਹਨਾਂ ਦਾ ਵੀ ਜੀ ਆਇਆ ਨੂੰ। ਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਕਾ, ਹਾਰਦਿਕ, ਵੰਸ਼, ਬੱਤਾ ਅਤੇ ਸਾਰਾ ਦਾ ਸਾਰਾ ਬੱਤਾ ਪਰਿਵਾਰ। ਇਹਨਾਂ ਨੇ ਹੰਸਰਾਜ ਹੰਸ ਦੇ ਗੀਤ ਦੀ ਫਰਮਾਇਸ਼ ਕੀਤੀ ਸੀ, ਦੇਖੋ ਤੁਹਾਡੇ ਫਰਮਾਇਸ਼ ਤੋਂ ਪਹਿਲਾਂ ਹੀ ਅਸੀਂ ਉਹ ਗੀਤ ਜਿਹੜਾ ਹੈ ਚਲਾ ਦਿੱਤਾ ਹੈ। ਮੰਡੀ ਹਰਜੀ ਰਾਮ, ਮਲੋੜ ਤੋਂ ਨਾਥੂ ਰਾਮ ਸ਼ਰਮਾ, ਨੱਥੂ ਰਾਮ ਸ਼ਰਮਾ, ਲਲਿਤ, ਇੰਦਰਾਜ, ਸੁਰੇਸ਼, ਕਹਿੰਦੇ ਗੀਤ ਕੋਈ ਵੀ ਸੁਣਾ ਦਿਓ, ਬਸ ਮੈਸੇਜ ਜ਼ਰੂਰ ਸ਼ਾਮਿਲ ਕਰ ਲੈਣਾ। ਦੇਖੋ ਜੀ, ਮੈਸੇਜ ਸ਼ਾਮਿਲ ਕਰ ਲਿਆ ਨਾ, ਗੀਤ ਸੁਣਾ ਦਿੱਤਾ ਤੁਹਾਡਾ, ਮਤਲਬ ਤੁਹਾਡਾ ਗੀਤ ਦੇ ਵਿੱਚ ਸ਼ਾਮਿਲ ਕਰ ਲਿਆ। ਅਤੇ ਆਓ ਫਿਰ ਇਹਨਾਂ ਸਾਰਿਆਂ ਦੀ ਜਿਹੜੀ ਮਿਲੀ ਜੁਲੀ ਫਰਮਾਇਸ਼ ਹੈ ਨਾ, ਉਹ ਸੁਣਾਉਣ ਜਾ ਰਹੇ ਹਾਂ। ਆਸ਼ਾ ਔਰ ਰਫੀ ਦਾ ਗਾਇਆ ਇਹ ਗੀਤ।

0: ਲਓ ਜੀ, ਅਗਲੇ ਕਾਲਰ ਦੋਸਤ ਵੀ ਆ ਗਏ ਨੇ ਸਾਡੇ ਨਾਲ, ਲਾਈਨ 'ਤੇ ਜੁੜ ਗਏ ਨੇ. ਉਹਨਾਂ ਨੂੰ ਲਾਈਨ 'ਤੇ ਲੈਂਦੇ ਹਾਂ, ਗੱਲਬਾਤ ਕਰਦੇ ਹਾਂ, ਮਿਲਦੇ ਹਾਂ, ਦੇਖਦੇ ਹਾਂ, ਸਮਝਦੇ ਹਾਂ. ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ,
0: ਨਮਸਕਾਰ ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਗੁਰੂ ਭਾਅ ਜੀ,
0: ਸਰੋ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ. ਆਪਣਾ ਪੂਰਾ ਦਾ ਪੂਰਾ ਤਾਰਫ ਕਰਵਾਓ ਇੱਕ ਵਾਰੀ. ਲਓ ਜੀ, ਬਹੁਤ ਬਹੁਤ ਸ਼ੁਕਰੀਆ ਮਿੱਠੂ, ਬਸਤੀ ਜਲੰਧਰ ਤੋਂ ਸਾਡੇ ਨਾਲ ਜੁੜੇ ਹੋਏ ਬਿੱਟੂ ਜੀ.
1: ਹਾਂਜੀ,
0: ਤੋ ਫਿਰ ਅੱਜ ਗੀਤ ਕਿਹੜਾ ਸੁਣਾਈਏ?
1: ਗੀਤ
0: ਤੁਸੀਂ ਇੱਕ ਫਰਮਾਇਸ਼ ਕਰਦੇ ਪਏ ਸੀ, ਉਹ ਗੀਤ ਵੀ ਸਾਡੇ ਕੋਲ ਹੈਗਾ, ਉਹ ਵੀ ਸੁਣਾ ਦਿੰਦੇ ਹਾਂ. ਕਰ ਦਿਓ ਫਰਮਾਇਸ਼. ਜੀ ਜੀ ਜੀ ਬਿਲਕੁਲ ਜੀ, ਫਿਲਮ ਹੈ ਭੰਗੜਾ. ਗੀਤ ਕਿਹੜਾ ਸੁਣਨਾ ਜੀ? ਉਹ ਚੋ ਅੱਛਾ, ਚਿੱਟੇ ਦੰਦ ਹਸਣੋਂ ਨਹੀਂ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ, ਫਿਰ ਸ਼ੱਕ ਤਾਂ ਕਰਾਂਗੇ ਜੀ, ਦੰਦ ਚਿੱਟੇ ਨੇ ਤਾਂ. ਤੇ ਚਲੋ, ਲਓ ਜੀ, ਤੁਹਾਡਾ ਗੀਤ ਚਲਾ ਰਿਹਾ.

ఇషారణి లోతి పరి నీషారణి తను తక్కి తను కష్ట.

0: ਸਤੂਰ ਦਿਲ ਨਾਲ ਨਾਲ ਰਵੇ ਆਪ ਦੂਰ ਦੂਰ ਨੀ ਦਿਲ ਨਾਲ ਨਾਲ ਰਵੇ ਆਪ ਦੂਰ ਦੂਰ ਨੀ ਐਵੇਂ ਚੌਕੀਦਾਰ ਬਨ ਬਨ ਬਹਿੰਦੇ ਤੇ ਲੋਕੀ ਪੈੜੇ ਸ਼ੱਕ ਕਰਦੇ ਤੇ ਲੋਕੀ ਪੈੜੇ ਸ਼ੱਕ ਕਰਦੇ ਕਿਤੇ ਦੰਦ ਹੱਸ ਨੂੰ ਨਹੀਂ ਰਹਿੰਦੇ ਤੇ ਲੋਕੀ ਪੈੜੇ ਸ਼ੱਕ ਕਰਦੇ ਹਾਏ ਤੇ ਲੋਕੀ ਪੈੜੇ ਸ਼ੱਕ ਕਰਦੇ।
1: ਦੇਖੋ ਜੀ, ਲੋਕਾਂ ਨੇ ਸ਼ੱਕ ਤਾਂ ਕਰ ਰਹੀਆਂ ਔਰ ਸ਼ੱਕ ਲੋਕਾਂ ਨੇ ਉਦੋਂ ਵੀ ਕਰਨਾ ਜਦੋਂ ਉਹਨਾਂ ਦੇ ਮੈਸੇਜ ਮੈਂ ਨਾ ਪੜ੍ਹੇ, ਕਿਉਂਕਿ ਮੇਰੇ ਕੋਲ ਦੋ ਮੈਸੇਜ ਪਏ ਨੇ ਉਹ ਵੀ ਪੜ੍ਹਨਾ ਬਹੁਤ ਜ਼ਰੂਰੀ ਹੈ। ਤੀਜਾ ਮੈਸੇਜ ਵੀ ਹੈਗਾ ਜੀ, ਕ੍ਰਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਰਧਾ, ਸ਼ਾਰਦਾ, ਦੀਪਕ ਸ਼ਾਰਦਾ, ਸ਼ੀਤਲ ਸ਼ਾਰਦਾ, ਵਿਵਾਨ ਗੋਪਾਲ, ਪਿੰਡ ਮੱਖਣਪੁਰ ਜੰਮੂ ਤੋਂ ਸਾਡੇ ਨਾਲ ਨੇ। ਬਹੁਤ ਬਹੁਤ ਧੰਨਵਾਦ ਜੀ। ਜੰਮੂ ਦੀ ਗੱਲ ਕੀਤੀ ਅਤੇ ਮੈਂ ਦੋ ਦਿਨ ਪਹਿਲਾਂ ਹੀ ਜੰਮੂ ਕਸ਼ਮੀਰ ਤੋਂ ਹੋ ਕੇ ਆਇਆ, ਜੰਮੂ ਤੋਂ ਮਾਤਾ ਵੈਸ਼ਨੋ ਦੇਵੀ ਤੋਂ ਕਟਰੇ ਤੋਂ ਹੋ ਕੇ ਆਇਆ, ਤਾਂ ਮਾਤਾ ਦਾ ਬੁਲਾਵਾ ਆਇਆ ਸੀ, ਤਾਂ ਜੰਮੂ ਦੀ ਗੱਲ ਆਈ ਤਾਂ ਉਹ ਗੱਲ ਯਾਦ ਆ ਗਈ। ਤੋ ਯਵਤਮਾਲ ਮਹਾਰਾਸ਼ਟਰ ਤੋਂ ਸੰਤੋਸ਼ ਖੜਗੇ ਅਤੇ ਵਿਨੋਦ ਖੜਕੇ ਇਹ ਵੀ ਜੁੜ ਗਏ ਨੇ ਸਾਡੇ ਨਾਲ, ਔਰ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇੰਨੀ ਦੂਰੋਂ ਸਾਨੂੰ ਮੈਸੇਜ ਕੀਤਾ, ਭਾਵੇਂ ਕੀਤਾ ਵਟਸਐਪ 'ਤੇ ਹੀ ਹੈ ਪਰ ਕੀਤਾ ਬਹੁਤ ਦੂਰੋਂ ਹੈ। ਡਾਕਟਰ ਰਮੇਸ਼ ਕੁਮਾਰ, ਜਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ, ਗੁੱਡੂ, ਪਟੇਲ ਨਗਰ ਮਲੋੜ ਤੋਂ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅਤੇ ਲਓ ਜੀ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਜਿਹੜੀ ਫਰਮਾਇਸ਼ ਹੈ ਨਾ, ਉਹ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਔਰ ਉਮੀਦ ਹੈ ਇਹ ਮਿਲੀ ਜੁਲੀ ਫਰਮਾਇਸ਼ ਤੁਹਾਨੂੰ ਪਸੰਦ ਜ਼ਰੂਰ ਆਏਗੀ, ਕਿਉਂਕਿ ਇਹ ਗੀਤ ਵੀ ਬਹੁਤ ਵਧੀਆ, ਮੇਰੇ ਵੀ ਦਿਲ ਦੇ ਬਹੁਤ ਕਰੀਬ। ਇਹ ਗੀਤ ਹੈ ਸ਼ਾਜ਼ੀਆ ਮਨਜ਼ੂਰ ਦਾ ਗਾਇਆ ਹੋਇਆ ਇਹ ਗੀਤ ਹੈ।

0: ਲਓ ਜੀ, ਮੈਸੇਜ ਜਿਹੜੇ ਮੇਰੇ ਕੋਲ ਆਏ ਸੀ ਉਹ ਮੈਂ ਪੜ੍ਹ ਦਿੱਤੇ ਨੇ। ਇੱਕ ਹੋਰ ਮੈਸੇਜ ਆਇਆ, ਨਾਲੋ ਨਾਲੋ ਵੀ ਪੜ੍ਹਦੇ ਹੀ ਹੈ ਜਾਂਦੇ ਜਾਂਦੇ। ਪੱਪੂ ਰਾਜਾ ਖੁਸ਼ਦੇਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ, ਹਸਮੁਖ ਲਾਲ ਜਿੰਦਲ ਅਤੇ ਨਾਲ ਇਹਨਾਂ ਦੇ ਸਾਰਾ ਦਾ ਸਾਰਾ ਖੁਸ਼ਦਿਲ ਪਰਿਵਾਰ ਜੁੜਿਆ ਹੋਇਆ। ਔਰ ਆਰਜ਼ੂ ਵੀ ਹੈ, ਸੰਜੀਵ, ਸੁਨੀਤਾ, ਬੰਟੀ, ਇਹ ਵੀ ਨਾਲ ਨੇ। ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ। ਸਾਡੇ ਅਗਲੇ ਕਾਲਰ ਦੋਸਤ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਨਾਲ ਵੀ ਰਾਬਤਾ ਕਾਇਮ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ? ਤੁਹਾਡੀ ਆਵਾਜ਼ ਨਹੀਂ ਮੇਰੇ ਤੱਕ ਪਹੁੰਚ ਰਹੀ ਜੀ।
1: ਹਾਂਜੀ, ਪਹੁੰਚ ਰਹੀ ਹੈ ਜੀ।
0: ਹਾਂਜੀ, ਹੁਣ ਬੋਲੋ ਜੀ, ਕੌਣ ਬੋਲ ਰਹੇ ਨੇ?
1: ਪਿਆਰੀ ਪਿਆਰੀ ਸਤਿ ਸ੍ਰੀ ਅਕਾਲ ਹੈ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
1: ਠੀਕ ਹੈ, ਬੰਸੀ ਲਾਲ ਬੋਲ ਰਹੇ ਜੀ।
0: ਬੰਸੀ ਲਾਲ ਜੀ, ਬਹੁਤ ਬਹੁਤ ਬਹੁਤ ਬਹੁਤ ਸਵਾਗਤ ਹੈ। ਦੇਖੋ, ਇਹ ਆਪਣੇ ਆਪ ਦੇ ਵਿੱਚ ਇੱਕ ਕਿੱਡੀ ਵੱਡੀ ਮਤਲਬ ਖੁਸ਼ ਨਸੀਬੀ ਹੈ ਸਾਡੀ ਕਿ ਆਪਾਂ ਇੱਕ ਅਜਿਹੇ ਦੇਸ਼ 'ਚ ਰਹਿੰਦੇ ਹਾਂ ਜਿੱਥੇ ਬੰਸੀ ਲਾਲ ਜੀ, ਯਾਨੀ ਕਿ ਕ੍ਰਿਸ਼ਨ ਭਗਵਾਨ ਦੇ ਅਵਤਾਰ ਨੂੰ ਆਪਾਂ ਬੰਸੀ ਲਾਲ ਕਹਿੰਦੇ ਸਨ, ਔਰ ਉਹ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ। ਇਹ ਖੂਬਸੂਰਤੀ ਹੈ, ਇਹ ਸਿਰਫ ਭਾਰਤ ਦੇਸ਼ 'ਚ ਹੋ ਸਕਦੀ ਹੈ।
1: ਰੱਬ ਸਭ ਦੇ ਦਿਲਾਂ ਵਿੱਚ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਇਸੇ ਕਰਕੇ ਮੈਂ ਕਿਹਾ ਰੱਬ ਸਭ ਦੇ ਦਿਲਾਂ ਦਾ ਸਾਂਝਾ ਵਿੱਚ ਵਸਦਾ ਹੈ। ਤੋ ਜੀ ਬਿਲਕੁਲ ਜੀ ਬਿਲਕੁਲ, ਇਹ ਤੁਹਾਡੀ ਗੱਲ ਸਹੀ ਹੈ। ਫਿਰ ਅੱਜ ਗੀਤ ਕਿਹੜਾ ਸੁਣਾਈਏ ਤੁਹਾਨੂੰ? ਅੱਛਾ ਜੀ, ਸਰਦੂਰ ਸਿਕੰਦਰ ਦਾ ਜਿਹੜਾ ਮਰਜ਼ੀ ਗੀਤ ਸੁਣਨਾ ਚਾਹੁੰਦੇ। ਲਓ ਜੀ, ਤੁਸੀਂ ਸਰਦੂਰ ਸਿਕੰਦਰ ਹੋਰਾਂ ਨੂੰ ਆਵਾਜ਼ ਮਾਰੀ ਹੈ ਤਾਂ ਸਰਦੂਰ ਸਿਕੰਦਰ ਆਣਗੇ ਅਤੇ ਆਓ ਫਿਰ ਉਹਨਾਂ ਦਾ ਆਇਆ ਕੋਈ ਗੀਤ ਸੁਣਦੇ ਆ। ਬੰਸੀ ਲਾਲ ਜੀ, ਤੁਸੀਂ ਸਾਡੇ ਨਾਲ ਜੁੜੇ ਹੋ, ਸਾਨੂੰ ਕਾਲ ਕੀਤੀ ਹੈ, ਇਹਦੇ ਲਈ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਆਪਕਾ ਵੀ, ਧੰਨਵਾਦ।
0: ਥੈਂਕ ਯੂ ਜੀ। ਲਓ ਜੀ, ਬੰਸੀ ਲਾਲ ਜੀ ਨੇ ਕਿਹਾ ਕਿ ਸਰਦੂਲ ਸਿਕੰਦਰ ਦਾ ਕੋਈ ਵੀ ਜਿਹੜਾ ਗੀਤ ਹੈ ਉਹ ਲਾ ਦਿਓ, ਅਤੇ ਬਹੁਤ ਸਾਰੇ ਗੀਤ ਉਹਨਾਂ ਦੇ ਮੇਰੇ ਕੋਲ ਪਏ ਨੇ, ਅਤੇ ਆਓ ਫਿਰ ਉਹਨਾਂ ਦਾ ਗਾਇਆ ਹੋਇਆ ਇੱਕ ਗੀਤ ਹੈ, ਉਹ ਗੀਤ ਬਹੁਤ ਵਧੀਆ ਚੱਲਦਾ। ਗੀਤ ਦੇ ਬੋਲ ਤਾਂ ਵਧੀਆ ਹੈ ਹੀ ਨੇ, ਮਿਊਜ਼ਿਕ ਉਸ ਤੋਂ ਵੀ ਵਧੀਆ। ਸੁਣੀਏ ਜੀ ਫਿਰ ਉਹ ਗੀਤ, ਆ ਜਾਓ।

0: ਕਮਲ ਦੀ ਗੱਲ ਕਰ ਰਹੇ ਹੋ?
1: ਕਮਲ ਸ਼ਰਮਾ ਜੀ ਨਾਲ ਤੁਹਾਡੀ ਆਵਾਜ਼ ਮੈਚ ਕਰਦੀ
0: ਹੈ। ਅੱਛਾ ਚਲੋ ਠੀਕ ਹੈ ਫਿਰ ਤਾਂ।
1: ਗਲਤ ਬਣੀ ਜੀ?
0: ਹਾਂਜੀ
1: ਮੈਂ ਕਿਹਾ ਸਹੀ ਕਹਿ ਰਿਹਾ, ਗਲਤ ਬਣੀ ਕਹਿੰਦਾ
0: ਪਿਆ। ਬਿਲਕੁਲ ਜੀ ਬਿਲਕੁਲ ਬਿਲਕੁਲ ਜੋ ਤੁਸੀਂ ਫਰਮਾ ਰਹੇ ਹੋ ਬਿਲਕੁਲ ਸਹੀ ਗੱਲ ਹੈ। ਤੋ ਫਿਰ
1: ਮੈਚ ਕਰਦੀ ਆਵਾਜ਼ ਤੁਹਾਡੀ।
0: ਚਲੋ ਆਪਣਾ ਤਾਰਫ ਕਰਵਾਇਓ ਪੂਰਾ ਪੂਰਾ।
1: ਭੂਸ਼ਣ ਕਟਾਰੀਆ ਮਲੋਟ ਤੋਂ ਬੋਲਦਾ ਜੀ।
0: ਹਾਂ ਮਲੋਟ ਤੋਂ ਕਿਹੜੀ ਜਗ੍ਹਾ ਤੋਂ? ਮਲੋਟ ਤਾਂ ਬਹੁਤ ਵੱਡਾ ਆਪਣੇ ਜਿਹੜੇ ਗਲੀ ਦਾ ਨੰਬਰ ਨਾ ਕੁਛ ਤਾਂ ਦੱਸੋ ਤੁਹਾਡੇ ਕੋਲ ਪਹੁੰਚੀਏ। ਦੇਖੋ ਜੀ ਆਪਾਂ ਪਹੁੰਚ ਜਾਣਾ ਤੁਹਾਡੇ ਕੋਲ ਹੀ
1: ਜਦੋਂ ਮਰਜ਼ੀ ਜੀ, ਮੋਸਟ ਵੈਲਕਮ।
0: ਤਾਂ ਫਿਰ ਇਹ ਦੱਸੋ ਅੱਜ ਗੀਤ ਕਿਹੜੇ ਸਿੰਗਰ ਦਾ ਸੁਣਨਾ ਜੀ?
1: ਅਮਰ ਨੂਰੀ ਜੀ ਦਾ ਸੁਣਾ ਦਿਓ।
0: ਅਮਰ ਨੂਰੀ ਜੀ ਦਾ ਗੀਤ ਸੁਣਨਾ। ਲਓ ਜੀ ਅਮਰ ਨੂਰੀ ਜੀ ਦੇ
1: ਕਾਲਾ ਡੋਰੀਆ।
0: ਕਾਲਾ ਡੋਰੀਆ ਲਓ ਜੀ, ਡੋਰੀਆ ਕਾਲਾ ਕਰਤਾ ਤੁਸੀਂ ਹਨਾ ਜੀ? ਚਲੋ ਵਧੀਆ ਜੀ। ਤੇ ਚਲੋ ਤੁਸੀਂ ਸਾਡੇ ਨਾਲ ਜੁੜੇ ਹੋ, ਸਾਨੂੰ ਕਾਲ ਕੀਤੀ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਜਿਹੜਾ ਇਹ ਪਸੰਦ ਦਾ ਗੀਤ ਚਲਾਉਣ ਜਾ ਰਿਹਾ, ਇਸੇ ਤਰ੍ਹਾਂ ਆਪਣਾ ਪਿਆਰ ਜਿਹੜਾ ਸਾਡੇ ਨਾਲ ਰੱਖੋ ਔਰ ਕਾਲ ਲਾਉਂਦੇ ਰਹੋ। ਸ਼ੁਕਰੀਆ ਜੀ, ਧੰਨਵਾਦ,
1: ਮਿਹਰਬਾਨੀ।
0: ਲਓ ਜੀ ਆਓ ਸੁਣਦੇ ਹਾਂ ਇਹ ਗੀਤ।

ਜਿਸੇ ਗੀਤ ਦੇ ਨਾਲ ਸੌਗਾਤ ਪ੍ਰੋਗਰਾਮ ਹੋਣਾ ਇੱਥੇ ਖਤਮ ਹੁੰਦਾ ਹੈ, ਲੇਕਿਨ ਤੁਸੀਂ ਜਾਣਾ ਕਿਤੇ ਨਹੀਂ ਕਿਉਂਕਿ ਸਾਡਾ ਅਗਲਾ ਸੈਗਮੈਂਟ ਸ਼ੁਰੂ ਹੋਣ ਜਾ ਰਿਹਾ ਹੈ ਜਿਹਦਾ ਨਾਮ ਹੈ ਪੰਜਾਬੀ ਮੈਲੋਡੀਅਸ ਗੀਤ। ਔਰ ਉਸ ਤੋਂ ਬਾਅਦ ਠੀਕ 2 ਵਜੇ ਤੁਸੀਂ ਸੁਣੋਗੇ ਪੰਜਾਬੀ ਦੋ ਗਾਣੇ, ਔਰ ਫਿਰ ਅਸੀਂ ਚੱਲਾਂਗੇ ਤੁਹਾਨੂੰ ਸਰਵਣ ਕਰਵਾਨ ਭਗਤੀ ਸੰਗੀਤ ਦੇ ਨਾਲ, ਭਗਤੀ ਸੰਗੀਤ ਦੇ ਰਸ ਦੇ ਨਾਲ ਗੁਰਬਾਣੀ ਵਿਚਾਰ, ਔਰ ਫਿਰ ਉਸ ਤੋਂ ਬਾਅਦ ਕੁਝ ਭਜਨ। ਅਤੇ ਆਓ ਹੁਣ ਸ਼ੁਰੂਆਤ ਕਰਦੇ ਹਾਂ ਪੰਜਾਬੀ ਮੈਲੋਡੀਅਸ ਗੀਤਾਂ ਦੀ ਕਲੇਰ ਕੰਠ 'ਤੇ ਗਾਏ ਇਸ ਗੀਤ ਦੇ ਨਾਲ।

ਤੁਸੀਂ ਸੁਣ ਰਹੇ ਹੋ ਪੰਜਾਬੀ ਮੈਲੋਡੀਅਸ ਗੀਤ, ਪੰਜਾਬੀ ਮੈਲੋਡੀਅਸ ਗੀਤਾਂ ਦਾ ਇਹ ਸਫ਼ਰ। ਤੁਹਾਡਾ ਦੋਸਤ ਗੌਰਵ ਹੈ ਤੁਹਾਡੇ ਨਾਲ। ਤਾਂ ਹੁਣ ਸੁਣਦੇ ਹਾਂ ਸਾਬਰ ਕੋਟੀ ਦਾ ਗਾਇਆ ਇਹ ਗੀਤ।

ਮਾਫ਼ ਕਰਨਾ ਸਰੋਤਿਓ, ਤਕਨੀਕੀ ਖਰਾਬੀ ਦੇ ਕਾਰਨ ਇਹ ਜਿਹੜਾ ਗੀਤ ਹੈ ਉਹ ਨਹੀਂ ਚੱਲ ਪਾ ਰਿਹਾ। ਅਤੇ ਹੁਣ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਹੰਸ ਰਾਜ ਹੰਸ ਤਕਾਇਆ ਇਹ ਹੀਟ।

ਮੈਂ ਸ਼ਹਿਰ ਬੰਬਈ ਵਿੱਚੋਂ ਮੈਨੂੰ ਪਰਸ ਮੰਗਾ ਦੇਵੇ ਸਿਨਮੇ ਮੈਂ ਜਾਣਾ ਵੇ ਸਿਨਮੇ ਮੈਂ ਜਾਣਾ ਵਿੱਚ ਪੈਸੇ ਪਾ ਦੇਵੇ।

0: ਬਾਣੀ ਘੱਟ ਘੱਟ ਮਾਧੋ ਜੀਆ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਜਿਸ ਸਿਮਰਤ ਮਨ ਹੋਤ ਆਨੰਦਾ ਉਤਰੈ ਮਨੋ ਜੰਗੀਲਾ। ਮਨੁੱਖੀ ਮਨ ਨੂੰ ਕਈ ਜਨਮਾਂ ਤੋਂ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ, ਜਿਸ ਕਰਕੇ ਇਸ ਦਾ ਮਨ ਸਵਾਹ ਵਰਗਾ ਕਾਲਾ ਹੋਇਆ ਹੈ। ਗੁਰੂ ਸਾਹਿਬ ਜੀ ਨੇ ਤੇਲ ਵਾਲੇ ਕੋਲੋ ਨੂੰ ਸਾਫ਼ ਕਰਨ ਵਾਲੇ ਕੱਪੜੇ ਦੀ ਉਦਾਹਰਣ ਦਿੱਤੀ ਹੈ ਕਿ ਕੋਲੋ ਨੂੰ ਸਾਫ਼ ਕਰਨ ਵਾਲਾ ਕੱਪੜਾ ਇੰਨਾ ਜ਼ਿਆਦਾ ਗੰਦਾ ਹੁੰਦਾ ਹੈ ਕਿ ਭਾਵੇਂ ਉਹਨੂੰ 100 ਵਾਰਾਂ ਧੋ ਲਓ ਪਰ ਉਹ ਸਾਫ਼ ਨਹੀਂ ਹੁੰਦਾ। ਗੁਰਬਾਣੀ ਦਾ ਫਰਮਾਨ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹੋ। ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾ ਹੋ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ। ਪਰਮਾਤਮਾ ਦਾ ਸਿਮਰ ਕਰਨ ਨਾਲ ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਰੂਪੀ ਮੈਲ ਉੱਤਰ ਜਾਂਦੀ ਹੈ ਅਤੇ ਮਨ ਆਨੰਦਿਤ ਹੋ ਜਾਂਦਾ ਹੈ, ਖੇੜੇ ਵਿੱਚ ਆ ਜਾਂਦਾ ਹੈ। ਸਿਮਰਨ ਦੇ ਨਾਲ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਸ ਦੇ ਪਿੱਤਰ ਵੀ ਤਰ ਜਾਂਦੇ ਹਨ। ਗੁਰਬਾਣੀ ਦਾ ਫਰਮਾਨ ਹੈ, ਜੇ ਸਿਮਰਤ ਸਭ ਕਿਲ ਵਿਖ ਨਾਸਹਿ, ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਤ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ, ਮਿਲਬੇ ਕੀ ਮਹਿਮਾ ਵਰਨ ਨਾ ਸਾਕੋ, ਨਾਨਕ ਪਰੈ ਪਰੀਲਾ। ਪਰਮਾਤਮਾ ਅਪਰੰਪਰ ਅਪਾਰ ਹੈ, ਮਨੁੱਖੀ ਪਹੁੰਚ ਤੋਂ ਦੂਰ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਹਰ ਹਰ ਅਗਮ ਅਗਾਧ ਅਪਰੰਪਰ ਅਪਰ ਪਰਾ, ਜੋ ਤੁਮ ਧਿਆਵੈ ਜਗਦੀਸ਼ ਤੇ ਜਨ ਭਉ ਬਿਖਮ ਤਰਾ। ਜਿਨ੍ਹਾਂ ਪਿਆਰੇ ਨੇ ਉਸਦੇ ਨਾਮ ਦਾ ਰਸ ਚੱਖਿਆ ਹੈ ਉਹ ਉਸਦੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੇ। ਗੁਰੂ ਸਾਹਿਬ ਜੀ ਨੇ ਗੂੰਗੇ ਦੇ ਮਠਿਆਈ ਖਾਣ ਦੀ ਉਦਾਹਰਣ ਦਿੱਤੀ ਹੈ ਕਿ ਜਿਵੇਂ ਗੂੰਗਾ ਮਠਿਆਈ ਖਾ ਕੇ ਉਸਦੀ ਮਿਠਾਸ ਨੂੰ ਬਿਆਨ ਨਹੀਂ ਕਰ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਹਰ ਗੁਣ ਕਹਿਤੇ ਕਹਿ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਸੇ ਤਰ੍ਹਾਂ ਪਰਮਾਤਮਾ ਨਾਲ ਮਿਲਿਆ ਹੋਇਆ ਜਗਿਆਸੂ ਪ੍ਰਭੂ ਦੀ ਮਹਿਮਾ ਉਸਦੇ ਗੁਣ ਬਿਆਨ ਨਹੀਂ ਕਰ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਮਹਿਮਾ ਕਈ ਨਾ ਜਾਏ ਗੁਰਸਮਰੱਥ ਦੇਵ, ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲੱਖ ਅਪੇਵ। ਸੋ ਆਓ ਅਸੀਂ ਵੀ ਅਰਦਾਸ ਕਰੀਏ ਕਿ ਹੇ ਪਰਮਾਤਮਾ, ਸਾਡੇ 'ਤੇ ਵੀ ਕਿਰਪਾ ਕਰ, ਅਸੀਂ ਵੀ ਤੇਰਾ ਨਾਮ ਦਿਨ ਰਾਤ ਜਪ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਏ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ।
1: ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਪ੍ਰਿੰਸੀਪਲ ਬਲਦੇਵ ਸਿੰਘ। ਪ੍ਰਭੂ ਦਾ ਜਸ ਵਡਿਆਈ ਕਲਿਆਣਕਾਰੀ ਹੈ ਤੇ ਉਸ ਦਾ ਹਿਰਦੇ ਘਰ ਵਿੱਚ ਵਾਸਾ ਪਵਿੱਤਰ ਅਵਸਥਾ ਦਾ ਸੂਚਕ ਹੈ। ਰਾਗ ਮਾਰੂ ਦੇ 8 ਪਦਿਆਂ ਵਾਲੇ ਸ਼ਬਦ ਵਿੱਚ ਜਗਿਆਸੂ ਵੱਲੋਂ ਬੇਨਤੀ ਹੈ ਕਿ ਹੇ ਗੁਰੂ ਪਿਆਰੇ, ਹਿਰਦੇ ਘਰ ਵਿੱਚ ਆਓ ਤਾਂ ਕਿ ਮੈਂ ਹਰ ਜਸ ਸ਼ਰਵਣਾ ਨਾਲ ਸਰਵਣ ਕਰ ਸਕਾਂ। ਤੇਰੇ ਹਿਰਦੇ ਘਰ ਵਿੱਚ ਆਉਣ ਕਰਕੇ ਮੇਰਾ ਆਤਮਿਕ ਜੀਵਨ ਨਵਾਂ ਨਰੋਇਆ ਹੋ ਗਿਆ ਹੈ। ਇਸੇ ਕਰਕੇ ਤੇਰੇ ਚਰਨਾਂ ਵਿੱਚ ਰਹਿੰਦੇ ਹੋਏ ਹਰ ਜਸ ਗਾਇਆ ਜਾ ਸਕਦਾ ਹੈ। ਗੁਰੂ ਦੀ ਕਿਰਪਾ ਸਦਕਾ ਦੂਜਾ ਭਾਵ ਮਿਟ ਜਾਂਦਾ ਹੈ ਤੇ ਨਾਮ ਦਾ ਵਾਸਾ ਹੋ ਜਾਂਦਾ ਹੈ। ਪ੍ਰਭੂ ਪਿਆਰੇ ਭਗਤਾਂ ਦੀ ਕਿਰਪਾ ਸਦਕਾ ਹੀ ਦੁਰਮਤ ਦਾ ਨਾਸ ਅਤੇ ਬੁੱਧ ਦਾ ਪ੍ਰਕਾਸ਼ ਹੁੰਦਾ ਹੈ। ਪ੍ਰਭੂ ਦੇ ਦਰਸ਼ਨ ਪੁਨੀਤ ਕਰ ਦਿੰਦੇ ਹਨ ਅਤੇ ਗਰਭ ਜੋਨ ਵਿੱਚ ਆਉਣਾ ਨਹੀਂ ਪੈਂਦਾ। ਜਿਹੜਾ ਜੀਵ ਪ੍ਰਭੂ ਨੂੰ ਚੰਗਾ ਲੱਗਦਾ ਹੈ, ਪ੍ਰਭੂ ਉਸ ਨੂੰ 9 ਨਿਧੀਆਂ ਤੇ ਸਭ ਸ਼ਕਤੀਆਂ ਪ੍ਰਦਾਨ ਕਰਦਾ ਹੈ। ਗੁਰੂ ਤੋਂ ਬਿਨਾਂ ਮੇਰਾ ਕੋਈ ਆਸਰਾ ਨਹੀਂ ਜਿਸ ਪਾਸੇ ਮੈਂ ਜਾ ਸਕਾਂ। ਮੈਨੂੰ ਗੁਣਹੀਣ ਨੂੰ ਕੋਈ ਸ਼ਰਨ ਨਹੀਂ ਦਿੰਦਾ। ਸੰਤਾਂ ਦੀ ਸੰਗਤ, ਗੁਰੂ ਦੀ ਸ਼ਰਨ ਹੀ ਮੇਰਾ ਸਥਾਨ ਹੈ, ਮੇਰਾ ਠੌਰ ਹੈ। ਮੇਰੀ ਸਮਾਈ ਸੰਤਾਂ ਦੀ ਸੰਗਤ ਵਿੱਚ ਹੀ ਹੈ। ਹੁਣ ਤਾਂ ਗੁਰੂ ਨੇ ਮੈਨੂੰ ਅਚਰਜ ਕੌਤਕ ਦਿਖਾ ਦਿੱਤਾ ਹੈ ਕਿ ਮੈਂ ਮਨ ਵਿੱਚ ਹੀ ਉਸ ਦੇ ਗੁਣ ਗਾਇਨ ਤੇ ਸਰਵਣ ਕਰਕੇ ਆਨੰਦਿਤ ਹੋ ਰਿਹਾ ਹਾਂ। ਆਓ ਜੀ ਤੂੰ ਆਓ, ਹਮਾਰੈ ਹਰ ਜਸ ਸ਼ਰਵਣ ਸੁਨਾਵਣਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਨਾ। ਸਰਵਣ ਕਰਦੇ ਹਾਂ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਜੇ ਸਹੀ ਭਜਨ ਦੇ ਨਾਲ ਭਗਤੀ ਸੰਗੀਤ ਦਾ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਜੁੜੇ ਹੋ ਡੀਟੇਲਸ ਦੀ ਪੰਜਾਬੀ ਪ੍ਰਸਾਰਣ ਸੇਵਾ ਦੇ ਜਲੰਧਰ ਕੇਂਦਰ ਦੇ ਨਾਲ। ਇਹ ਹੈ AIR ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਗਏ ਨੇ। ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼੍ਰਵਣ ਕਰੋਗੇ।

ਕੁਦਰਤ ਵੇਦ ਪੁਰਾਣ ਤੇਵਾ ਕੁਦਰਤ ਸਰਵੀਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਰ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ।

ਕੌੜੀਆ ਪੀਨੇ ਭੋਗ ਭੋਗ ਕਹਿ ਹੋਏ ਭਸਮਣ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘਰ ਚਲਾਇਆ ਅੱਗੇ ਕਰਨੀ ਕੀਰਤ ਵਾਜੀ ਹੈ ਬਹਿਲੇ

ਕੀਤੀ ਅਕਣ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨੱਚੇ ਮੰਗਤੇ ਗਿੜਮਣ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ।

0: ਪੌੜੀ ਨਜ਼ਰ ਗਿਰੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਓ ਬਹੁਤੇ ਜਨਮ ਭਰਮਿਆਂ ਦਾ ਸਤਿਗੁਰ ਸਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨੇ ਸੱਚੋ ਸੱਚ ਬੁਝਾਇਆ
1: ਜਿਨੇ ਸੱਚੋ ਸੱਚ ਬੁਝਾਇਆ।

ਕਿਹਾ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾ ਕੋਲੂ ਚਰਖਾ ਚੱਕੀ ਚੱਕ ਤਲਵਰੋਲੇ ਬਹੁਤ ਅਨੰਦ ਲਾਟੂ ਮਾਦਾਨੀਆਂ ਅਣਗਾ।

ਅਵਤਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਪਰਿਆ ਵਿੱਚ ਤੋਵੈ ਹਉ ਵਿੱਚ ਜਾਤੀ ਜਿਨਸੀ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੁਕਤੀ ਸਾਰ ਨਾ ਜਾਣ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰ ਕਰ ਜੰਤੁ ਪਾਇਆ ਹਉ ਮੈਂ ਬੂਝੇ ਤਾਂ ਦਰ ਸੁਝੇ ਗਿਆਨ ਵੀ

ਚਾਹ ਸਾਹਿਬ ਏਕ ਤੂੰ ਜਿਨੀ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹੇ ਤਿਸ ਮਿਲੇ ਸੱਚ ਤਾਂ ਤਿਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

लख चोरियां लख जारियां लख कुड़ियां लख गाल लख ठगियां पैनामियां रात दिन सजी नाल तगत पाहो कती है बामन वटे आए ਉਹ ਮਕਰਾਰੇ ਨਖਾਇਆ ਸਭ ਕੋ ਆਖੇ ਪਾਈ ਹੋਏ ਪੁਰਾਣਾ ਸੁੱਟੀਆਂ ਪੀ ਫਿਰ ਪਾਇਆ ਲੱਭ ਪਾਪ ਦੋਏ ਰਾਜਾ ਮੈਂ ਤਾਂ ਕੂੜੋ ਆ ਸਿਕਦਾਰ ਕਾਮ ਨੇ ਸਭ ਪੁੱਛੀਆਂ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਵੀ ਹੋਣੀ ਪਾਏ ਪਰੇ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰ

अविनाशी अभिगत आपे आप उत्पाते।

उजियारो निर्मरे कोट परास्त जाहे नाम लिए हारे हारे।

साध बलिहारे ज्ञान नानक भगत दारे तुल ब्रह्म था।

ਸਗਲ ਭਵਨ ਤਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਿਓ ਸਰਬ ਮੇਂ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਆਪਣ ਤਾਰੇ ਕੁਦਰਤ ਹੈ ਦੇਖਾਰੇ ਵਰਨ ਚਹਿਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕਿ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ ਊਚੇ ਤੇ ਊਚੋ ਜਾਨੀ ਜੈ ਪ੍ਰਭ ਤੇਰੋ ਥਾਨ ਮਨ ਧਨ ਤੇਰੋ ਪ੍ਰਾਨ ਏਕੈ ਸੂਤ ਹੈ ਜਹਾਨ ਕਮਨ ਉਪਮਾ ਦਿਓ ਬੜੇ ਤੇ ਵਡਾਨ ਜਾਣੇ ਕੌਣ।

जपियो जिन अर्जुन देव गुरु, फिर संकट जोने

0: ਘਾਟ ਪਰਮ ਪਰੀ।
1: ਬ੍ਰਹਮਾ ਦਿਖ ਸ਼ਿਵ ਛੰਦ ਮੁਨੀਸਰ, ਰਸਕ ਰਸਕ ਠਾਕੁਰ ਗੁਣ ਗਾਵਤ। ਇੰਦਰ ਮੁਨਿੰਦਰ ਖੋਜ ਤੇ ਗੋਰਖ, ਤਰਨ ਗਗਨ ਆਵਤ ਫੁਨ ਧਾਵਤ। ਸਿੱਧ ਮਨੁੱਖ ਦੇਵ ਅਰ ਦਾਨਵ, ਇਕ ਤਿਲ ਤਾਂ ਕੋ ਮਰਮ ਨ ਭਾਵਤ। ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਹਰ ਜਨ ਤਾਂ ਕੇ ਦਰਸ ਸਮਾਵਤ। ਤਿਸੇ ਤਿਆਗ ਆਨ ਕੋ ਜਚ ਹੈ,

0: ਸ਼ਬਦ ਕੀ ਗੁਰੇ ਰਾਮਦਾਸ ਰਾਖੋ ਸਰਨਾਰ ਇੱਕ ਅਰਦਾਸ ਭਾਟ ਕੀਰਤ ਕੀ ਗੁਰੇ ਰਾਮਦਾਸ ਰਾਖੋ ਸਰਨਾਈ
1: ਸੁਖ ਟਲ ਗੁਰ ਸੇਵ

ਸਤਨਾਮ।

हार कै नाम रते लेव लाए, सदा तान

ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ। ਸਾਚ ਨਾਮ ਵਡਿਆਈ ਪਾਏ, ਆਪੇ ਕਰਤਾ ਜੁਗ ਜੁਗ ਸੋ।